ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਜਦੋਂ ਪੋਥੀ ਸਾਹਿਬ ਸੱਜ ਜਾਣ, ਪ੍ਰਕਾਸ਼ ਹੋ ਜਾਣ, ਸੱਜ ਜਾਣ ਪੋਥੀ ਸਾਹਿਬ, ਤਾਂ ਫਿਰ ਆਪ ਜੀ ਬਹਿ ਸਕਦੇ ਹੋ ਰੋਜ਼ ਹੀ। ਵੇਟ ਭਾਵੇਂ ਨਾ ਕਰਿਆ ਕਰੋ ਕਿ ਕਿਹਾ ਜਾਊਗਾ ਤੁਸੀਂ, ਅਸੀਂ ਫਿਰ ਬੈਠਾਂਗੇ। ਤਾਂ ਜਿੰਨਾ ਸਮਾਂ ਜਾਪ ਨਾਲ ਦੀ ਨਾਲ ਹੁੰਦਾ ਰਹੇਗਾ, ਪਰ ਜਦੋਂ ਪੋਥੀ ਸਾਹਿਬ ਸਾਰੇ ਸੱਜ ਜਾਣ, ਤੁਸੀਂ ਆਪਣੇ ਆਪ ਹੀ ਬਹਿ ਜਿਆ ਕਰੋ ਆਪਣੀ ਆਪਣੀ ਜਗ੍ਹਾ ਤੇ। ਫਿਰ ਉਦੋਂ ਬਾਅਦ ਆਪਾਂ ਠੀਕ 6:15 ਦੇ ਨਾਲ ਫਿਰ ਆਰੰਭ ਤਾਂ ਕਰ ਹੀ ਲੈਣਾ ਹੁੰਦਾ ਮਹਾਰਾਜ ਜੀ ਦੀ ਕਿਰਪਾ ਦੇ ਨਾਲ, ਪਰ ਆਪ ਜੀ ਨੂੰ ਜੇ ਠੀਕ ਲੱਗੇ ਤਾਂ ਫਿਰ ਆਪ ਜੀ ਬਹਿ ਸਕਦੇ ਹੋ, ਇਹਦੇ ਵਿੱਚ ਕੋਈ ਗੱਲ ਨਹੀਂ। ਸੋ ਹੁਣ ਨਿਰੰਤਰ ਜਾਪ ਕਰੀ ਚੱਲੋ, ਫਿਰ ਆਪਾਂ ਨਾਲ ਹੀ ਆਰੰਭ ਕਰਦੇ ਹਾਂ।

Tehna.

0: ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਅੱਜ ਦਾ ਅੰਗ ਹੈ 480 480 ਅੰਗ, ਤੇ ਉਪਰੋਂ ਹੀ ਸ਼ਬਦ ਸਟਾਰਟ ਹੋਣਾ ਆਸਾ ਹਮ ਮਸਕੀਨ। ਚੌਥੀ ਪੰਕਤੀ ਦੇ ਵਿੱਚ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜ ਸਮਨ ਭਾਵੈ। ਸੋ ਇੱਥੋਂ ਆਰੰਭ ਹੋਣਾ, ਸਾਰੇ ਧਿਆਨ ਦੇ ਦਿਓ। ਆਰੰਭ ਤਾਂ ਬਲ ਜਾਈਏ, ਵਿਚਾਰ ਹੈ ਕੋਈ ਜੀ?
1: ਨਹੀਂ ਜੀ,
0: ਕਰ ਦਈਏ ਆਰੰਭ। ਸੋ ਭਾਈ ਸਾਹਿਬ ਜੀ ਨੂੰ ਬੇਨਤੀ ਹੈ, ਆਓ ਰਲ ਕੇ ਪਾਠ ਦੀ ਆਰੰਭਤਾ ਕਰੀਏ। ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

राजस मन भावै अल्लह अवल दीन को साहिब जोर नहीं फुरमावै काज।

ਬ੍ਰਹਮ ਪਰਮੇਸ਼ੁਰ ਮਾਧੋ ਪਰਮਹੰਸ ਲੇ ਸਿਧਾਨਾ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ।

ਪਾਰ ਸਰਪਣੀ ਨਿਰਮਲ ਜਲ ਪੈਠੀ ਜਿਨ ਤ੍ਰਿਭਵਨ ਡਸੀਅਲੇ ਗੁਰ ਪ੍ਰਸਾਦ ਡੀਠੀ ਰਹਾਉ। ਸਰਪਣੀ ਸਰਪਣੀ ਕਿਆ ਕਹਾਉ ਭਾਈ, ਜਿਨ ਸਾਚ ਪਛਾਨਿਆ ਤਿਨ ਸਰਪਣੀ ਖਾਈ। ਸਰਪਣੀ ਤੇ ਆਨ ਸ਼ੂਸ਼ ਨਹੀਂ ਅਵਰਾ, ਸਰਪਣੀ ਜੀਤੀ ਕਹਾ ਕਰੈ ਜਮ ਰਾ। ਇਹ ਸਰਪਣੀ ਤਾ ਕੀ ਕੀਤੀ ਹੋਈ, ਬਲ ਅਬਲ ਕਿਆ ਇਸ ਤੇ ਹੋਈ। ਇਹ ਬਸਤੀ ਤਾ ਬਸਤ ਸਰੀਰਾ, ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਆਸਾ ਕਹਾ ਸੁਆਨ ਕਉ ਸਿਮਰਤ ਸੁਣਾਏ, ਕਹਾ ਸਾਕਤ ਪਹਿ ਹਰ ਗੁਣ ਗਾਏ। ਰਾਮ ਰਾਮ ਰਾਮ ਰਾਮ ਰਾਮ ਰਾਮ ਰਮੇ ਰਮ ਰਹੀਐ, ਸਾਕਤ ਸਿਉ ਭੂਲ ਨਹੀਂ ਕਹੀਐ ਰਹਾਉ। ਕਉਆ ਕਹਾ ਕਪੂਰ ਚੜਾਏ, ਕਹਿ ਬਿਸੀਅਰ ਕਉ ਦੂਧ ਪੀ ਆਏ। ਸਤ ਸੰਗਤ ਮਿਲ ਵਿਵੇਕ ਬੁੱਧ ਹੋਈ, ਪਾਰਸ ਪਰਸ ਲੋਹਾ ਕੰਚਨ ਸੋਈ। ਸਾਕਤ ਸੁਆਨ ਸਭ ਕਰੇ ਕਰਾਇਆ, ਜੋ ਧੁਰ ਲਿਖਿਆ ਸੋ ਕਰਮ ਕਮਾਇਆ। ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਉਆ ਕੋ ਸਹਿਜ ਨਾ ਜਾਈ। ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇਹ ਰਾਵਣ ਘਰ ਖਬਰ ਨਾ ਪਾਈ। ਕਿਆ ਮੰਗੋ ਕਿਛ ਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ ਰਹਾਉ। ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੇਹ ਰਾਵਣ ਘਰ ਦੀਆ ਨਾ ਬਾਤੀ। ਚੰਦ ਸੂਰਜ ਜਾ ਕੇ ਤਪਤਰ ਸੋਈ, ਬਹਿ ਸੰਤਰ ਜਾ ਕੇ ਕੱਪੜੇ ਧੋਈ। ਗੁਰਮਤਿ ਰਾਮੈ ਨਾਮ ਵਸਾਈ, ਆਸ ਥਿਰ ਰਹਿ ਨਾ ਕਤਹੂੰ ਜਾਈ। ਕਹਿਤ ਕਬੀਰ ਸੁਨਹੁ ਰੇ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਈ। ਆਸਾ ਪਹਿਲਾ ਪੂਤ ਪਿੱਛੇ ਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਏਕ ਅਚੰਭਉ ਸੁਨਹੁ ਤੁਮ ਭਾਈ, ਦੇਖਤ ਸਿੰਘ

ਘੋੜੇ ਚਰ ਭੈਸ ਚਰਾਵਣ ਜਾਈ ਬਾਹਰ ਬੈਲ ਗੋਨ ਘਰ ਆਈ ਕਹਿਤ ਕਬੀਰ ਜੋ ਇਸ ਪਦ ਬੂਝੈ ਰਾਮ ਰਮਤ ਤਿਸ ਸਭ ਕਿਛ ਸੂਝੈ ਬਾਈਸ ਚਾਉ ਪਦੇ ਤਥਾ ਪੰਚ ਪਦੇ ਆਸਾ ਸ੍ਰੀ ਕਬੀਰ ਜੀਓ ਕੇ ਤੇ ਪਦੇ ਅੱਠ ਦੋ ਤੁਕੇ ਸੱਤ ਇੱਕ ਤੁਕਾ ਇੱਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ ਦਸ ਮਾਸ ਮਾਤਾ ਉਦਰ ਰੱਖਿਆ ਬਾਹੁਰ ਲਾਗੀ ਮਾਇਆ ਪ੍ਰਾਣੀ ਕਾਹੇ ਕਉ ਲੋਭ ਲਾਗੇ ਰਤਨ ਜਨਮ ਖੋਇਆ ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾਉ ਬਾਰਿਕ ਤੇ ਬਿਰਧ ਭਇਆ ਹੋਨਾ ਸੋ ਹੋਇਆ ਜਾ ਜਮ ਆਏ ਝੂਠ ਪਕੜੈ ਤਬ ਹੈ ਕਾਹੇ ਰੋਇਆ ਜੀਵਨੈ ਕੀ ਆਸ ਕਰਹਿ ਜਮ ਨਿਹਾਰੈ ਸਾਸਾ ਬਾਜੀਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਆਸਾ ਤਨ ਰੈਨੀ ਮਨ ਪੁਨਰਪ ਕਰਿਹੋ ਪਚਹੋ ਤਤ ਬਰਾਤੀ

0: ਦੋਹਾਂ ਹੀ ਲੱਗੇ ਕਰੇ ਹਾਂ
1: ਤਨ ਰਹਿਣ
2: ਹਾਂਜੀ ਤਨ ਰਹਿਣੀ ਮਨ ਹੁਣ ਰੱਬ ਕਰ ਹੋਂ ਪੰਚੋ ਤਤ ਬਰਾਤੀ
1: ਤਨ ਰਹਿਣੀ ਮਨ ਪੁਨਰਪ ਕਰ ਹੋਂ ਪਾਚੋ ਤਤ ਬਰਾਤੀ

ਸਿਕ ਜੁਲਹਾ ਬੂਝਹ ਮੋਰ ਗਿਆਨਾ ਤੁਮ ਮਤਾਉ ਜਾਚੇ ਭੂਪਤ ਰਾਜੇ ਹਰ ਸੌ ਮੋਰ ਧਿਆਨਾ ਆਸਾ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਸਾਚ ਕਰ ਹਮ ਗਾਠ ਦੀਨੀ ਛੋੜ ਪਰਮ ਨਿਧਾਨੰ ਬਾਬਾ ਮਾਇਆ ਮੋਹ ਹਿਤ ਕੀਨ ਜਿਨ ਗਿਆਨ ਰਤਨ ਹਿਰ ਲੀਨ ਰਹਾਉ ਨੈਣ ਦੇਖ ਪਤੰਗ ਉਰਜੈ ਪਸ ਨਾ ਦੇਖੈ ਆਗ ਕਾਲ ਫਾਸ ਨਾ ਮੁਗਦ ਚੇਤੈ ਕਨਿਕ ਕਾਮਿਨ ਲਾਗ ਕਰ ਵਿਚਾਰ ਬਿਕਾਰ ਪਰ ਹਰ ਤਰਨ ਤਾਰਨ ਸੋਇ ਕਹਿ ਕਬੀਰ ਜਗ ਜੀਵਨ ਐਸਾ ਕਹਿ ਕਬੀਰ ਜਗ ਜੀਵਨ ਐਸਾ ਦੁਤੀਆ ਨਾਹੀ।

0: ਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੇ ਕਾਜੀ ਸਾਹਿਬ ਨਹੀਂ ਕਰਨਾ ਇਕੱਠਾ ਪਾਠ ਕਾਜੀ ਨੂੰ ਵੱਖਰਾ ਕਰਕੇ ਸਾਹਿਬ ਅੱਗੇ ਲੈ ਜਾਣਾ
1: ਕਾਜੀ ਸਾਹਿਬ ਏਕ ਤੋ

0: ਸਿੰਗਾਰ ਮਿਲਣ ਕੇ ਤਾਈ, ਹਾਰ ਨਾ ਮਿਲੇ ਜਗ ਜੀਵਨ ਗੁਸਾਈ, ਹਾਰ ਮੇਰੋ ਪਿਰ ਹਉ ਹਰ ਕੀ ਬਹੁਰੀਆ, ਰਾਮ ਵੱਡੇ ਮੈਂ ਤਨਕ ਲਾਹੌਰੀਆ ਰਹਾਉ। ਧਨ ਪਿਰ ਧਨ ਪਿਰ ਏਕੈ ਸੰਗ ਬਸੇਰਾ, ਧਨ ਪਿਰ ਏਕੈ ਸੰਗ ਬਸੇਰਾ, ਸੇਜ ਏਕ ਪੈ ਮਿਲਨ ਦੁਹੇਰਾ, ਧਨ ਸੁਹਾਗਣ ਜੋ ਪੀ ਭਾਵੈ, ਕਹਿ ਕਬੀਰ ਫਿਰ ਜਨਮ ਨਾ ਆਵੈ, ਆਸਾ ਸ੍ਰੀ ਕਬੀਰ ਜੀਓ ਕੇ ਦੁਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹੀਰਾ ਹੀਰਾ ਬੇਦ ਪਵਨ ਮਨ ਸਹਿਜੇ ਰਹਿਆ ਸਮਾਈ, ਸਗਲ ਜੋਤ ਇਨ ਹੀਰੇ ਬੇਦੀ, ਸਤਿਗੁਰ ਬਚਨੀ ਮੈਂ ਪਾਈ, ਹਰ ਕੀ ਕਥਾ ਅਨਾਹਤ ਬਾਨੀ, ਹੰਸ ਹੋਏ ਹੰਸ ਹੋਏ ਹੀਰਾ ਲੇ ਪਛਾਨੀ ਰਹਾਉ। ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮਹਾ ਰਹਾ ਸਮਾਈ, ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮਹਿ ਰਹਾ ਸਮਾਈ, ਕਹਿ ਕਬੀਰ ਹੀਰਾ ਅਸ ਦੇਖਿਓ, ਜਗ ਮਹਿ ਰਹਾ ਸਮਾਈ, ਗੁਪਤ ਹੀਰਾ ਪ੍ਰਗਟ ਭਇਓ, ਗੁਪਤਾ ਹੀਰਾ ਗੁਪਤਾ ਹੀਰਾ ਪ੍ਰਗਟ ਭਇਓ, ਜਬ ਗੁਰ ਗਮ ਦੀਆ ਦਿਖਾਈ, ਆਸਾ ਪਹਿਲੀ ਕੁਰੂਪ ਕੁਜਾਤ ਕੁਲੱਖਣੀ, ਸਾਹੁਰੈ ਪੇਯੈ ਬੁਰੀ, ਅਬ ਕੀ ਸਰੂਪ ਸੁਜਾਨ ਸੁਲੱਖਣੀ, ਸਹਿਜੇ ਉਦਰ ਧਰੀ, ਭਲੀ ਸਰੀ ਮੁਈ ਮੇਰੀ ਪਹਿਲੀ ਬਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਰਹਾਉ। ਕਹੋ ਕਬੀਰ ਜਬ ਲਾਹੌਰੀ ਆਈ, ਵੱਡੀ ਕਾ ਸੁਹਾਗ ਟਰਿਓ, ਲਾਹੌਰੀ ਸੰਗ ਭਈ ਅਬ ਮੇਰਾ, ਲਾਹੌਰੀ ਸੰਗ ਭਈ ਅਬ ਮੇਰਾ, ਜੇਠੀ ਔਰ ਧਰਿਓ, ਆਸਾ ਮੇਰੀ ਬਹੁਰੀਆ ਕੋ ਧਨੀਆ ਨਾਓ, ਲੇ ਰਾਖਿਓ ਰਾਮ ਜਨੀਆ ਨਾਓ, ਇਨ ਮੁੰਡੀਆਂ ਮੇਰਾ ਘਰ ਤੁੰਦਰਾਵਾ, ਬਿਟਵਹਿ ਰਾਮ ਰਮਊਆ ਲਾਵਾ ਰਹਾਉ। ਕਹਿਤ ਕਬੀਰ ਸੁਣੋ ਮੇਰੀ ਮਾਈ, ਇਨ ਮੁੰਡੀਆਂ ਮੇਰੀ ਜਾਤ ਗਵਾਈ, ਆਸਾ ਰਹੋ ਰਹੋ ਰੀ ਬਹੁਰੀਆ, ਘੂੰਘਟ ਜਿਨ ਕਾਢੈ, ਅੰਤ ਕੀ ਬਾਰ ਲਹਿਗੀ ਅੰਤ ਕੀ ਬਾਰ ਲਹਿਗੀ ਨਾ ਆਡੈ ਰਹਾਉ। ਘੂੰਘਟ ਕਾਢ ਗਈ ਤੇਰੀ ਆਗੈ, ਉਨ ਕੀ ਗੈਲ ਤੋਹੇ ਜਿਨ ਲਾਗੈ, ਘੂੰਘਟ ਕਾਢੇ ਕੀ ਇਹ ਬਡਾਈ, ਦਿਨ ਦਸ ਪਾਂਚ ਬਹੁ ਭਲੇ ਆਈ, ਘੂੰਘਟ ਤੇਰੋ ਤਉ ਪਰ ਸਾਚੈ, ਹਰ ਗੁਣ ਗਾਏ ਕੂਦਹਿ ਅਰ ਨਾਚੈ। ਕਹਿਤ ਕਬੀਰ ਬਹੁ ਤਬ ਜੀਤੈ, ਹਰ ਗੁਣ ਗਾਵਤ ਜਨਮ ਬਤੀਤੈ, ਆਸਾ ਕਰਵਤ ਭਲਾ ਨਾ ਕਰਵਟ ਤੇਰੀ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਲਾਗ ਗਲੇ ਸੁਣ ਬਿਨਤੀ ਮੇਰੀ।
1: ਹਾਂਜੀ, ਜਿਵੇਂ ਪਾਠ ਕੀਤਾ ਗਿਆ ਹੈ ਉਹ ਸ਼ੁੱਧ ਹੈ। ਕਰਵਤ ਭਲਾ ਨਾ ਕਰਵਟ ਤੇਰੀ, ਕਰਵਤ ਆਰੇ ਦਾ ਨਾਮ ਹੈ ਜੋ ਕਾਂਸ਼ੀ ਵਿੱਚ ਮੌਜੂਦ ਸੀ, ਅਤੇ ਬਹੁਤ ਸਾਰੇ ਰਾਜੇ ਮਹਾਰਾਜੇ ਬੜੇ ਬੜੇ ਧਨਾੜ ਬੰਦੇ ਜਦੋਂ ਦੁਨੀਆਂ ਤੋਂ ਉਪਰਾਮ ਹੋ ਜਾਂਦੇ ਸਨ ਫਿਰ ਉਹ ਕਾਂਸ਼ੀ ਵੀ ਚਲੇ ਜਾਂਦੇ। ਉੱਥੇ ਬੜੇ ਬੜੇ ਵਿਦਵਾਨ ਪੰਡਿਤ ਉਹਨਾਂ ਨੂੰ ਇਹ ਗੱਲ ਆਖਦੇ ਬਈ ਤੁਸੀਂ ਮੁਕਤੀ ਲਵੋ। ਮਨ ਦੇ ਵਿੱਚ ਪਹਿਲਾਂ ਹੀ ਵੈਰਾਗ ਹੁੰਦਾ ਸੀ, ਉਪਰਾਮਤਾ ਸੀ, ਉਦਾਸੀਨਤਾ ਸੀ, ਕਹਿੰਦੇ ਹੁਣ ਤੁਸੀਂ ਮੁਕਤੀ ਲਵੋ, ਜੋ ਵੀ ਧਨ ਦੌਲਤ ਤੁਹਾਡੇ ਕੋਲ ਹੈ ਉਹ ਸਾਡੇ ਹਵਾਲੇ ਕਰ ਦਿਓ। ਫਿਰ ਉੱਥੇ ਇੱਕ ਖੂਹ ਸੀ, ਦਾਸ ਨੇ ਦੇਖਿਆ ਵੀ ਹੈ ਵੱਡੇ ਮਹਾਂਪੁਰਖਾਂ ਦੇ ਨਾਲ। ਉਸ ਖੂਹ ਦੇ ਵਿੱਚ ਇੱਕ ਬੈਠਣ ਦੇ ਵਾਸਤੇ ਜਗ੍ਹਾ ਬਣਾਈ ਹੋਈ ਸੀ, ਇਹ ਜਿਹੜੇ ਪੰਡਿਤ ਲੋਕ ਕੀ ਕਰਦੇ ਸਨ, ਉਸ ਖੂਹ ਦਾ ਨਾਮ ਰੱਖਿਆ ਸੀ ਗਿਆਨ ਖੂਹ, ਗਿਆਨ ਦਾ ਖੂਹ ਹੈ, ਵੀ ਗਿਆਨ ਦੇ ਨਾਲ ਮੁਕਤੀ ਮਿਲਦੀ ਹੈ। ਅਤੇ ਫਿਰ ਉਹਨਾਂ ਨੇ ਵੇਦਾਂ ਦੇ ਮੰਤਰ ਸ਼ਲੋਕ ਪੜ੍ਹ ਕੇ, ਉੱਪਰੋਂ ਇੱਕ ਬੜਾ ਵੱਡਾ ਭਾਰਾ ਆਰਾ ਹੁੰਦਾ ਸੀ ਉਹਨੂੰ ਸੁੱਟ ਦਿੰਦੇ, ਉਹ ਐਨ ਜਿੱਥੇ ਉਹ ਆਦਮੀ ਗਰਦਨ ਨੀਵੀਂ ਕਰਕੇ ਖੜ੍ਹਾ ਹੁੰਦਾ ਸੀ ਉਹਦੇ ਸਿਰ ਨੂੰ ਕੱਟ ਦਿੰਦਾ, ਉਹਦਾ ਸਿਰ ਖੂਹੇ ਡਿੱਗ ਪੈਂਦਾ। ਅਤੇ ਪੰਡਿਤਾਂ ਨੇ ਇਹ ਗੱਲ ਆਖ ਦੇਣੀ, ਕਾਂਸ਼ੀ ਮਰਨਾਂਤ ਮੁਕਤੀ, ਵੀ ਹੁਣ ਇਹਦੀ ਮੁਕਤੀ ਹੋ ਗਈ ਹੈ। ਇਹੋ ਜਿਹੇ ਜਿਹੜੇ ਪਖੰਡ ਪਹਿਲਾਂ ਚੱਲਦੇ ਸਨ ਅਤੇ ਉਸਨੂੰ ਕਾਂਸ਼ੀ ਕਰਵਾਤ ਕਹਿੰਦੇ ਸਨ, ਉਹ ਸਾਰੇ ਦਾ ਨਾਮ ਕਾਂਸ਼ੀ ਕਰਵਾਤ ਹੈ। ਅਤੇ ਜਿਹੜਾ ਖੂਹ ਸੀ ਉਹਨੂੰ ਗਿਆਨ ਖੂਹ ਕਹਿੰਦੇ ਸਨ, ਪਰ ਜਦੋਂ ਇੰਡੀਆ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਹੋਇਆ ਫਿਰ ਉਹਨਾਂ ਨੇ ਉਹ ਲਿਸ਼ਟ ਸਾਰੀ ਕਢਵਾਈ, ਸਾਰਾ ਪੁਰਾਣਾ ਰਿਕਾਰਡ ਚੈੱਕ ਕੀਤਾ, ਉਹਦੇ ਵਿੱਚ ਕਿਸੇ ਵੀ ਇੱਕ ਬ੍ਰਾਹਮਣ ਦਾ ਨਾਂ ਨਹੀਂ ਸੀ ਆਇਆ ਜਿਹਨੇ ਕਾਂਸ਼ੀ ਕਰਵਾਤ ਲਿਆ ਹੋਵੇ। ਫਿਰ ਸਰਕਾਰ ਗੋਰਿਆਂ ਦੀ ਸੀ, ਉਹਨਾਂ ਨੇ ਇਸ ਨੂੰ ਬੰਦ ਕਰਵਾ ਦਿੱਤਾ ਵੀ ਤੁਸੀਂ ਲੋਕਾਂ ਦੇ ਨਾਲ ਖਿਲਵਾੜ ਕਰਦੇ ਹੋ, ਧਨ ਦੌਲਤ ਆਪ ਲੈ ਲੈਣੀ ਅਤੇ ਉਹਨਾਂ ਨੂੰ ਕਹਿਣਾ ਤੁਹਾਨੂੰ ਅਸੀਂ ਮੁਕਤੀ ਦੇ ਦਿੰਦੇ ਹਾਂ, ਅਤੇ ਆਰੇ ਨਾਲ ਮਾਰ ਦਿੰਦੇ ਸਨ। ਫਿਰ ਉਦੋਂ ਇਹਨਾਂ ਦਾ ਪਖੰਡ ਦਾ ਸਿਲਸਿਲਾ ਬੰਦ ਹੋਇਆ ਸੀ। ਅਤੇ ਕਰਵਤ ਤੋਂ ਭਾਵ ਕਰਵੱਤਰ, ਆਰੇ ਦਾ ਲੈਣਾ। ਹਾਂਜੀ,
0: ਕਰਵਤ ਭਲਾ।

0: ਤੀਰਥ ਨਹਾਵੈ ਤਿਸ ਤਿਸ ਬਹਿ ਕੁੰਠ ਨਾ ਜਾਨਾ ਲੋਕ ਪਤੀਣੇ ਕਛੂ ਨਾ ਹੋਵੈ ਨਾਹੀ ਰਾਮ ਅਯਾਨਾ ਪੂਜਹੁ ਰਾਮ ਏਕ ਹੀ ਦੇਵਾ ਸਾਚਾ ਨਹਾਵਣ ਗੁਰ ਕੀ ਸੇਵਾ ਰਹਾਉ ਜਲ ਕੈ ਮੱਜਨ ਜੇ ਗਤ ਹੋਵੈ ਨਿਤ ਨਿਤ ਮੇਂਢੁਕ ਨਹਾਵੈ ਜੈਸੇ ਮੇਂਢੁਕ ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵਹਿ ਮਨਹੁ ਕਠੋਰ ਮਰੈ ਬਾ ਨਾਰਸ ਨਰਕ ਨਾ ਬਾਂਚਿਆ ਜਾਈ ਹਰ ਕਾ ਸੰਤ ਮਰੈ ਹਾੜੰਬੈ ਤਾ ਸਗਲੀ ਸੈਨ ਤਰਾਈ ਦਿਨਸ ਨਾਰਾਇਣ ਬੇਦ ਨਹੀਂ ਸ਼ਾਸਤਰ ਤਹਾ ਬਸੈ ਨਿਰੰਕਾਰਾ ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿਤਰ ਬਚਿਤਰ ਵਿਮੋਹਿਤ ਬਿਰਲਾ ਬੂਝੈ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਾਣ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ ਰਹਾਉ ਜਲ ਤਰੰਗ ਅਰਫੇਨ ਬੁੱਧ ਬਦਾ ਜਲ ਤੇ ਭਿੰਨ ਨਾ ਹੋਈ ਇਹੋ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ ਮਿਥਿਆ ਭਰਮ ਹਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ ਸੁਕਿਰਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮਾਨਿਆ ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ ਆਸਾ ਆਨੀ ਲੈ ਕੁੰਭ ਭਰਾਈ ਲੈ ਉਦਕ ਠਾਕੁਰ ਕਹੋ ਇਸਨਾਨ ਕਰੋ ਬਿਆਲੀਸ ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਏ ਕਰੋ
2: ਜਲ ਮਹਿ ਹਾਹ ਬੋਲ ਕੇ
1: ਜਲ ਮਹਿ ਬਿਆਲੀਸ ਲੱਖ ਜੀ ਜਲ ਮਹਿ ਹੋਤੇ ਬੀਠਲ ਪਹਿਲਾ ਕਾਏ ਕਰੋ ਜਤਰ ਜਾਓ ਤਤ ਬੀਠਲ ਪਹਿਲਾ ਮਹਾ ਆਨੰਦ ਕਰੇ ਸਾਧ ਕੇਲਾ ਰਹਾਉ ਆਨੀ ਲੈ ਫੂਲ ਪਰੋਈ ਲੈ ਮਾਲਾ ਠਾਕੁਰ ਕੀ ਹੋ ਪੂਜ ਕਰੋ ਪਹਿਲੇ ਬਾਸ ਲਈ ਹੈ ਭਵਰ ਹੈ ਬੀਠਲ ਪਹਿਲਾ ਕਾਏ ਕਰੋ ਆਨੀ ਲੈ ਦੂਧ ਰਿਧਾਈ ਲੈ ਖੀਰੰ ਠਾਕੁਰ ਕਹੋ ਨੈਵੇਦ ਕਰੋ ਪਹਿਲੇ ਦੂਧ ਬਿਟਾਰਿਓ ਬਸ਼ਰ ਹੈ ਬੀਠਲ ਪਹਿਲਾ ਕਾਏ ਕਰੋ ਈਬੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਨਾਮਾ ਪਰਣਵਾਏ ਪੂਰ ਰਹੋ ਤੂੰ ਸਰਬ ਮਹੀ ਆਸਾ ਮਨ ਮੇਰੋ ਗਜ ਜੇਬਾ ਮੇਰੀ ਕਾਤੀ ਮਾਪੇ ਮਾਪ ਕਾਟੋ ਜਮਕੀ ਫਾਸੀ ਕਹਾ ਕਰੋ ਜਾਤੀ ਕਹੇ ਕਰੋ ਪਾਤੀ ਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਉ ਰੰਗਨ ਰੰਗੋ ਸੀਮਨ ਸੀਵੋ ਰਾਮ ਨਾਮ ਬੈਨ ਕਰੀ ਨਾ ਜੀਵੋ ਭਗਤ ਕਰੋ ਹਰ ਕੇ ਗੁਣ ਗਾਵੋ ਆਠ ਪਹਿਰ ਆਪਣਾ ਖਸਮ ਧਿਆਵੋ ਸੋਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸੌ ਲਾਗਾ ਆਸਾ ਸਾਪ ਕੁੰਚ ਛੋਡਾਏ ਬਿਕ ਨਹੀਂ ਛਾਡਾਏ ਉਦਕ ਮਾਹੇ ਜੈਸੇ ਬਾਗ ਧਿਆਨ ਮਾਡਾਏ ਕਾਹੇ ਕੋ ਕੀਜੈ ਧਿਆਨ ਚ ਪੰਨਾ ਜਬ ਤੇ ਸੁਧ ਨਾਹੀ ਮਨ ਆਪਣਾ ਰਹਾਉ ਸਿੰਘ ਚ ਭੋਜਨ ਜੋ ਨਰ ਜਾਨਾਏ ਐਸੇ ਹੀ ਠੱਗ ਦਿਓ ਬਖਾਨਾਏ ਨਾਮੇ ਕੇ ਸੁਆਮੇ ਲਾਹੇ ਨਾ ਝਗਰਾ ਰਾਮ ਰਸਾਇਣ ਪੀਓ ਰੇ ਦਗਰਾ ਆਸਾ ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਾਵ ਸੀ।

0: ਜਨਮ ਦੈਲਾ ਗੁਰ ਉਪਦੇਸ਼ ਪਹਿਲਾ ਸੰਤੈ ਕਹਿ ਪ੍ਰਸਾਦ ਨਾਮ ਹਰ ਭੇਟੂਲਾ ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮ੍ਰਿਗ ਮੀਨ ਪ੍ਰਿੰਗ ਪਤੰਗ ਕੁੰਚਰ ਏਕ ਦੁਖ ਬਿਨਾਸ਼ ਪੰਚ ਦੁਖ ਅਸਾਧ ਜਾਮੈ ਤਾ ਕੀ ਕੇਤਕ ਆਸ ਮਹਾਦਉ ਅਭਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਉ ਤ੍ਰਿਗਦ ਜੌਨ ਅਚੇਤ ਸੰਭਵ ਪੁੰਨ ਪਾਪ ਅਸੋਚ ਮਾਨੁੱਖਾ ਅਵਤਾਰ ਦੁਲੱਭ ਤੇਹੀ ਸੰਗਤ ਪੋਚ ਜੀ ਜੰਤ ਜਹ ਜਹ ਲਗ ਕਰਮ ਕੇ ਬਸ ਜਾਏ ਕਾਲ ਫਾਸ ਅਬਦ ਲਾਗੇ ਕਾਸ਼ ਨਾ ਚਲੇ ਉਪਾਏ ਰਵਿਦਾਸ ਦਾਸ
1: ਪਾਠ ਆਇਆ ਹੈ ਕਾਲ ਫਾਸ ਅਬਦ ਲਾਗੇ ਪਾਠ ਸ਼ੁੱਧ ਉਚਾਰਨ ਕੀਤਾ ਸਿਰਫ ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਬੇਨਤੀ ਕੀਤੀ ਜਾਂਦੀ ਹੈ ਇਹ ਅਬਦ ਪਾਠ ਨਹੀਂ ਕਰਨਾ ਕਾਲ ਫਾਸ ਅਬਦ ਲਾਗੇ ਪਾਠ ਸ਼ੁੱਧ ਉਚਾਰਨ ਕੀਤਾ ਗਿਆ ਸੀ
0: ਰਵਿਦਾਸ ਦਾਸ ਉਦਾਸ ਤਜ ਭ੍ਰਮ ਤਪਨ ਤਪ ਗੁਰ ਗਿਆਨ ਭਗਤ ਜਨ ਪੈ ਹਰਨ ਪਰਮਾਨੰਦ ਕਰਹੁ ਨਿਦਾਨ ਆਸਾ ਸੰਤ ਤੁਜੀ ਤਨ ਸੰਗਤ ਪ੍ਰਾਨ ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸੰਤ ਚੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਝੈ ਦੀਜੇ ਦੇਵਾ ਦੇਵ ਰਹਾਉ
2: ਮਾਝੈ ਪਾਠੀ ਕਰ ਲੋ ਮਾਝੈ ਹੈ ਨਾ ਮਾਝੈ
0: ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ਰਹਾਉ ਸੰਤ ਆਚਰਨ ਸੰਤ ਚੋ ਮਾਰਗ ਸੰਤ ਚ ਓਲਗ ਓਲਗਣੀ ਔਰ ਇੱਕ ਮਾਂਗੋ ਭਗਤ ਚਿੰਤਾ ਮਾਣ ਜਣੀ ਲਿਖਾਵਉ ਅਸੰਤ ਪਾਪੀ ਸਣ ਰਵਿਦਾਸ ਭਣੇ ਜੋ ਜਾਣੇ ਸੋ ਜਾਣ ਸੰਤ ਅਨੰਤ ਹੈ ਅੰਤਰ ਨਾਹੀ ਆਸਾ ਤੁਮ ਚੰਦਨ ਹਮ ਅਰਿੰਡ ਬਾਪੁਰੇ
3: ਇਰੰਡ
0: ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗ ਤੁਮਾਰੇ ਬਸ ਨੀਚ ਰੂਪ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਮਹਾਦਉ ਸਤਸੰਗਤ ਸਰਣ ਤੁਮਾਰੀ ਹਮ ਔਗਣ ਤੁਮ ਉਪਕਾਰੀ ਰਹਾਉ ਤੁਮ ਮੁਖ ਤੂਲ ਸੁਪੇਦ ਸੁਪੀਅਲ ਹਮ ਬਪੁਰੇ ਜਸ ਕੀਰਾ ਸਤਸੰਗਤ ਮਿਲ ਰਹੀਏ ਮਹਾਦਉ ਜੈਸੇ ਮਧਪ ਮੁਖੀਰਾ
2: ਮਹਾਦਉ
0: ਮਹਾਦਉ ਸਤਸੰਗਤ ਮਿਲ

0: ਕੈਸੇ ਨਚਕ।
1: ਹਾਂਜੀ, ਇਹ ਪਾਠ ਵੱਲ ਵੀ ਸਾਰਿਆਂ ਨੇ ਧਿਆਨ ਰੱਖਣਾ ਹੈ। ਪਹਿਲਾ ਪਾਠ ਆਇਆ ਸੀ, ਦੱਸਿਆ ਵੀ ਗਿਆ ਸੀ, ਪੁੱਤਰੀ ਪਾਠ। ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ। ਅਤੇ ਇੱਥੇ ਪਾਠ ਪੁੱਤਰਾ ਅਰਥ ਦਾ ਪੁਤਲਾ, ਮਾਟੀ ਕੋ ਪੁਤਲਾ ਹੀ ਹੈ ਸਰੀਰ ਸਾਡਾ, ਉਹ ਕੀ ਗੱਲ ਕਰੀ ਹੈ। ਇਸ ਕਰਕੇ ਧਿਆਨ ਰੱਖਣਾ ਇਸ ਪਾਠ ਦਾ, ਠੀਕ ਕੀਤਾ ਗਿਆ ਪਾਠ ਜੀ।
2: ਬੜਾ ਇੱਕ ਪ੍ਰਸਿੱਧ ਸ਼ਬਦ ਹੈ ਮਾਟੀ ਕੋ, ਉਹ ਕਹਿੰਦੇ ਆ ਪੂਤਰਾ ਕੈਸੇ ਨਚਤ ਹੈ, ਤੁਸੀਂ ਸ਼ਾਇਦ ਸੁਣਿਆ ਹੋਏਗਾ। ਉਹ ਦੁਲੈਂਕੜ ਨਾਲ ਉਹ ਸ਼ਬਦ ਦਾ ਗਾਇਨ ਕਰਦੇ, ਬੜੇ ਮਸ਼ਹੂਰ ਰਾਗੀ ਸਿੰਘ। ਸੋ ਇਹ ਧਿਆਨ ਰੱਖਣਾ, ਬਾਬਾ ਜੀ ਨੇ ਕਹਿ ਹੀ ਦਿੱਤਾ ਹੈ, ਮੈਂ ਬਹੁਤਾ ਹੁਣ ਵਿਸਥਾਰ ਨਹੀਂ ਕਰਨਾ। ਮਾਟੀ ਕੋ ਪੁੱਤਰਾ ਪਾਠ ਹੈ, ਪੂਤਰਾ ਨਹੀਂ, ਉਹ ਆਮ ਹੀ ਕਈ ਵਾਰੀ ਸੁਣਨ ਨੂੰ ਸ਼ਬਦ ਸੁਣੀਦਾ, ਮੈਂ ਵੀ ਗਾਉਂਦਾ ਸੀ ਤਾਂ ਪੂਤਰਾ ਹੀ ਗਾਉਂਦੇ ਸੀ, ਇਹ ਫਿਰ ਸੰਥਿਆ ਕੀਤਿਆਂ ਪਤਾ ਲੱਗਦਾ ਵੀ ਪੁੱਤਰਾ ਪਾਠ ਹੈ, ਪੂਤਰਾ ਨਹੀਂ। ਹਾਂਜੀ,
0: ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੁਣੇ ਬੋਲੇ, ਦੌਰਿਓ ਫਿਰਤ ਹੈ ਰਹਾਓ, ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਮਨ ਲਗਤ ਹੈ, ਮਨ ਬਚ ਕ੍ਰਮ ਰਸ ਕਸੇ ਲੁਭਾਨਾ, ਮਨ ਬਚ ਕ੍ਰਮ ਰਸ ਕਸੇ ਲੁਭਾਨਾ, ਬਿਨਸ ਗਿਆ ਜਾਇ ਕਹੁ ਸਮਾਨਾ, ਕਹੇ ਰਵਿਦਾਸ ਬਾਜੀ ਜਗ ਭਾਈ, ਬਾਜੀ ਗਰ ਸਹੁ ਮੋਹਿ ਪ੍ਰੀਤ ਬਣ ਆਈ, ਆਸਾ ਬਾਣੀ ਭਗਤ ਧੰਨੇ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭ੍ਰਮਤ ਬਿਰਤ ਬਹੁ ਜਨਮ ਬਿਲਾਨੇ, ਤਾਨ ਮਾਨ ਧਨ ਨਹੀਂ ਧੀਰੇ, ਲਾਲਚ ਬਿਖ ਕਾਮ ਲੁਬਦ ਰਤ, ਮਨ ਬਿਸਰੇ ਪ੍ਰਭ ਹੀਰੇ ਰਹਾਉ, ਬਿਖ ਫਲ ਮੀਠ ਲੱਗੇ ਮਨ ਬਹੁਰੇ, ਚਾਰ ਵਿਚਾਰ ਨ ਜਾਣਿਆ, ਗੁਣ ਤੇ ਪ੍ਰੀਤ ਬੜੀ ਅਨ ਭਾਤੀ, ਗੁਣ ਤੇ ਪ੍ਰੀਤ ਬੜੀ ਅਨ ਭਾਤੀ, ਜਨਮ ਮਰਨ ਫਿਰ ਤਾਨਿਆ, ਜੁਗ ਤੇ ਜਾਨ ਨਹੀਂ ਹਿਰਦੇ ਨਿਵਾਸੀ, ਜਲਤ ਜਾਲ ਜਮ ਫੰਦ ਪਰੇ, ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਭ ਮਾਨ ਬਿਸਰੇ, ਗਿਆਨ ਪ੍ਰਵੇਸ਼ ਗੁਰੇ ਧਨ ਦੀਆ, ਧਿਆਨ ਮਾਨ ਮਨ ਏਕ ਮਏ, ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਭਏ, ਜੋਤ ਸਮਾਏ ਸਮਾਨੀ ਜਾ ਕੈ, ਅਸ਼ਲੀ ਪ੍ਰਭ ਪਹਿਚਾਨਿਆ, ਧਨੇ ਧਨ ਪਾਇਆ ਧਰਣੀ ਥਰ, ਮੇਲ ਜਨ ਸੰਤ ਸਮਾਨਿਆ।
3: ਦੇ ਅਨੁਸਾਰ ਅਸਲੀ ਪਾਠ ਜਿਵੇਂ ਕੀਤਾ ਗਿਆ ਹੈ ਉਹ ਸ਼ੁੱਧ ਉਚਾਰਨ ਹੈ, ਅਸਲੀ ਪਾਠ ਹੀ ਕਰਨਾ ਹੈ। ਅਸਲੀ ਅਰਥ ਛਲ ਤੋਂ ਰਹਿਤ ਪ੍ਰਭ ਅਕਾਲ ਪੁਰਖ। ਹਾਂਜੀ,
0: ਮਹੱਲਾ ਪੰਜਵਾਂ, ਗੋਬਿੰਦ ਗੋਬਿੰਦ ਗੋਬਿੰਦ ਸੰਗ, ਨਾਮ ਦਿਓ ਮਨ ਲੀਣਾ, ਆੜ ਨਾਮ ਕੋ ਛਿਪਰੋ ਹੋਇਓ ਲਾਗੀਣਾ।
1: ਹਾਂਜੀ, ਮਹੱਲਾ ਪੰਜਵਾਂ ਆ ਗਿਆ, ਚਲਦੀ ਭਗਤ ਬਾਣੀ ਹੈ। ਪਰ ਹੁਣ ਅਗਲੇ ਸ਼ਬਦ ਦਾ ਸਿਰਲੇਖ ਮਹੱਲਾ ਪੰਜਵਾਂ ਆਇਆ, ਇਹ 12 ਤੇ ਵਾਹਿਗੁਰੂ ਸਲੋਕ ਭਗਤ ਫਰੀਦ ਜੀ ਦੇ, ਉੱਥੇ ਵੀ ਗੱਲ ਪੜ੍ਹਨ ਨੂੰ ਸਾਨੂੰ ਦਰਸ਼ਨ ਹੁੰਦੇ ਨੇ। ਅਤੇ ਮਹੱਲਾ ਤੀਜਾ, ਉੱਥੇ ਵੀ ਸਲੋਕ ਤੀਜੇ ਪਾਤਸ਼ਾਹ ਦੇ ਭਗਤ ਫਰੀਦ ਦੇ ਸਲੋਕਾਂ ਵਿੱਚ ਦਰਜ ਹੋਏ ਹੋਏ ਨੇ, ਜਿਵੇਂ ਕਿ ਇਹੋ ਤਨ ਸਭੋ ਰੱਤ ਹੈ, ਇਹ ਤੀਜੇ ਪਾਤਸ਼ਾਹ ਦਾ ਸਲੋਕ ਹੈ। ਪਹਿਲਾ ਸਲੋਕ ਹੈ ਭਗਤ ਫਰੀਦ ਜੀ ਦਾ, ਫਰੀਦ ਉਹਦੇ ਵਿੱਚ ਹੈ ਰੱਤ ਬਿਨ, ਮਤਲਬ ਮੈਨੂੰ ਭੁੱਲ ਰਿਹਾ ਥੋੜ੍ਹਾ ਜਿਹਾ, ਯਾਦ ਆ ਭੁੱਲਣਾ ਸਲੋਕ,
3: ਰੱਤ ਬਿਨ ਤਨ ਨਾ ਹੋਏ।
1: ਹਾਂਜੀ, ਤੀਜੇ ਪਾਤਸ਼ਾਹ ਨੇ ਕਲੀਅਰ ਕੀਤਾ ਉਹ ਭੁਲੇਖਾ ਪੈਣ ਤੇ, ਵੀ ਸਰੀਰ ਤੇ ਖੂਨ ਤੋਂ ਬਿਨਾਂ ਪੈਦਾ ਹੀ ਨਹੀਂ ਹੁੰਦਾ ਜਾਂ ਰਹਿ ਹੀ ਨਹੀਂ ਸਕਦਾ, ਉਸ ਭੁਲੇਖਾ ਅਰਥ ਦਾ ਭੁਲੇਖਾ ਦੂਰ ਕਰਨ ਵਾਸਤੇ ਤੀਜੇ ਪਾਤਸ਼ਾਹ ਨੇ ਆਪਣਾ ਸਲੋਕ ਉੱਥੇ ਪੰਜਵੇਂ ਪਾਤਸ਼ਾਹ ਨੇ ਦਰਜ ਕੀਤਾ, ਤੀਜੇ ਪਾਤਸ਼ਾਹ ਨੇ ਉਚਾਰਨ ਕੀਤਾ ਹੋਇਆ। ਕਈ ਵਾਰੀ ਨਿਰਣਾਇਕ ਰੂਪ ਦੇ ਵਿੱਚ ਪਾਤਸ਼ਾਹ ਕਿਤੇ ਭੁਲੇਖਾ ਨਾ ਰਹਿ ਜਾਵੇ, ਆਪਣਾ ਸ਼ਬਦ ਹੋਰ ਥਾਵਾਂ ਤੇ ਦਰਜ ਕਰਦੇ ਨੇ ਜਾਂ ਭਗਤ ਬਾਣੀ ਦੇ ਅੰਦਰ ਦਰਜ ਕਰ ਦਿੰਦੇ ਨੇ। ਇੱਥੇ ਵੀ ਇਸੇ ਢੰਗ ਦੇ ਨਾਲ ਭਗਤ ਧੰਨਾ ਜੀ ਦਾ ਸਿਰਲੇਖ ਚੱਲਦਾ, ਤਿੰਨ ਸ਼ਬਦ ਨੇ, ਪਹਿਲਾ ਵੀ ਭਗਤ ਧੰਨਾ ਜੀ ਦਾ ਤੇ ਤੀਜਾ ਸ਼ਬਦ ਵੀ ਭਗਤ ਧੰਨਾ ਜੀ ਦਾ, ਪਰ ਵਿਚਕਾਰ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ। ਇਹਦੇ ਵਿੱਚ ਭਗਤ ਧੰਨਾ ਜੀ ਦੇ ਜੀਵਨ ਤੇ ਇੱਕ ਇਸ਼ਾਰਾ ਦਿੱਤਾ ਮਹਾਰਾਜ ਨੇ ਆਖਰੀ ਪੰਕਤੀ ਵਿੱਚ, ਬਈ ਪਹਿਲੇ ਭਗਤਾਂ ਦਾ ਜ਼ਿਕਰ ਕਰਕੇ ਆਖਰ ਵਿੱਚ ਆਖਿਆ ਬਈ ਕਹ ਆਪਣੇ ਆਖਰੀ ਪੰਕਤੀ ਕਿੱਥੇ ਜੀ ਦੀ, ਸਹਿਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ ਉੱਪਰ ਭਗਤਾਂ ਦਾ ਜ਼ਿਕਰ ਆ ਗਿਆ ਤੇ ਹੇਠਾਂ ਇਹ ਬਿੱਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਉੱਪਰਲੇ ਭਗਤਾਂ ਦੀ ਮਹਿਮਾ ਸੁਣ ਕੇ ਭਗਤੀਆਂ ਦੀਆਂ ਵਿਧੀਆਂ ਸੁਣ ਕੇ ਇੱਕ ਜਾਟਰੋ ਤੋਂ ਭਾਵ ਹੈ ਜੱਟਾਂ ਦੇ ਘਰ ਪੈਦਾ ਹੋਇਆ ਜਾਂ ਜੱਟਾਂ ਦਾ ਪੁੱਤਰ ਉਹ ਵੀ ਉੱਠ ਕੇ ਭਗਤੀ ਵਿੱਚ ਲੱਗ ਗਿਆ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ ਭਗਤ ਧੰਨਾ ਜੀ ਨੂੰ ਪ੍ਰਤੱਖ ਦਰਸ਼ਨ ਦਿੱਤੇ ਨੇ ਮੇਰੇ ਵਾਹਿਗੁਰੂ ਜੀ ਨੇ ਵੱਡਿਆਂ ਭਾਗਾਂ ਵਾਲਾ ਹੈ ਧੰਨਾ ਇਹ ਪੰਜਵੇਂ ਪਾਤਸ਼ਾਹ ਨੇ ਨਿਰਣਾ ਕੀਤਾ ਹੋਇਆ ਸ਼ਬਦ ਦੇ ਰਾਹੀਂ ਇਸ ਤਰ੍ਹਾਂ ਇਹਨੂੰ ਜਾਣਨਾ ਕਿਤੇ ਵੀ ਇਸ ਤਰ੍ਹਾਂ ਗੁਰੂ ਸਾਹਿਬ ਦਾ ਆਪਣਾ ਸਲੋਕ ਜਾਂ ਸ਼ਬਦ ਭਗਤ ਬਾਣੀ ਵਿੱਚ ਸਾਨੂੰ ਮਿਲ ਸਕਦਾ ਹੈ ਇਸ ਚੀਜ਼ ਨੂੰ ਧਿਆਨ ਵਿੱਚ ਰੱਖਣਾ ਜੀ ਕਰੋ ਜੀ ਅੱਗੇ
0: ਮਹੱਲਾ ਪੰਜਵਾਂ ਗੋਬਿੰਦ ਗੋਬਿੰਦ ਗੋਬਿੰਦ ਸੰਗ

ਸੇ ਕਾਂਡੇ ਕੱਚਿਆ ਰੱਤੇ ਇਸ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ ਰਹਾਓ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਪਰਵਤਗਾਰ ਅਪਾਰ ਅਗਮ ਬੇਅੰਤ ਤੋਂ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇਰੀ ਪਨੇ ਖੁਦਾਏ ਤੂੰ ਬਖਸੰਦਗੀ ਸੇਖ ਫਰੀਦੇ ਖੈਰ ਦੀਜੇ ਬੰਦਗੀ ਆਸਾ

ਕੁੰਜੜੀਆਂ ਮਨੋ ਮਚਿੰਦੜੀਆਂ ਰਹਾਉ। ਜੇ ਜਾਣਾ ਮਰ ਜਾਈਐ ਘੁੰਮ ਨਾ ਆਈਐ, ਝੂਠੀ ਦੁਨੀਆਂ ਲਾਗੇ ਨਾ ਆਪ ਮਈਆਈਐ, ਬੋਲੀਏ ਸੱਚ ਧਰਮ।

0: ਮੰਨੇ ਪਾਸੇ ਕਲਵਤ ਚੀਰਿਆ, ਸੇਖ ਹਯਾਤੀ ਜਾਗੇ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਇਆ, ਕੱਤਕ ਕੁੰਜਾਂ ਚੇਤ ਡਾਉ ਸਾਵਣ ਬਿਜੁਲੀਆਂ, ਸਿਆਲੇ ਸੋਹਦੀਆਂ ਸਿਆਲੇ ਸੋਹੰਦੀਆਂ
1: ਸੋਹੰਦੀਆਂ
0: ਸਿਆਲੇ ਸੋਹੰਦੀਆਂ ਫਿਰ ਗੱਲ ਬਾਹੜੀਆਂ,
2: ਸਿਆਲੇ ਸੋਹੰਦੀਆਂ
0: ਸਿਆਲੇ ਸੋਹੰਦੀਆਂ ਫਿਰ ਗੱਲ ਬਾਹੜੀਆਂ।
3: ਇੱਕ ਬੇਨਤੀ ਸੀ ਪਿੱਛੇ ਜਿਹੜਾ ਪਾਠ ਆਇਆ ਸੀ, ਕੱਤਕ ਕੁੰਜਾਂ ਚੇਤ ਡਾਓ ਸਾਵਣ ਬਿਜੁਲੀਆਂ ਪਾਠ ਹੋ ਗਿਆ ਸੀ, ਪਰ ਇਹ ਬਿਜਲੀਆਂ ਹੀ ਠੀਕ ਹੈ, ਪੋਲਾ ਪਾਠ ਹੀ, ਬਿਜਲੀਆਂ ਨਹੀਂ ਕਰਨਾ ਜਿਵੇਂ ਤੁਹਾਨੂੰ ਪਤਾ ਹੀ ਹੈ ਬਿਜਲੀ ਇਲੈਕਟ੍ਰੀਸਿਟੀ ਨੂੰ ਕਹਿੰਦੇ, ਇਹ ਬਿਜਲੀਆਂ ਪੋਲਾ ਹੀ ਪਾਠ ਠੀਕ ਹੈ, ਬਿਜਲੀਆਂ ਨਹੀਂ ਕਰਨਾ। ਹਾਂਜੀ ਹਾਂਜੀ ਭਾਈ,
0: ਸਿਆਲੇ ਸੋਹੰਦੀਆਂ ਫਿਰ ਗੱਲ ਬਾਹੜੀਆਂ, ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ, ਗੜਿੰਦਿਆਂ ਛੇ ਮਾਹ ਤੋੜਦਿਆਂ ਹਿੱਕ ਖਿਣੋ, ਜਿਮੀ ਪੁਛੇ ਅਸਮਾਨ ਫਰੀਦਾ ਕੇ ਵਟਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਹੇ।
2: ਇਹ ਜਿਹੜਾ ਪਿੱਛੇ ਪਾਠ ਆਇਆ ਸੀ, ਕੰਚਨ ਬੰਨੇ ਪਾਸੇ ਕਲਵਤ ਚੀਰਿਆ, ਇਹ ਕਲਵਤ ਤੇ ਕਰਵਤ ਦੋਨਾਂ ਦੇ ਅਰਥ ਸਮਾਨ ਹਨ, ਇਹਦਾ ਵੀ ਉਚਾਰਨ ਕਲਵਤ ਇਸੇ ਤਰ੍ਹਾਂ ਸ਼ੁੱਧ ਬਣਦਾ ਹੈ। ਕੰਚਨ ਬੰਨੇ ਪਾਸੇ ਕਲਵਤ ਚੀਰਿਆ,
0: ਕੰਚਨ ਬੰਨੇ ਪਾਸੇ ਕਲਵਤ ਚੀਰਿਆ,
3: ਕਲਵਤ
0: ਕੰਚਨ ਬੰਨੇ ਪਾਸੇ ਕਲਵਤ ਚੀਰਿਆ,
3: ਕਲਵਤ
0: ਕਲਵਤ।
1: ਹਾਂਜੀ ਨਿਰਣਾ ਹੋ ਗਿਆ, ਚਲੋ ਕੋਈ ਗੱਲ ਨਹੀਂ, ਜੇ ਜ਼ਬਾਨ ਨਹੀਂ ਉਲਟਦੀ
0: ਕਈ ਵਾਰੀ। ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਇਆ, ਕੱਤਕ ਕੁੰਜਾਂ ਚੇਤ ਡਾਉ ਸਾਵਣ ਬਿਜਲੀਆਂ, ਸਿਆਲੇ ਸੁਹੰਦੀਆਂ ਫਿਰ ਗੱਲ ਬਾਹੜੀਆਂ, ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ, ਗੜਿੰਦਿਆਂ ਛੇ ਮਾਹ
2: ਗੰਢਿੰਦਿਆਂ
0: ਗੜਿੰਦਿਆਂ ਛੇ ਮਾਹ ਤੋੜਦਿਆਂ ਹਿੱਕ ਖਿਨੋ, ਜਿਮੀ ਪੁਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਹੇ।

0: ਹਾਂਜੀ, ਜਿਸ ਤਰ੍ਹਾਂ ਪਾਠ ਹੋਇਆ ਗੁਜਰੀ, ਗੱਗੇ ਨੂੰ ਦੁਲੈਂਕੜ ਹੈ, ਇਸ ਰਾਗ ਦਾ ਨਾਮ ਹੈ, ਤੇ ਗੁਜਰੀ ਪਾਠ ਹੀ ਧਿਆਨ ਨਾਲ ਕਰਨਾ, ਗੁਜਰੀ ਪਾਠ ਔਂਕੜ ਨਾਲ ਨਹੀਂ ਬੋਲਣਾ ਕਦੇ ਵੀ। ਠੀਕ ਕੀਤਾ ਗਿਆ ਪਾਠ, ਧਿਆਨ ਰੱਖਿਓ ਜੀ।
1: ਤੇਰਾ ਨਾਮ ਕਰੇ ਚਾਨਣ ਅਠੀਆ, ਜੇ ਮਨ ਉਰਸਾ ਹੋਏ ਕਰਨੇ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ।
2: ਇੱਥੇ ਇੱਕ ਹੁਣ ਪਹਿਲੇ ਹੀ ਆਰੰਭ ਵਿੱਚ ਬੇਨਤੀ ਕਰਦੇ ਹਾਂ, ਕਿਉਂਕਿ ਬਹੁਤ ਸਾਰੇ ਗੁਰਮੁਖ ਪਿਆਰੇ ਨਾਲ ਨਾਲ ਨੋਟਸ ਘਰਾਂ ਵਿੱਚ ਵੀ ਬਣਾਉਂਦੇ ਨੇ ਅਤੇ ਇੱਥੇ ਵੀ ਬਣਾਉਂਦੇ ਨੇ, ਸੋ ਉਹ ਲਿਖਣਾ ਚਾਹੁੰਦੇ ਹੁੰਦੇ ਫਿਰ ਸਵਾਲ ਕਰਦੇ। ਪਿੱਛੇ ਵੀ ਰਹਿ ਗਿਆ ਸੀ ਦੱਸਣ ਵਾਲਾ, ਨਾਲ ਦੀ ਨਾਲ ਸਮਾਂ ਵੀ ਆਪਾਂ ਰਾਗਾਂ ਦਾ ਦੱਸਦੇ ਹਾਂ ਵੀ ਕਿਹੜਾ ਰਾਗ ਕਿਹੜੇ ਸਮੇਂ ਗਾਇਆ ਜਾਂਦਾ, ਪਰ ਆਸਾ ਦਾ ਵੀ ਰਹਿ ਗਿਆ ਸੀ, ਵੈਸੇ ਆਪ ਜੀ ਨੂੰ ਪਤਾ ਹੀ ਹੋਏਗਾ। ਆਸਾ ਰਾਗ ਦਾ ਸਮਾਂ ਅੰਮ੍ਰਿਤ ਵੇਲੇ ਦਾ ਹੁੰਦਾ ਹੈ, ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 6:30-6 ਵਜੇ ਦੇ ਲਗਭਗ ਇੱਥੇ ਤੱਕ ਆਸਾ ਰਾਗ ਗਾਇਆ ਜਾਂਦਾ ਹੈ। ਹੁਣ ਰਾਗ ਗੁਜਰੀ ਪ੍ਰਾਰੰਭ ਹੋਇਆ, ਇਹਦਾ ਜਿਹੜਾ ਸਮਾਂ ਹੈ ਇਹ 9 ਤੋਂ 12 ਵਜੇ ਵਾਲਾ ਹੁੰਦਾ ਹੈ, ਜਦੋਂ ਬਿਲਾਵਲ ਦੀ ਚੌਂਕੀ ਦੀ ਅਰਦਾਸ ਹੁੰਦੀ ਹੈ। ਉਦੋਂ ਬਾਅਦ ਫਿਰ ਬਿਲਾਵਲ ਦੇ ਵਿੱਚ ਕਈ ਵਾਰੀ ਰਾਗੀ ਸਿੰਘ ਗੁਜਰੀ ਦੇ ਵੀ ਸ਼ਬਦ ਪੜ੍ਹ ਲੈਂਦੇ ਆ, ਸੋ ਜੇ ਲਿਖਣਾ ਹੋਵੇ ਕਿਸੇ ਨੇ ਗੁਜਰੀ ਰਾਗ ਦਾ ਸਮਾਂ ਤਾਂ ਉਹ 9 ਤੋਂ ਤੁਸੀਂ 12 ਸਾਢੇ 12 ਵਜੇ ਦਾ ਇੱਥੇ ਲਗਭਗ ਪਹਿਰ ਇਹ ਆ ਕਿ ਗੁਰਬਾਣੀ ਅਨੁਸਾਰ ਤੇ 3.5 ਘੰਟੇ ਦਾ ਪਹਿਰ ਮੰਨਦੇ ਆ,
0: ਚਲੋ
2: 3.5 ਘੰਟੇ ਦਾ ਪਹਿਰ ਗੁਰਬਾਣੀ ਅਨੁਸਾਰ ਮੰਨਦੇ ਗੁਰਮਤ ਵਿੱਚ। ਪਰ ਜਿਹੜਾ ਸ਼ਾਸਤਰੀ ਸੰਗੀਤ ਆ ਤੇ ਜਿਹੜੀਆਂ ਘੜੀਆਂ ਅਸੀਂ ਮੰਨਦੇ ਹਾਂ ਦੁਨਿਆਵੀ ਤੌਰ ਤੇ, ਉਹ 3 ਘੰਟੇ ਨੂੰ ਇੱਕ ਪਹਿਰ ਮੰਨਦੇ ਆ, ਵੀ ਜਿਵੇਂ ਮੰਨ ਲਓ 12 ਤੋਂ 3 ਦਾ ਇੱਕ ਸਮਾਂ 3 ਘੰਟੇ ਦਾ ਬਣ ਗਿਆ ਤਾਂ ਉਹਨੂੰ ਉਹ ਇੱਕ ਪ੍ਰੋਪਰ ਫਿਗਰ ਰੱਖਣ ਵਾਸਤੇ 3-3 ਘੰਟੇ ਵਿੱਚ 4 ਪਹਿਰ ਦਿਨ ਦੇ ਬਣਾ ਲੈਂਦੇ ਆ, 4 ਰਾਤ ਦੇ ਬਣਾ ਲੈਂਦੇ ਆ। ਪਰ ਗੁਰਬਾਣੀ ਵਿੱਚ 3.5 ਘੰਟੇ ਦਾ ਪਹਿਰ ਮਹਾਰਾਜ ਜੀ ਨੇ ਵਰਣਨ ਕੀਤਾ। ਸੋ ਇਸੇ ਤਰ੍ਹਾਂ ਜਿਹੜੇ ਇਹ ਫਿਰ ਲੰਬੀ ਵਿਚਾਰ ਹੋ ਜਾਣੀ, ਜਿਵੇਂ ਦੇਸੀ ਮਹੀਨੇ ਨੇ ਉਹ ਵੀ ਵੱਧਦੇ ਘੱਟਦੇ ਰਹਿੰਦੇ, ਪਰ ਉਹਨਾਂ ਨੂੰ ਐਡਜਸਟ ਕਰਨ ਵਾਸਤੇ ਇੰਗਲਿਸ਼ ਜਿਹੜਾ ਅੰਗਰੇਜ਼ੀ ਕੈਲੰਡਰ ਉਹਦੇ ਵਿੱਚ ਇੱਕ ਸਮਾਨ ਕਰਕੇ ਪਾ ਲਿਆ ਗਿਆ ਸਮੇਂ ਦੇ ਹਿਸਾਬ ਨਾਲ। ਸੋ ਇਹ ਲੰਬੀ ਗੱਲ ਆ, ਫਿਰ ਕਦੇ ਸਮਾਂ ਬਣੇ ਤਾਂ ਹੋ ਜਾਏਗੀ। ਪਰ ਜਿਹੜਾ ਸ਼ਾਸਤਰੀ ਸੰਗੀਤ ਆ, ਜਿਹੜੇ ਗੁਰਮੁਖ ਪਿਆਰੇ ਕੀਰਤਨ ਕਰਦੇ ਜਾਂ ਸਿੱਖਦੇ ਉਹਨਾਂ ਨੂੰ ਹੋਰ ਬਿਹਤਰੀ ਨਾਲ ਪਤਾ ਹੋਏਗਾ, ਸ਼ਾਸਤਰੀ ਸੰਗੀਤ ਦੇ ਨਿਯਮ ਕੁਝ ਹੋਰ ਨੇ ਪਰ ਗੁਰਮਤ ਸੰਗੀਤ ਦੇ ਨਿਯਮ ਕੁਝ ਹੋਰ ਨੇ। ਸ਼ਾਸਤਰੀ ਸੰਗੀਤ ਦੇ ਵਿੱਚ ਮਿਊਜ਼ਿਕ ਜਾਂ ਤੁਸੀਂ ਕਹਿ ਲਓ ਤਰਜ ਪ੍ਰਧਾਨ ਆ, ਸੰਗੀਤ ਪ੍ਰਧਾਨ, ਪਰ ਸਾਡੇ ਗੁਰਮਤ ਸੰਗੀਤ ਦੇ ਵਿੱਚ ਰਾਗ ਪ੍ਰਧਾਨ ਆ। ਉਧਰ ਸੰਗੀਤ ਪ੍ਰਧਾਨ ਆ ਸ਼ਾਸਤਰੀ ਸੰਗੀਤ ਵਿੱਚ, ਭਾਰਤੀ ਸੰਗੀਤ ਵੀ ਕਹਿ ਦਿੰਦੇ, ਉਹਦੇ ਵਿੱਚ ਪ੍ਰਧਾਨਤਾ ਆ ਜਿਹੜੀ ਮੁੱਖ ਚੀਜ਼ ਨੋਟ ਕੀਤੀ ਜਾਂਦੀ ਉਹ ਮੰਨਦੇ ਸੰਗੀਤ ਨੂੰ, ਪਰ ਗੁਰਮਤ ਵਿੱਚ ਗੁਰਬਾਣੀ ਵਿੱਚ ਅਸੀਂ ਰਾਗ ਨੂੰ ਤੇ ਗੁਰਬਾਣੀ ਨੂੰ ਤਰਜੀਹ ਦਿੰਦੇ ਹਾਂ ਵੀ ਰਾਗ ਸ਼ੁੱਧ ਹੋਣਾ ਚਾਹੀਦਾ, ਜਾਂ ਕਈ ਵਾਰੀ ਮਿਸ਼ਰਤ ਰਾਗ ਵੀ ਗਾਉਂਦੇ, ਤੁਹਾਨੂੰ ਸਮਝ ਹੀ ਹੋਣੀ ਇਹਨਾਂ ਚੀਜ਼ਾਂ ਦੀ। ਸੋ ਇਸ ਕਰਕੇ ਇਹ ਨਾਲ ਦੀ ਨਾਲ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਵੀ ਰਾਗਾਂ ਨੂੰ ਜਿਹੜਾ ਗਾਉਣ ਦਾ ਸਮਾਂ ਹੈ ਇਹ ਵੀ ਪੱਕਾ ਹੈ ਸਾਡੇ ਵਿੱਚ, ਇਹ ਨਹੀਂ ਕਿ ਤੁਸੀਂ ਸ੍ਰੀ ਰਾਗ ਦਿਨ ਵੇਲੇ ਗਾ ਸਕਦੇ ਹੋ। ਰਾਗਾਂ ਦੇ ਵਿੱਚ ਮਹਾਰੇ ਸੱਚੇ ਪਾਤਸ਼ਾਹ ਜੀ ਨੇ ਬਹੁਤ ਵਿਸਥਾਰ ਨਾਲ ਨਿਯਮ ਰੱਖਿਆ ਹੈ, ਜਿਹੜੀ ਗੱਲੋਂ ਇਹ ਮੈਂ ਬੇਨਤੀ ਕਰ ਰਿਹਾ। ਉਦਾਹਰਣ ਦੇ ਤੌਰ ਤੇ ਇੱਕ ਮਿੰਟ ਲਈ ਬੇਨਤੀ ਕਰ ਦਿੰਦਾ, ਭਗਤ ਨਾਮਦੇਵ ਜੀ ਦੇ ਅੱਗੇ ਤਿਲੰਗ ਰਾਗ ਵਿੱਚ ਸ਼ਬਦ ਆਉਣਗੇ, ਜਦਕਿ ਉਹਨਾਂ ਦਾ ਫਾਰਸੀ ਦੇ ਨਾਲ ਕੋਈ ਤਾਲੁਕਾਤ ਨਹੀਂ। ਉਰਦੂ, ਅਰਬੀ ਤੇ ਫਾਰਸੀ ਇਹਨਾਂ ਬੋਲੀਆਂ ਦੇ ਨਾਲ ਭਗਤ ਨਾਮਦੇਵ ਜੀ ਦਾ ਤਾਲੁਕਾਤ ਨਹੀਂ, ਕਿਉਂਕਿ ਉਹ ਪੈਦਾ ਹੋਏ ਹਿੰਗੋਲੀ ਦੇ ਵਿੱਚ, ਮਹਾਰਾਸ਼ਟਰ ਵਿੱਚ। ਉਸ ਇਲਾਕੇ ਦੀ ਜਿਹੜੀ ਬੋਲੀ ਆ ਉਹ ਹਿੰਦੀ ਬੋਲੀ ਜਾਂਦੀ ਜਾਂ ਜ਼ਿਆਦਾ ਮਰਾਠੀ ਬੋਲਦੇ ਆ, ਜਾਂ ਉੱਧਰ ਦੀਆਂ ਜਿਹੜੀਆਂ ਆਮ ਪ੍ਰਚਲਿਤ ਬੋਲੀਆਂ ਹੁੰਦੀਆਂ ਉਹ ਉਸ ਹਿਸਾਬ ਦੇ ਨਾਲ ਬੋਲਦੇ ਆ। ਪਰ ਜਦੋਂ ਤੁਸੀਂ ਤਿਲੰਗ ਰਾਗ ਵਿੱਚ ਭਗਤ ਨਾਮਦੇਵ ਜੀ ਦੇ ਅੱਗੇ ਸ਼ਬਦ ਆਉਣਗੇ, ਜਦੋਂ ਆਪਾਂ ਮੱਧ ਤੋਂ ਅੱਗੇ ਨਿਕਲ ਗਏ 718-19 ਅੰਗ ਦੇ ਕਰੀਬ, ਤੇ ਉੱਥੇ ਵਾਹਿਗੁਰੂ 20 ਤੋਂ 21 ਤੋਂ ਸ਼ੁਰੂ ਹੁੰਦਾ ਰਾਗ ਤਿਲੰਗ। ਜਦੋਂ ਤੁਸੀਂ ਉੱਥੋਂ ਦਰਸ਼ਨ ਕਰੋਗੇ ਰਾਗ ਤਿਲੰਗ ਦੇ ਵਿੱਚ, ਤੇ ਉੱਥੇ ਫਿਰ ਜਿਹੜੇ ਸ਼ਬਦ ਵਰਤੇ ਨਾ ਭਗਤ ਨਾਮਦੇਵ ਜੀ ਨੇ ਉਹ ਸਾਰੇ ਫਾਰਸੀ ਦੇ ਆ। ਇੱਥੋਂ ਇਸ ਗੱਲ ਦੀ ਸਾਨੂੰ ਸਮਝ ਮਿਲਦੀ ਆ, ਇਹ ਗੱਲ ਇੱਥੋਂ ਸਿੱਧ ਹੁੰਦੀ ਹੈ, ਇਹਦਾ ਨਿਰਣਾ ਮਿਲਦਾ ਵੀ ਮਹਾਰਾਜ ਜੀ ਨੇ ਰਾਗਾਂ ਦਾ, ਰਾਗਾਂ ਦੇ ਸਮੇਂ ਦਾ ਤੇ ਰਾਗਾਂ ਦੀ ਭਾਸ਼ਾ ਦਾ ਇੰਨਾ ਧਿਆਨ ਰੱਖਿਆ ਕਿ ਉਹਦਾ ਨਿਯਮ ਨਹੀਂ ਤੋੜਿਆ ਕਦੇ। ਜਦੋਂ ਤੁਸੀਂ ਉਹ ਸ਼ਬਦ ਵੇਖੋਗੇ ਹੱਲੇ ਯਾਰਾਂ ਖੁਸ਼ਖਬਰੀ, ਉਹ ਜਿਹੜੇ ਅੱਖਰ ਨੇ ਉਹਦੇ ਵਿੱਚ ਬਹੁਤ ਸਾਰੇ ਉਹ ਫਾਰਸੀ ਦੇ ਆ, ਜਦਕਿ ਉਹਨਾਂ ਦੀ ਬੋਲੀ ਨਹੀਂ ਸੀ ਭਗਤ ਨਾਮਦੇਵ ਜੀ ਦੀ ਫਾਰਸੀ, ਪਰ ਉਹ ਨਿਯਮ ਤਿਲੰਗ ਰੱਖਣ ਵਾਸਤੇ, ਤਿਲੰਗ ਜਿਹੜਾ ਰਾਗ ਉਹ ਸੂਫੀਆਂ ਦਾ ਰਾਗ ਕਹਿੰਦੇ ਆ, ਸੂਫੀਆਂ ਦਾ ਜਾਂ ਫਕਰਾਂ ਫਕੀਰਾਂ ਦਾ ਰਾਗ ਕਹਿੰਦੇ ਆ ਤਿਲੰਗ ਨੂੰ। ਸੋ ਇਸ ਕਰਕੇ ਉੱਥੇ ਉਸ ਚੀਜ਼ ਦੀ ਹੱਦਬੰਦੀ ਰੱਖਣ ਵਾਸਤੇ ਰਾਗ ਦੀ, ਫਿਰ ਰਾਗ ਦੀ ਭਾਸ਼ਾ ਦੀ, ਰਾਗ ਦੇ ਸੰਗੀਤ ਦੀ, ਸੋ ਬਹੁਤਾ ਨਹੀਂ ਆਪਾਂ ਡੂੰਘਾ ਜਾਣਾ, ਪਰ ਉਹ ਹੱਦਬੰਦੀ ਰੱਖਣ ਵਾਸਤੇ ਉੱਥੇ ਉਹਨਾਂ ਨੇ ਜਿਹੜੇ ਸ਼ਬਦ ਵਰਤੇ, ਫਿਰ ਜਿਹੜੀ ਬੋਲੀ ਆ, ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸ਼ਬਦ ਜਿਹੜਾ ਆਰੰਭਤਾ ਵਾਲਾ ਪੜ੍ਹਦੇ ਹੋ, ਯਕ ਅਰਜ਼ ਪੇਸ ਤੋਂ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਸਾਰੇ ਫਾਰਸੀ ਦੇ ਸ਼ਬਦ ਆ। ਜਦੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੇ ਸ਼ਬਦ ਉੱਥੇ ਫਾਰਸੀ ਦੇ ਉਚਾਰਨ ਕੀਤੇ ਆ। ਸੋ ਇਸ ਕਰਕੇ ਇਹ ਬੇਨਤੀ ਹੈ ਕਿ ਸਮੇਂ ਦਾ ਵੀ ਸਾਡੇ ਵਿੱਚ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਕੀਰਤਨ ਹੁੰਦਾ ਰਾਗਾਂ ਦੇ ਸਮੇਂ ਦੇ ਮੁਤਾਬਕ ਹੀ ਹੁੰਦਾ, ਵੱਖਰਾ ਰਾਗ ਕੋਈ ਕਿਸੇ ਸਮੇਂ ਵਿੱਚ ਨਹੀਂ ਪੜਿਆ ਜਾਂਦਾ। ਫਿਰ ਕਦੇ ਗਾਂ ਸਮਾਂ ਮਿਲਿਆ ਤੇ ਫਿਰ ਆਪਾਂ ਹੋਰ ਇਹਦੀਆਂ ਵਿਚਾਰਾਂ ਕਰ ਲਵਾਂਗੇ, ਪਰ ਇਹ ਵੀ ਲੋੜ ਸੀ, ਪਹਿਲਾਂ ਬੇਨਤੀ ਨਹੀਂ ਸੀ ਕਰ ਹੋਈ ਰਾਗਾਂ ਸੰਬੰਧੀ। ਇਸ ਕਰਕੇ ਮਹਾਰਾਜ ਜੀ ਦੇ ਬਚਨ ਵੀ ਆ, ਰਾਗ ਨਾਦ ਸਭ ਸੱਚ ਹੈ ਭਾਈ। ਸੋ ਇਸ ਕਰਕੇ ਇਸ ਚੀਜ਼ ਦਾ ਜ਼ਰੂਰ ਆਪ ਜੀ ਨੇ ਧਿਆਨ ਰੱਖਣਾ। ਰਾਗ ਗੁਜਰੀ ਦਾ ਸਮਾਂ ਜਿਹੜਾ ਉਹ ਸਵੇਰੇ 9 ਤੋਂ ਲੈ ਕੇ ਦੁਪਹਿਰ 12:30 ਇੱਥੇ ਤੱਕ ਤੁਸੀਂ ਮੰਨ ਸਕਦੇ।
0: ਜਿਸ ਤਰ੍ਹਾਂ ਗਿਆਨੀ ਜੀ ਨੇ ਜ਼ਿਕਰ ਕੀਤਾ, ਥੋੜ੍ਹੀ ਜਿਹੀ ਬੇਨਤੀ ਦਾਸ ਕਰਨਾ ਚਾਹੇਗਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਸ ਇਲਾਕੇ ਦੇ ਵਿੱਚ ਗਏ ਨੇ, ਉਸ ਬੋਲੀ ਦੀ ਉਹਨਾਂ ਨੇ ਵਰਤੋਂ ਕੀਤੀ ਆਪਣੇ ਸ਼ਬਦਾਂ ਵਿੱਚ, ਖਾਸ ਕਰਕੇ ਬਹੁਤ ਸਾਰੇ ਇਸ ਤਰ੍ਹਾਂ ਸ਼ਬਦ ਉਚਾਰੇ ਹੋਏ ਨੇ। ਮੈਂ ਸੰਖੇਪ ਵਿੱਚ ਬੇਨਤੀ ਕਰ ਰਿਹਾ, ਅਤੇ ਸ਼ਾਇਦ ਬਹੁਤ ਘੱਟ ਸੰਗਤਾਂ ਨੂੰ ਪਤਾ ਹੋਣਾ ਵੀ ਭਗਤ ਨਾਮਦੇਵ ਜੀ ਉੱਤਰੀ ਭਾਰਤ, ਖਾਸ ਕਰਕੇ ਪੰਜਾਬ ਵਿੱਚ ਆਏ ਨੇ, ਅਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਘੁਮਾਣਾ ਇੱਕ ਨਗਰ ਹੈ, ਉੱਥੇ ਭਗਤ ਨਾਮਦੇਵ ਜੀ ਦਾ ਇਤਿਹਾਸਕ ਸਥਾਨ ਵੀ ਹੈ। ਅਤੇ ਇਹ ਗੱਲ ਵੀ ਸੰਭਵ ਹੈ ਵੀ ਇਹ ਸ਼ਬਦ ਹੋ ਸਕਦਾ ਭਗਤ ਨਾਮਦੇਵ ਜੀ ਨੇ ਸਾਡੇ ਵਾਲੇ ਇਲਾਕੇ, ਸੂਫੀਆਂ ਦੇ ਇਲਾਕੇ ਵਿੱਚ ਆ ਕੇ ਉਚਾਰਨ ਕੀਤਾ ਹੋਵੇ, ਇਸ ਤਰ੍ਹਾਂ ਵੀ ਮੰਨਿਆ ਜਾ ਸਕਦਾ। ਇਹਨੂੰ ਤਸਦੀਕ ਤਾਂ ਨਹੀਂ ਮੈਂ ਕਰਦਾ ਇਤਿਹਾਸਕ ਪੱਖ ਤੋਂ, ਪਰ ਇਹ ਗੱਲ ਜਚਦੀ ਹੈ ਸਾਡੇ ਹਿਰਦਿਆਂ ਨੂੰ। ਸੋ ਇਸ ਤਰ੍ਹਾਂ ਵੀ ਹੋ ਸਕਦਾ, ਇੱਦਾਂ ਵਿਚਾਰ ਲੈਣਾ ਜੀ, ਕਰੋ ਕਿਰਪਾ।
1: ਤੇਰਾ ਨਾਮ ਕਰੀ ਚਨਣ ਆਠੀਆ ਜੇ

0: ਹੋਏ। ਪਸੂ ਮਿਲਹਿ ਚੰਗਿਆਈਆ, ਖੜ ਖਾਵ ਹੈ ਅੰਮ੍ਰਿਤ ਦੇਹ। ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ।
1: ਬਾਈ ਜੀ, ਪਸ਼ੂ ਮਿਲੇ ਚੰਗਿਆਈ ਆ, ਖੜ ਖਾਵੇ ਤੇ ਖੜ ਖਾਵੇ। ਮੈਂ ਵੈਸੇ ਚਾਹਾਂਗਾ ਇਹ ਨਿਰਣਾ ਬਾਈ ਜੀ ਕਰਨ, ਪਰ ਮੈਂ ਆਪਣਾ ਪਹਿਲਾਂ ਹਿੰਟ ਦੇ ਜਾਂਦਾ। ਉਹੀ ਜਿਹੜਾ ਕੰਢੀ ਖੇਤਰ ਹੈ, ਪੁਆਧੀ ਇਲਾਕਾ ਹੈ ਨਾ, ਉੱਥੇ ਜਿਹੜਾ ਘਾਹ ਫੂਸ ਹੁੰਦਾ ਜਾਂ ਸਰਕੜਾ ਵਗੈਰਾ ਹੁੰਦਾ, ਇਹ ਪਸ਼ੂਆਂ ਦੀ ਖੁਰਾਕ ਜਿਹੜੇ ਹਨ ਉਹਨੂੰ ਵੀ ਖੜ ਕਿਹਾ ਜਾਂਦਾ। ਤੇ ਟਕਸਾਲੀ ਪਾਠ ਦਾ ਨਿਰਣਾ ਮੈਂ ਬਾਈ ਜੀ ਤੋਂ ਚਾਹੁੰਦਾ ਵੀ ਖੜ ਪਾਠ ਜਾਂ ਖੜ, ਇਹਨਾਂ ਚੋਂ ਕਿਹੜਾ ਟੁਕਮਾ ਹੈ ਜੀ?
2: ਇਹ ਜਿਹੜੀ ਵਿਚਾਰ ਤੁਸੀਂ ਸਰਵਣ ਕਰ ਰਹੇ ਹੋ, ਪਸੂ ਮਿਲੇ ਚੰਗਿਆਈਆਂ, ਖੜ ਪਾਠ ਸ਼ੋਧ, ਖੜ ਖੜ ਦਾ ਅਰਥ ਹੁੰਦਾ ਹੈ ਘਾਹ, ਤੇ ਪੱਠੇ ਵੀ ਆਪਾਂ ਕਹਿੰਦੇ ਨੇ। ਆਮ ਪਸ਼ੂ ਘਾਹ ਚਰਦੇ ਸਨ, ਪਸ਼ੂਆਂ ਦੀ ਖੁਰਾਕ ਘਾਹ ਹੁੰਦਾ ਤੇ ਖੜ ਦਾ ਅਰਥ ਵੀ ਘਾਹ ਹੀ ਹੈ। ਇਹਦਾ ਉਚਾਰਨ ਖੜ ਇਹੀ ਸ਼ੁੱਧ ਹੈ ਜਿਵੇਂ ਕੀਤਾ ਗਿਆ ਹੈ।
0: ਪਸ਼ੂ ਮਿਲੇ

ਜਨ ਪੂਰੇ ਮੁਨ ਜਨ ਸੇਵਹਿ ਗੁਰ ਵਿਚਾਰ ਰਹਾਓ। ਰਾਵ ਸੱਸ ਦੀਪਕ ਜਾ ਕੇ ਤੇਰੇ ਭਵਨ ਏਕਾ ਜੋਤ ਮੁਰਾਰ। ਗੁਰਮੁਖ ਹੋਏ ਸੋ ਅਹਿਨਸ ਨਿਰਮਲ, ਗੁਰਮੁਖ ਹੋਏ ਸੋ ਅਹਿਨਸ ਨਿਰਮਲ, ਮਨਮੁਖ ਰਹਿਣ ਅੰਧਾਰ। ਸਿੱਧ ਸਮਾਧ ਕਰਹਿ ਨਿਤ ਝਗੜਾ, ਦੁਹ ਲੋਚਨ ਕਿਆ ਹੀਰਾ, ਅੰਤਰ ਜੋਤ ਸ਼ਬਦ ਤੁਨ ਜਾਗੈ। ਸਤਿਗੁਰ ਝਗੜ ਨਿਬੇਰਾ, ਸੁਰ ਨਰ ਨਾਥ ਬੇਅੰਤ ਅਜੋਨੀ।

0: ਤ੍ਰਿਗ ਇਵੇਹਾ ਜੀਵਣਾ ਜਿਤ ਹਰ ਪ੍ਰੀਤ ਨਾ ਜਪਾਏ ਤ੍ਰਿਗ ਇਵੇਹਾ ਜੀਵਣਾ ਜਿਤ ਹਰ ਪ੍ਰੀਤ ਨਾ ਪਾਏ ਜਿਤ ਕੰਮ ਹਰ ਵਿਸਰੈ ਜਿਤ ਕੰਮ ਹਰ ਵਿਸਰੈ ਦੂਜੈ ਲੱਗੈ ਜਾਏ ਐਸਾ ਸਤਿਗੁਰ ਸੇਵੀਐ ਮਨਾ ਜਿਤ ਸੇਵਿਐ ਗੋਵਿੰਦ ਪ੍ਰੀਤ ਉਪਜੈ ਅਵਰ ਵਿਸਰ ਸਭ ਜਾਏ ਹਰ ਸੇਤੀ ਚਿਤ ਗਹਿ ਰਹੈ ਜਰਾ ਕਾ ਭਉ ਨਾ ਹੋਵਈ ਜੀਵਨ ਪਦਵੀ ਪਾਏ ਰਹਾਉ ਗੋਬਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਆਪ ਸੇਤੀ ਆਪ ਖਾਇਆ ਤਾ ਮਨ ਨਿਰਮਲ ਹੋਆ ਜੋਤੀ ਜੋਤ ਸਮਈ ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ ਜੇ ਲੋਚੈ ਸਭ ਕੋਏ ਕੂੜੈ ਕੀ ਪਾਲ ਵਿੱਚੋਂ ਨਿਕਲੈ ਤਾ ਸਦਾ ਸੁਖ ਹੋਏ ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰ ਆਗੈ ਜੀਉ ਧਰੇ ਸਤਿਗੁਰ ਕਾ ਭਾਣਾ ਚਿਤ ਕਰੇ ਸਤਿਗੁਰ ਆਪੇ ਕਿਰਪਾ ਕਰੇ ਗੂਜਰੀ ਮਹੱਲਾ ਤੀਜਾ ਹਰ ਕੀ ਤੁਮ ਸੇਵਾ ਕਰਹੋ ਦੂਜੀ ਸੇਵਾ ਕਰਹੋ ਨਾ ਕੋਏ ਜੀ ਹਰ ਕੀ ਸੇਵਾ ਤੇ ਮਨਹੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਪ੍ਰੀਤ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਭੀਜੈ ਇਹਾ ਸੇਵ ਬਣੀ ਜੀਓ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਧਪ ਹਰ ਮੇਰਾ ਭਾਈ ਹਰ ਕੀ ਮੈਂ ਭੂਖ ਲਾਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਹਰ ਮੇਰਾ ਸਾਕ ਅੰਤ ਹੋਏ ਸਿਖਾਈ ਹਰ ਬਿਨ ਹੋਰ ਰਾਸ ਕੂੜੀ ਹੈ ਚੱਲਦਿਆਂ ਨਾਲ ਨਾ ਜਾਈ ਹਰ ਮੇਰਾ ਧਨ ਮੇਰਾ ਸਾਥ ਚੱਲੈ ਜਹਾਂ ਹਉ ਜਾਉ ਤਹਿ ਜਾਈ ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ਕਹਿ ਨਾਨਕ ਹਰ ਕਾ ਭਾਣਾ ਹੋਆ ਕਹਿਣਾ ਕਛੂ ਨਾ ਜਾਈ ਗੂਜਰੀ ਮਹੱਲਾ ਤੀਜਾ ਜੁਗ ਮਾਹੇ ਨਾਮ ਦੁਲੰਬ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੈ ਮੁਕਤ ਨ ਹੋਵਈ ਵੇਖੋ ਕੋ ਵਿਓ ਪਾਏ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਓ ਸਤਿਗੁਰ ਮਿਲਿਆ ਹਰ ਮਨ ਵਸੈ ਸਹਿਜੇ ਰਹੇ ਸਮਾਏ ਰਹਾਉ ਜਾਂ ਭਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗੈ ਤੇ ਹਰ ਪਾਈਐ ਹਰ ਸਿਉਂ ਰਹੇ ਸਮਾਏ ਸੇ ਮੁਕਤ ਜੇ ਮਨ ਜਿਣ ਹੈ ਫਿਰ ਧਾਤ ਨਾ ਲਾਗੈ ਆਏ ਦਸਵੈ ਦੁਆਰ ਰਹਿਤ ਕਰੇ ਤ੍ਰਿਭਵਨ ਸੋਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ ਇਹੋ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ ਗੂਜਰੀ ਮਹੱਲਾ ਤੀਜਾ ਰਾਮ ਰਾਮ ਸਭ ਕੋ ਕਹੈ ਕਹਿਐ ਰਾਮ ਨਾ ਹੋਏ ਗੁਰ ਪ੍ਰਸਾਦੀ ਰਾਮ ਮਨ ਵਸੈ ਤਾ ਫਲ ਪਾਵੈ ਕੋਏ ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ ਹਰ ਤਿਸ ਕਦੇ ਨਾ ਵਿਸਰੈ ਹਰ ਹਰ ਕਰਹਿ ਸਦਾ ਮਨ ਚੀਤ ਰਹਾਉ ਹਿਰਦੈ ਜਿਨ ਕੈ ਕਪਟ ਵਸੈ ਬਾਹਰ ਹੋ ਸੰਤ ਕਹਾਹੇ ਤ੍ਰਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛੁਤਾਹੇ ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹੋਮੈ ਕਦੇ ਨਾ ਜਾਏ ਜਿਸ ਨਰ ਕੀ ਦੁਬਿਧਾ ਨਾ ਜਾਏ ਧਰਮ ਰਾਏ ਤਿਸ ਦੇਹ ਸਜਾਏ ਕਰਮ ਹੋਵੈ ਸੋਈ ਜਨ ਪਾਏ ਗੁਰਮੁਖ ਬੂਝੈ ਕੋਈ ਨਾਨਕ ਵਿੱਚੋਂ ਹੋਮੈ ਮਾਰੇ ਤਾਂ ਹਰ ਭੇਟੈ ਸੋਈ ਗੂਜਰੀ ਮਹੱਲਾ ਤੀਜਾ ਤਿਸ ਜਨ ਸਾਂਤ ਸਦਾ ਮਤ ਨਿਹਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਣੀ ਚਿੱਤ ਲਾਏ ਹਰ ਚੇਤ ਅਚੇਤ ਮਨਾ ਜੋ ਇੱਛਾ ਹੈ ਸੋ ਫਲ ਹੋਈ ਗੁਰਪ੍ਰਸਾਦੀ ਹਰ ਰਸ ਪਾਵ ਹੈ ਪੀਵਤ ਰਹਿ ਸਦਾ ਸੁਖ ਹੋਈ ਰਹਾਉ ਸਤਿਗੁਰ ਭੇਟੇ ਤਾਂ ਪਾਰਸ ਹੋਵੈ ਪਾਰਸ ਹੋਏ ਤਾਂ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ ਦੀਖਿਆ ਦੇਵੈ ਸਾਚ ਬੁਝਾਏ ਵਿਣ ਪਾਰਸੈ ਪੂਜਨਾ ਹੋਵਈ ਵਿਣ ਮਨ ਪਰਚੇ ਅਵਰਾ ਸਮਝਾਏ ਗੁਰੂ ਸਦਾਏ ਅਗਿਆਨੀ ਅੰਧਾ ਕਿਸ ਉਹ ਮਾਰਗ ਪਾਏ ਨਾਨਕ ਵਿਣ ਨਦਰੀ ਕਿਛੂ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ ਗੂਜਰੀ ਮਹੱਲਾ ਤੀਜਾ ਪੰਚ ਪਦੇ ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ ਸਤਿਗੁਰ ਮਿਲਿਆ ਮਤ ਉਪਜੈ ਤਾ ਇਹ ਸੋਝੀ ਪਾਏ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਵਸਾਏ ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚ ਹੋ ਜਾਏ ਰਹਾਓ ਹਰ ਚਰਨ ਹਿਰਦੈ ਵਸਾਏ ਤੂੰ ਕਿਲ ਵਿਖ ਹੋਵਹਿ ਨਾਸ ਪੰਚ ਭੂਆਤਮਾ ਵਸ ਕਰਹਿ ਤਾ ਤੀਰਥ ਕਰਹਿ ਨਿਵਾਸ ਮਨਮੁਖ ਇਹੋ ਮਨ ਮੁਗਧ ਹੈ ਸੋਜੀ ਕਿਛੂ ਨਾ ਪਾਏ ਹਰ ਕਾ ਨਾਮ ਨਾ ਬੁਝਈ ਅੰਤ ਗਇਆ ਪਛੁਤਾਏ ਇਹੋ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀਆ ਬੁਝਾਏ ਅੱਠ ਸੱਠ ਤੀਰਥ ਤਿਸ ਸੰਗ ਰਹਾ ਹੈ ਜਿਨ ਹਰ ਹਿਰਦੈ ਰਹਿਆ ਸਮਾਏ ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ ਏਕ ਵਸਿਆ ਮਨ ਆਏ ਜੋ ਤੁਧ ਭਾਵੈ ਸਭ ਸੱਚ ਹੈ ਸੱਚੇ ਰਹਿ ਸਮਾਏ ਗੂਜਰੀ ਮਹੱਲਾ ਤੀਜਾ ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਈ ਦੂਜੈ ਭਾਏ ਜੇਤਾ ਪੜਹੈ ਪੜਤ ਗੁਣਤ ਸਦਾ ਦੁੱਖ ਹੋਈ
1: ਬਸ ਯਾਦ ਹੀ ਕਰਾਉਣਾ ਹੈ ਜਿਵੇਂ ਪਹਿਲਾਂ ਦੱਸਿਆ ਹੋਇਆ ਇਹ ਜਿਵੇਂ ਦੋ ਵਾਰੀ ਭਾਈ ਸਾਹਿਬ ਜੀ ਨੇ ਪੜ੍ਹਿਆ ਤੀਜਾ ਅੱਖਰਾਂ ਵਿੱਚ ਲਿਖਿਆ ਹੋਇਆ ਤਾਂ ਉਹਨੂੰ ਇੱਕੋ ਵਾਰੀ ਪੜ੍ਹਨਾ ਜੇ ਪਹਿਲਾਂ ਅੱਖਰਾਂ ਵਿੱਚ ਲਿਖਿਆ ਹੋਇਆ ਹੋਵੇ ਗਿਣਤੀ ਵਿੱਚ ਲਿਖਿਆ ਹੋਇਆ ਪਹਿਲਾਂ ਆ ਜਾਵੇ ਫਿਰ ਦੋ ਵਾਰੀ ਪੜ੍ਹਨਾ ਹਾਂਜੀ
0: ਹਰ ਚਰਨੀ ਤੂੰ ਲਾਗ ਰਹੋ ਗੁਰ ਸ਼ਬਦ ਸੋਝੀ ਹੋਈ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾਓ ਸਤਿਗੁਰ ਮਿਲਿਆ ਮਨ ਸੰਤੋਖੀਐ ਤਾਂ ਫਿਰ ਤ੍ਰਿਸ਼ਨਾ ਭੂਖ ਨਾ ਹੋਏ ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਏ ਕਥਨੀ ਬਦਨੀ ਜੇ ਕਰੇ ਮਨਮੁਖ ਬੂਝ ਨਾ ਹੋਏ ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੋਏ ਸੁਣ ਸ਼ਾਸਤਰ ਤੂੰ ਨਾ ਬੁਝਹੀ ਤਾਂ ਫਿਰ ਹੈ ਬਾਰੋ ਬਾਰ ਸੋ ਮੂਰਖ ਜੋ ਆਪ ਨਾ ਪਛਾਣਈ ਸੱਚ ਨਾ ਧਰੇ ਪਿਆਰ ਸੱਚੈ ਜਗਤ ਡਹਿਕਾਇਆ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਜੋ ਤਿਸ ਕੀ ਰਜਾ

0: ਹਰ ਕੇ ਜਨ ਸਤਿਗੁਰ ਸਤਿਪੁਰਖਾ ਹਉ ਬਿਨਉ ਕਰਉ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਮਿਲ ਨਾਨਕ ਨਾਮ ਪ੍ਰਗਾਸ
1: ਫਰਕ ਹੈ ਦੋ ਤਿੰਨ ਤਿੰਨ ਕੁ ਫਰਕ ਇਸ ਸ਼ਬਦ ਵਿੱਚ ਆਏ ਹੈ ਆਪ ਜੀਆਂ ਨੇ ਕਿਰਪਾ ਕਰਕੇ ਖਿਆਲ ਰੱਖਣਾ ਸਾਡੇ ਮੂੰਹ ਤੇ ਸ਼ਬਦ ਚੜੇ ਹੁੰਦੇ ਇਸੇ ਕਰਕੇ ਉਹ ਮਿਲ ਜਨ ਪਾਠ ਹੋ ਗਿਆ ਸੋ ਇਹ ਫਰਕ ਆਇਆ ਇਸ ਸ਼ਬਦਾਂ ਵਿੱਚ ਆਪ ਜੀ ਨੇ ਖਿਆਲ ਨਾਲ ਪਾਠ ਕਰ ਲਿਆ
0: ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਨਾਨਕ ਨਾਮ ਪ੍ਰਗਾਸ ਗੂਜਰੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤਸੰਗਤ ਸ਼ਬਦ ਮਨ ਮੂਹ ਹੈ ਜਪ ਗੋਵਿੰਦ ਗੋਵਿੰਦ ਜਪ ਗੋਵਿੰਦ

ਕਰੇ ਸੋ ਹੈ ਦੁਰਮਤ ਭਾਗਹੀਨ ਮਤ ਫੀਕੇ ਨਾਮ ਸੁਨਤ ਆਵੈ ਮਨ ਰੋਹੈ ਕਊਆ ਕਾਗ ਕਉ ਅੰਮ੍ਰਿਤ ਰਸ ਪਾਈਐ ਤ੍ਰਿਪਤੈ ਵਿਸ਼ਟਾ ਖਾਏ ਮੁਖ ਗੋਹੈ ਅੰਮ੍ਰਿਤ ਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋਹੈ ਨਾਨਕ ਧਨ ਧਨ ਵੱਡੇ ਵਡਭਾਗੀ ਜਿਨ ਗੁਰਮਤ ਨਾਮ ਹਿਰਦੈ ਮਲ ਧੋਹੈ ਗੂਜਰੀ ਮਹੱਲਾ ਚੌਥਾ ਹਰ ਜਨ ਉਤਮ ਉਤਮ ਬਾਣੀ ਮੁਖ ਬੋਲਹਿ ਪਰ ਉਪਕਾਰੇ ਜੋ ਜਨ ਸੁਣੈ ਸਰਦਾ ਭਗਤ ਸੇਤੀ ਕਰ ਕਿਰਪਾ ਹਰ ਨਿਸਤਾਰੇ ਰਾਮ ਮੋਹ ਕਉ ਹਰ ਜਨ ਮੇਰ ਪਿਆਰੇ ਮੇਰੇ ਪ੍ਰੀਤਮ ਪ੍ਰਾਨ ਸਤਿਗੁਰ ਗੁਰ ਪੂਰਾ ਹਮ ਪਾਪੀ ਗੁਰ ਨਿਸਤਾਰੇ ਰਹਾਓ ਗੁਰਮੁਖ ਵਡਭਾਗੀ ਵਡਭਾਗੇ ਜਿਨ ਹਰ ਹਰ ਨਾਮ ਆਧਾਰੇ ਹਰ ਹਰ ਅੰਮ੍ਰਿਤ ਹਰ ਰਸ ਪਾਵਹਿ ਗੁਰਮਤ ਭਗਤ ਭੰਡਾਰੇ ਜਿਨ ਦਰਸਨ ਸਤਿਗੁਰ ਸਤਪੁਰਖ ਨਾ ਪਾਇਆ ਤੇ ਭਾਗਹੀਣ ਜਮ ਮਾਰੇ ਸੇ ਕੂਕਰ ਸੂਕਰ ਗਰਦਬ ਪਵਹਿ ਗਰਭਜੋਨੀ ਦਈਏ ਮਾਰੇ ਮਹਾ ਹਤਿਆਰੇ ਦੀਨ ਦਿਆਲ ਹੋ ਹੋ ਜਨ ਉਪਰ ਕਰ ਕਿਰਪਾ ਲੇ ਹੋ ਉਬਾਰੇ ਨਾਨਕ ਜਨ ਹਰ ਕੀ ਸਰਣਾਈ ਹਰ ਭਾਵੈ ਹਰ ਨਿਸਤਾਰੇ ਗੂਜਰੀ ਮਹੱਲਾ ਚੌਥਾ ਓ ਹੋ ਦਿਆਲ ਮੇਰਾ ਮਨ ਲਾਵਹੁ ਹਉ ਅਨਦਿਨ ਰਾਮ ਨਾਮ ਨਿਤ ਧਿਆਈ ਸਭ ਸੁਖ ਸਭ ਗੁਣ ਸਭ ਨਿਧਾਨ ਹਰ ਜਿਤ ਜਪਿਆ ਦੁਖ ਭੁੱਖ ਸਭ ਲਹਿ ਜਾਈ ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ ਗੁਰਮਤ ਰਾਮ ਨਾਮ ਜਸ ਗਾਵਾ ਅੰਤ ਬੇਲੀ ਦਰਗਹਿ ਲਏ ਛਿੜਾਈ ਰਹਾਓ ਤੂੰ ਆਪੇ ਦਾਤਾ ਪ੍ਰਭ ਅੰਤਰ ਜਾਮੀ ਕਰ ਕਿਰਪਾ ਲੋਚ ਮੇਰੇ ਮਨ ਲਾਈ ਮੈਂ ਮਨ ਤਨ ਲੋਚ ਲੱਗੀ ਹਰ ਸੇਤੀ ਪ੍ਰਭ ਲੋਚ ਪੂਰੀ ਸਤਿਗੁਰ ਸਰਣਾਈ ਮਾਨਸ ਜਨਮ ਪੁੰਨ ਕਰ ਪਾਇਆ ਬਿਨ ਨਾਵੈ ਤ੍ਰਿਗ ਤ੍ਰਿਗ ਬਿਰਥਾ ਜਾਈ ਨਾਮ ਬਿਨਾ ਰਸ ਕਸ ਦੁਖ ਪਾਵੈ ਮੁਖ ਫੀਕ ਨਾਮ ਨਾਮ ਬਿਨਾ ਰਸ ਕਸ ਦੁਖ ਪਾਵੈ ਖਾਵੈ ਨਾਮ ਬਿਨਾ ਰਸ ਕਸ ਦੁਖ ਖਾਵੈ ਰਾਮ ਬਿਨਾ ਰਸ ਕਸ ਦੁਖ ਖਾਵੈ ਮੁਖ ਫੀਕਾ ਥੁਕ ਥੂਕ ਮੁਖ ਪਾਈ ਜੋ ਜਨ ਹਰ ਪ੍ਰਭ ਹਰ ਹਰ ਸਰਣਾ ਤਿਨ ਦਰਗ ਹੈ ਹਰ ਹਰ ਦੇ ਵਡਿਆਈ ਧਨ ਧਨ ਸਾ ਬਾਸ ਕਹਿ ਪ੍ਰਭ ਜਨ ਕਉ ਜਨ ਨਾਨਕ ਮੇਲ ਲਏ ਗਲ ਲਾਈ ਗੂਜਰੀ ਮਹੱਲਾ ਚੌਥਾ ਗੁਰਮੁਖ ਸਖੀ ਸਹੇਲੀ ਮੇਰੀ ਮੋਹ ਕਉ ਦੇਵਹੁ ਦਾਨ ਹਰ ਪ੍ਰਾਣ ਜੀਵ ਆਇਆ ਹਮ ਹੋਵਹਿ ਲਾਲੇ ਗੋਲੇ ਗੁਰਸਿੱਖਾਂ ਕੇ ਜਿਨ੍ਹਾਂ ਅਨਦਿਨ ਹਰ ਪ੍ਰਭ ਪੁਰਖ ਧਿਆਇਆ ਮੇਰਾ ਮਨ ਤਨ ਬਿਰਹੁ ਗੁਰਸਿੱਖ ਪਾਗਲਾਇਆ ਮੇਰੇ ਪ੍ਰਾਣ ਸਖਾ ਗੁਰ ਕੇ ਸਿੱਖ ਭਾਈ ਮੋਹ ਕਉ ਕਰਹੁ ਉਪਦੇਸ਼ ਹਰ ਮਿਲੈ ਮਿਲਾਇਆ ਰਹਾਉ ਜਾਂ ਹਰ ਪ੍ਰਭ ਭਾਵੈ ਤਾਂ ਗੁਰਮੁਖ ਮੇਲੇ ਜਿਨ ਵਚਨ ਗੁਰੂ ਸਤਿਗੁਰ ਮਨ ਭਾਇਆ ਵਡਭਾਗੀ ਗੁਰ ਕੇ ਸਿੱਖ ਪਿਆਰੇ ਹਰ ਨਿਰਬਾਣੀ ਨਿਰਬਾਣ ਪਦ ਪਾਇਆ ਸਤ ਸੰਗਤ ਗੁਰ ਕੀ ਹਰ ਪਿਆਰੀ ਜਿਨ ਹਰ ਹਰ ਨਾਮ ਮੀਠਾ ਮਨ ਭਾਇਆ ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ ਸੇ ਭਾਗਹੀਣ ਪਾਪੀ ਜਮ ਖਾਇਆ ਆਪ ਕਿਰਪਾਲ ਕਿਰਪਾ ਪ੍ਰਭ ਧਾਰੇ ਹਰਿ ਆਪੇ ਗੁਰਮੁਖ ਮਿਲੈ ਮਿਲਾਇਆ ਜਨ ਨਾਨਕ ਬੋਲੇ ਗੁਣ ਬਾਣੀ ਜਨ ਨਾਨਕ ਬੋਲੇ ਗੁਣ ਬਾਣੀ ਗੁਰਬਾਣੀ ਹਰ ਨਾਮ ਸਮਾਇਆ ਗੂਜਰੀ ਮਹੱਲਾ ਚੌਥਾ ਜਿਨ ਸਤਿਗੁਰ ਪੁਰਖ ਜਿਨ ਹਰ ਪ੍ਰਭ ਪਾਇਆ ਮੋਹ ਪਾਉ ਕਰ ਉਪਦੇਸ਼ ਹਰ ਮੀਠ ਲਗਾਵੈ ਮਨ ਤਨ ਸੀਤਲ ਸਭ ਹਰਿਆ ਹੋਆ ਵਡਭਾਗੀ ਹਰ ਨਾਮ ਧਿਆਵੈ ਭਾਈ ਰੇ ਮੋਹ ਪਾਉ ਕੋਈ ਆਏ ਮਿਲੈ ਹਰ ਨਾਮ ਦ੍ਰਿੜਾਵੈ ਮੇਰੇ ਪ੍ਰੀਤਮ ਪ੍ਰਾਨ ਮਨ ਤਨ ਸਭ ਦੇਵਾ ਮੇਰੇ ਹਰ ਪ੍ਰਭ ਕੀ ਹਰ ਕਥਾ ਸੁਣਾਵੈ ਰਹਾਉ ਧੀਰਜ ਧਰਮ ਗੁਰਮਤ ਹਰ ਪਾਇਆ ਨਿਤ ਹਰ ਨਾਮੈ ਹਰ ਸਿਉ ਚਿਤ ਲਾਵੈ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੈ ਨਿਰਮਲ ਨਾਮ ਜਿਤ ਮੈਲ ਨਾ ਲਾਗੈ ਗੁਰਮਤ ਨਾਮ ਜਪੈ ਲਿਵ ਲਾਵੈ ਨਾਮ ਪਦਾਰਥ ਜਿਨ ਨਰ ਨਹੀਂ ਪਾਇਆ ਸੇ ਭਾਗਹੀਣ ਮੂਹੇ ਮਰ ਜਾਵੈ
ਆਨੰਦ ਮੂਲ ਜਗ ਜੀਵਨ ਦਾਤਾ ਸਭ ਜਨ ਕਉ

0: ਅਨੰਦ ਕਰਹੁ ਹਰ ਧਿਆਵੈ, ਤੂੰ ਦਾਤਾ ਜੀ ਸਭ ਤੇਰੇ, ਜਨ ਨਾਨਕ ਗੁਰਮੁਖ ਬਖਸ ਮਿਲਾਵੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੂਜਰੀ ਮਹੱਲਾ ਚੌਥਾ ਘਰ ਤੀਜਾ, ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੌਸਨ ਬੰਦ ਹਰ ਕਰ ਦੀਏ, ਹਮਰਾ ਜੋਰ ਸਭ ਰਹੇ ਹੋ ਮੇਰੇ ਵੀਰ, ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ, ਰਹਾਉ ਭਗਤ ਜਨਾ ਕਉ ਸਰਦਾ ਆਪ ਹਰ ਲਾਈ, ਵਿਚੇ ਗ੍ਰਸਤ ਉਦਾਸ ਰਹਾਈ, ਜਬ ਅੰਤਰ ਪ੍ਰੀਤ ਹਰ ਸਿਉ ਬਨਿਆਈ, ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ, ਜਿਤ ਕਾਰੈ ਕੰਮ ਹਮ ਹਰ ਲਾਏ, ਸੋ ਹਮ ਕਰਹਿ ਜੋ ਆਪ ਕਰਾਏ, ਜਿਨ ਕੀ ਭਗਤ ਮੇਰੇ ਪ੍ਰਭ ਭਾਈ, ਤੇ ਜਨ ਨਾਨਕ ਰਾਮ ਨਾਮ ਲਿਵ ਲਾਈ।
1: ਗੁਜਰੀ ਮਹੱਲਾ ਪੰਜਵਾ, ਚੌਪ ਦੇ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਾਹੇ ਰੇ ਮਨ ਚਿਤ ਵਹਿ ਉਦਮ, ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿਜੰਤ ਉਪਾਏ, ਤਾਕ ਰਿਜਕ ਆਗੇ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸਿ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਰਹਾਉ ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ, ਊਡੈ ਊੜ ਆਵੇ ਸੈ ਕੋਸਾ, ਤਿਸ ਪਾਸ਼ੈ ਬਚਰੇ ਸ਼ਰਿਆ, ਓਨ ਕਮਣ ਖਲਾਵੇ ਕਮਣ ਚੁਗਾਵੇ, ਮਨ ਮਹਿ ਸਿਮਰਨ ਕਰਿਆ, ਸਭ ਨਿਧਾਨ ਦਸ ਅਸਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਾਲ ਬਾਲ ਸਾਧ ਬਲ ਜਾਈਐ, ਤੇਰਾ ਅੰਤ ਨ ਬਾਰਾ ਵਰਿਆ। ਗੁਜਰੀ ਮਹੱਲਾ ਪੰਜਵਾਂ, ਚੌਪ ਦੇ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਿਰਿਆਚਾਰ ਕਰੇ ਖੱਟ ਕਰਮਾ, ਹਿਤ ਰਾਤੀ ਸੰਸਾਰੀ ਅੰਤਰ ਮੈਲ ਨਾ ਉਤਰੇ ਹੋਮੈ, ਬੇਨ ਗੁਰਬਾਜੀ ਹਾਰੀ, ਮੇਰੇ ਠਾਕੁਰ ਰੱਖ ਲੇ ਵਹੁ ਕਿਰਪਾ ਧਾਰੀ, ਕੋਟ ਮਧੇ ਕੋ ਵਿਰਲਾ ਸੇਵਕ, ਹੂਰ ਸਗਲੇ ਵਿਵਹਾਰੀ, ਰਹਾਉ ਸਾਸਤ ਬੇਦ ਸਿਮਰਤ ਸਭ ਸੁਧ ਹੈ, ਸਭ ਏਕਾ ਬਾਤ ਪੁਕਾਰੀ, ਬੇਨ ਗੁਰ ਮੁਕਤ ਨਾ ਕੋ ਪਾਵੈ, ਮਨ ਵੇਖੋ ਕਰ ਵਿਚਾਰੀ, ਅੜਸਠ ਮੱਜਣ ਕਰ ਇਸਨਾਨਾ, ਭ੍ਰਮ ਆਏ ਧਰ ਸਾਰੀ, ਅਨੇਕ ਸੋਚ ਕਰੇ ਦਿਨ ਰਾਤੀ, ਬਿਨ ਸਤਿਗੁਰ ਅੰਧਿਹਾਰੀ, ਤਾਵਤ ਤਾਵਤ ਸਭ ਜਗ ਤਾਇਓ, ਆਬ ਆਏ ਹਰ ਦੁਆਰੀ, ਦੁਰਮਤ ਮੇਟ ਬੁੱਧ ਪ੍ਰਗਾਸੀ, ਜਨ ਨਾਨਕ ਗੁਰਮੁਖ ਤਾਰੀ। ਗੁਜਰੀ ਮਹੱਲਾ ਪੰਜਵਾਂ, ਹਰ ਤਨ ਜਾਪ ਹਰ ਤਨ ਤਾਪ, ਹਰ ਤਨ ਭੋਜਨ ਪਾਇਆ, ਨਿਮਖ ਨਾ ਬਿਸਰੋ ਮਨ ਤੇ ਹਰ ਹਰ, ਸਾਧ ਸੰਗਤ ਮਹਿ ਪਾਇਆ, ਮਾਈ ਖਾਟ ਆਇਓ ਘਰ ਪੂਤਾ, ਹਰ ਤਨ ਚਲਤੇ ਹਰ ਤਨ ਬੈਸੇ, ਹਰ ਤਨ ਜਾਗਤ ਸੂਤਾ।

ਤੇਰੀ ਚਿੰਤ ਵਿਸਾਰੀ ਹਰ ਧਨ ਲਾਹਿਆ ਧੋਖਾ ਹਰ ਧਨ ਤੇ ਮੈਂ ਨਵਨਿਤ ਪਾਈ ਹਾਥ ਚਰਿਓ ਹਰ ਥੋਖਾ ਥੋਕਾ ਖਾਵੋ ਖਰਚਹੁ ਤੋਟ ਨ ਆਵੇ ਹਲਤ ਪਲਤ ਕਹਿ ਸੰਗੇ ਲਾਦ ਖਜ਼ਾਨਾ ਗੁਰੂ ਨਾਨਕ ਦੀਆ ਇਹੋ ਮਨ ਹਰ ਰੰਗ ਰੰਗੇ ਗੂਜਰੀ ਮਹੱਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਸਹਿ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਪਹੋ ਜਾ ਕਾ ਅੰਤ ਨ ਪਾਰੋ ਪੂਤਾ ਮਾਤਾ ਕੀ ਆਸੀਸ ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮ ਕਉ ਹਰ ਹਰ ਸਦਾ ਭਜਹੁ ਜਗਦੀਸ ਰਹਾਉ ਸਤਿਗੁਰ ਤੁਮ ਕਉ ਹੋਏ ਦਯਾਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ ਹਰ ਸਿਮਰਤ ਅਨੰਦ ਅਨੰਤਾ ਰੰਗ ਤੁਮਾਸਾ ਪੂਰਨ ਆਸਾ ਕਬਹਿ ਨਾ ਵਿਆਪੈ।

0: ਨਹੀਂ ਪਵਰ ਤੁਮਾਰਾ ਇਹੋ ਮਨ ਹੋਵਾਓ। ਹੋਵਹੋ ਪਾਠ ਹੋ ਗਿਆ ਸੀ, ਹੋਵਾਓ
1: ਪਵਰ ਤੁਮਾਰਾ ਇਹੋ ਮਨ ਹੋਵਾਓ,
0: ਨਹੀਂ ਹੋਵਾਓ
1: ਪਵਰ ਤੁਮਾਰਾ ਇਹੋ ਮਨ ਹੋਵਾਓ। ਹਰ ਚਰਣਾ ਹੋਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ। ਜਿਉ ਬੂੰਦਹਿ ਚਾ ਤ੍ਰਿਕ ਮੌਲਾ, ਗੂਜਰੀ ਮੁਹੱਲਾ ਪੰਜਵਾਂ, ਮਤਾ ਕਰੈ ਪਛਮ ਕਹਿਤਾ।

ਰਥ ਸੰਭਾਹੇ ਗਾਹੋ ਕਰ ਕਿਨੇ ਮੇਰੇ ਜਾਬਤੇ ਹੋਈ ਲਾਮੀ ਧਾਈ ਚੱਲ ਹੈ ਨਾਹੀ ਇੱਕ ਪੈਰੇ ਨਾਮ ਧਨ ਨਾਮ ਸੁਖ ਰਾਜਾ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰ

0: ਸਤਿਗੁਰ ਪ੍ਰਸਾਦ ਦੁੱਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ ਬੁਝਾਈ ਨਾਮ ਨਿਧਾਨ ਸਤਿਗੁਰੂ ਦ੍ਰਿੜਾਇਆ ਬਿਨਸ ਨ ਆਵੈ ਜਾਈ ਹਰ ਜਪ ਮਾਇਆ ਬੰਧਨ ਟੂਟੇ ਭਏ ਕਿਰਪਾਲ ਦਇਆਲ ਪ੍ਰਭ ਮੇਰੇ ਸਾਧ ਸੰਗਤ ਮਿਲ ਛੂਟੇ ਰਹਾਉ ਆਠ ਪਹਿਰ ਹਰ ਕੇ ਗੁਣ ਗਾਵੈ ਪ੍ਰੇ ਆਠ ਪਹਿਰ ਹਰ ਕੇ ਗੁਣ ਗਾਵੈ ਭਗਤ ਪ੍ਰੇਮ ਰਸ ਮਾਤਾ ਹਰਖ ਸੋਗ ਦੁਹ ਮਾਹੇ ਨਿਰਾਲਾ ਕਰਨੇ ਹਾਰ ਪਛਾਤਾ ਜਿਸ ਕਾ ਸਾ ਤਿੰਨ ਹੀ ਰੱਖ ਲਿਆ ਸਗਲ ਜੁਗਤ ਬਣ ਆਈ ਕਹੋ ਨਾਨਕ ਪ੍ਰਭ ਪੁਰਖ ਦਇਆਲਾ ਕੀਮਤ ਕਹਿਣ ਨਾ ਜਾਈ।
1: ਪਿੱਛੇ ਪੰਕਤੀ ਆਈ ਸੀ ਪਿਛਲੇ ਅੰਕ ਤੇ ਨਾਮ ਧਨ ਨਾਮ ਸੁਖ ਰਾਜਾ ਇਹਨੂੰ ਰਾਜਾ ਬੋਲਣਾ ਜਾਂ ਰਾਜਾ ਪਾਠ ਪਰ ਜਦੋਂ ਆਪਾਂ ਅਰਥਾਂ ਵੱਲ ਧਿਆਨ ਕਰਾਂਗੇ ਨਾਮ ਧਨ ਨਾਮ ਸੁਖ ਰਾਜਾ ਨਾਮ ਦੇ ਸੁਖ ਦੇ ਨਾਲ ਰੱਜਿਆ ਹੋਇਆ ਇਹ ਰਾਜਾ ਦਾ ਅਰਥ ਰੱਜਿਆ ਹੋਇਆ ਇਹ ਵਧੇਰੇ ਢੁਕਦਾ ਹੈ ਕਿ ਪਾਠ ਵੀ ਨਾਮ ਧਨ ਨਾਮ ਸੁਖ ਰਾਜਾ ਇਹੀ ਮੁੱਖ ਪਾਠ ਸਮਝ।

ਸਤਿਗੁਰ ਪ੍ਰਸਾਦ ਪਤਿਤ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਵਰਨ ਜਾਤ ਕੋ ਪੁੱਛੈ ਨਾਹੀ ਬਚ ਹੈ ਚਰਨ ਰਵਾਰੋ ਠਾਕੁਰ ਐਸੋ ਨਾਮ ਤੁਮਾਰੋ ਸਗਲ ਸ੍ਰਿਸ਼ਟ ਕੋ ਧਣੀ ਕਹੀਜੈ ਜਨ ਕੋ ਅੰਗ ਨਿਰਾਰੋ ਰਹਾਓ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ ਨਾਮ ਦੇਓ ਤ੍ਰਿਲੋਚਨ ਕਬੀਰ ਦਾਸਰੋ ਮੁਕਤ ਭਇਓ ਚਮਿਆਰੋ ਗੂਜਰੀ ਮਹੱਲਾ ਪੰਜਵਾ ਹੈ ਨਾਹੀ ਕੋ ਬੂਝਨਹਾਰੋ ਜਾਨੈ ਕਵਨ ਭਤਾ ਸਿਵ ਬਰੰਚ ਅਰ ਸਗਲ ਮੋਨ ਜਨ ਗਹਿ ਨ ਸਕਾਹੇ ਗਤਾ ਪ੍ਰਭ ਕੀ ਅਗਮ ਅਗਾਧ ਕਥਾ ਸੁਣੀਐ ਅਵਰ ਅਵਰ ਬਿਦ ਬੁਝੀਐ ਸੁਣੀਐ ਅਵਰ ਅਵਰ ਬਿਦ ਬੁਝੀਐ ਬਕਨ ਕਥਨ ਰਹਿਤਾ ਰਹਾਓ ਆਪੇ ਭਗਤਾ ਆਪ ਸੁਆਮੀ।

0: ਪਿਆਰੋ, ਨਿਮਖ ਨਾ ਕੀਜੈ ਢੀਲਾ, ਸੰਤ ਸੇਵਾ ਕਰ ਭਾਵਣੀ ਲਾਈਐ, ਤਿਆਗ ਮਾਨ ਹਾ ਠੀਲਾ, ਮੋਹਨ ਪ੍ਰਾਨ ਮਾਨ ਰਾਹ ਗੀਲਾ, ਬਾਸ ਰਹਿਓ ਹੀਰੇ ਕੈ ਸੰਗੇ, ਪੇਖ ਮੋਹਿਓ ਮਨ ਲੀਲਾ ਰਹਾਓ। ਜਿਸ ਸਿਮਰਤ ਮਨ ਹੋਤ ਆਨੰਦਾ, ਉਤਰੈ ਮਨਹੋਂ ਜੰਗੀਲਾ, ਮਿਲਬੇ ਕੀ ਮਹਿਮਾ ਵਰਨ ਨਾ ਸਾਕਾਓ, ਨਾਨਕ ਪਰੈ ਪਰੀਲਾ, ਗੂਜਰੀ ਮਹੱਲਾ ਪੰਜਵਾ। ਮੁਨ ਜੋਗੀ ਸ਼ਾਸਤ੍ਰਗ ਕਹਾਵਤ, ਸਭ ਕੀਨੇ ਬਸ ਅਪਨਹੀ, ਤੀਨ ਦੇਵ ਕਰ ਕੋੜ ਤੇਤੀ ਸਾ, ਤੀਨ ਦੇਵ ਕਰ ਕੋੜ
1: ਤੇਤੀ ਸਾ,
0: ਤੀਨ ਦੇਵ ਅਰ ਕੋੜ ਤੇਤੀ ਸਾ, ਤਿੰਨ ਕੀ ਹੈਰਤ ਕਛ ਨਾ ਰਹੀ, ਬਲਵੰਤ ਵਿਆਪ ਰਹੀ ਸਭ ਮਹੀ, ਅਵਰ ਨਾ ਜਾਣਸ ਕੋ ਮਰਮਾ, ਗੁਰ ਕਿਰਪਾ ਤੇ ਲਹੀ ਰਹਾਓ। ਜੀਤ ਜੀਤ ਜੀਤੇ ਸਭ ਥਾਨਾ, ਸਗਲ ਭਵਨ ਲਪਟਹੀ, ਕਹੋ ਨਾਨਕ ਸਾਧ ਤੇ ਭਾਗੀ, ਹੋਏ ਚੇਰੀ ਚਰਨ ਗਹੀ।
2: ਇੱਥੇ ਹੁਣ ਆਪਾਂ 5 ਮਿੰਟ ਬ੍ਰੇਕ ਕਰ ਲੈਂਦੇ ਹਾਂ, ਜਲ ਪਾਣੀ ਆਪ ਜੀ ਵਰਤ ਕੇ ਫਿਰ ਹਾਜ਼ਰ ਹੋ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਣ ਆਪਾਂ ਅੱਗੇ ਪਾਠ ਆਰੰਭ ਕਰਾਂਗੇ ਕਿਉਂ ਆਪਾਂ ਨਿਯਤ ਸਮੇਂ ਦੇ ਵਿੱਚ ਪਾਠ ਦੀ ਸੰਪੂਰਨਤਾ ਕਰਨੀ ਹੈ। ਜਿੰਨੇ ਵੀ ਵਿਦਿਆਰਥੀ ਸਰੋਤਾ ਜਨ ਹਨ ਉਹ ਆਪੋ ਆਪਣੇ ਥਾਂ 'ਤੇ ਸਾਜ ਜਾਣ ਤਾਂ ਕਿ ਆਪਾਂ ਸਮੇਂ ਸਿਰ ਪਾਠ ਦੀ ਸਮਾਪਤੀ ਕਰ ਸਕੀਏ। ਅਤੇ ਮੈਂ ਪਾਠੀ ਸਿੰਘਾਂ ਨੂੰ ਵੀ ਬੇਨਤੀ ਕਰਦਾ ਹਾਂ ਪਾਠ ਆਰੰਭ ਕੀਤਾ ਜਾਵੇ। ਇੱਕ ਵਾਰ ਪਿਆਰ ਦੇ ਨਾਲ ਆਖੋ

ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੂਜਰੀ ਮਹੱਲਾ ਪੰਜਵਾ ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲ ਹੈ ਥੋਰਾ ਅਨਿਕ ਰੰਗ ਮਾਇਆ ਕੇ ਪੇਖੇ ਕਿਛ ਸਾਥ ਨਾ ਚੱਲੈ ਭੂਰਾ ਠਾਕੁਰ ਤੁਝ ਬਿਨ ਆਹੇ ਨਾ ਮੋਰਾ ਮੋਹ ਅਨਾਥ ਨਿਰਗੁਣ ਗੁਣ ਨਾਹੀ।

ਬਿਨ ਸਿਓ ਸਗਲ ਨਿਹੂਰਾ ਗੂਜਰੀ ਮਹੱਲਾ ਪੰਜਵਾ ਆਲ ਜਾਲ ਭ੍ਰਮ ਮੋਹ ਤਜਾਵੈ ਪ੍ਰਭ ਸੇਤੀ ਰੰਗ ਲਾਈ ਮਨ ਕਉ ਇਹ ਉਪਦੇਸ਼ ਦ੍ਰਿੜਾਵੈ ਸਹਿਜ ਸਹਿਜ ਗੁਣ ਗਾਈ ਸਾਜਨ ਐਸੋ ਸੰਤ ਸਹਾਈ ਜਿਸ ਭੇਟੇ ਟੁੱਟ ਹੈ ਮਾਇਆ ਬੰਦ ਬਿਸਰ ਨਾ ਕਬਹੂ ਜਾਈ ਰਹਾਉ ਕਰਤ ਕਰਤ ਅਨਿਕ ਬਹੁ ਭਾਤੀ ਨੀਕੀ ਇਹ ਠਹਿਰਾਈ ਮਿਲ ਸਾਧੂ ਹਰ ਜਸ ਗਾਵੈ ਨਾਨਕ ਭਵ ਚਲ ਪਾਰ ਪਰਾਈ ਗੂਜਰੀ ਮਹੱਲਾ ਪੰਜਵਾ ਖਿਨ ਮਹਿ ਥਾਪ ਉਥਾਪਣ ਹਾਰਾ ਕੀਮਤ ਜਾਏ ਨਾ ਕਰੀ ਰਾਜਾ ਰੰਕ ਕਰੈ ਖਿਨ ਭੀਤਰ ਨੀਚ ਹੈ ਜੋਤ ਧਰੀ

ਕਮਲ ਰਿੱਧ ਮਾਹੇ ਸਮਾਏ ਤਹਿ ਭਰਮ ਅੰਧੇਰਾ ਨਾਹੀ ਠਾਕੁਰ ਜਾ ਸਿਮਰਾ ਤੂੰ ਤਾਹੀ ਕਰ ਕਿਰਪਾ ਸਰਬ ਪ੍ਰਤਪਾਲਕ ਪ੍ਰਭ ਕਉ

0: ਨਿਸ ਅਰ ਭੂਰ ਕੇਸ ਸੰਗ ਦਾਸ ਪਗ ਝਾਰਾਓ ਇਹ ਮਨੋਰਥ ਮੋਰ ਠਾਕੁਰ ਤੁਜ ਬਿਨ ਬੀਆ ਨਾ ਹੋਰ ਚਿਤ ਚਿਤਵਾਉ ਹਰ ਰਸਨ ਰਾਧਾਉ ਨਿਰਖਾਉ ਤੁਮਰੀ ਓਰ ਰਹਾਉ ਦਇਆਲ ਪੁਰਖ ਸਰਬ ਕੇ ਠਾਕੁਰ ਬਿਨਉ ਕਰਾਉ ਕਰ ਜੋਰ ਨਾਮ ਜਪੈ ਨਾਨਕ ਦਾਸ ਤੁਮਰੋ ਉਦਰਸ ਆਖੀ ਫੋਰ ਗੂਜਰੀ ਮਹੱਲਾ ਪੰਜਵਾ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਏ ਸਾਧ ਸੰਗਤ ਕਉ ਜੋ ਹੈ ਨਾ ਸਾਕੈ ਮਲ ਮਲ ਧੋਵੈ ਪਾਏ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਏ ਸਾਧ ਸੰਗਤ ਕਉ ਜੋ ਹੈ ਨਾ ਸਾਕੈ ਮਲ ਮਲ ਧੋਵੈ ਪਾਏ ਅਬ ਮੋਹਿ ਆਏ ਪਰਿਓ ਸਰਨਾਏ ਗੋਹਜ ਪਾਵਕੋ ਬਹੁਤ ਪ੍ਰਜਾਰੈ ਮੋਹ ਕਉ ਸਤਿਗੁਰ ਦੀਓ ਹੈ ਬਤਾਏ ਰਹਾਉ ਸਿੱਧ ਸਾਧਕ ਅਰ ਜਖ ਕਿਨਰ ਨਰ ਰਹੀ ਕੰਠ ਉਰਜਾਏ ਜਨ ਨਾਨਕ ਅੰਗ ਕੀਆ ਪ੍ਰਭ ਕਰਤੈ ਜਾ ਕੈ ਕੋਟ ਐਸੀ ਦਾਸ ਆਏ ਗੂਜਰੀ ਮਹੱਲਾ ਪੰਜਵਾ ਅਪ ਜਸ ਮਿਟੈ ਹੋਵੈ ਜਗ ਕੀਰਤ ਅਪ ਜਸ ਮਿਟੈ ਹੋਵੈ ਜਗ ਕੀਰਤ ਦਰਗਹਿ ਬੈਸਨ ਪਾਈਐ ਜਮ ਕੀ ਤਰਾਸ ਨਾਸ ਹੋਏ ਖਿਨ ਮਹਿ ਸੁਖ ਅਨਦ ਸੇਤੀ ਘਰ ਜਾਈਐ ਜਾ ਤੇ ਘਾਲ ਨ ਬਿਰਥੀ ਜਾਈਐ ਆਠ ਪਹਿਰ ਸਿਮਰਹੋ ਪ੍ਰਭ ਆਪਣਾ ਮਨ ਤਨ ਸਦਾ ਧਿਆਈਐ ਰਹਾਉ ਮੋਹੇ ਸਰਨ ਦੀਨ ਦੁਖ ਭੰਜਨ ਤੂੰ ਦੇਹ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੇ ਹਰ ਦਾਸ ਹੈ ਪੈਜਰ ਖਾਈਐ ਗੂਜਰੀ ਮਹੱਲਾ ਪੰਜਵਾ ਬਿਸਵੰਭਰ ਜੀਅਨ ਕੋ ਦਾਤਾ ਭਗਤ ਭਰੇ ਭੰਡਾਰ ਜਾ ਕੀ ਸੇਵਾ ਨਿਫਲ ਨਾ ਹੋਵਤ ਖੇਨ ਮਹਿ ਕਰੇ ਉਧਾਰ
1: ਇੱਥੇ ਹੁਣ ਪੈਰ ਵਿੱਚ ਵਾਵਾ ਖਰਾਏ ਜਿਵੇਂ ਜਾਪ ਸਾਹਿਬ ਜੀ ਦਾ ਜਦੋਂ ਪਾਠ ਕਰਦੇ ਹਾਂ ਤਾਂ ਉਦੋਂ ਤੁਸੀਂ ਦਰਸ਼ਨ ਕੀਤੇ ਹੋਣਗੇ ਨਸਤਵੰਗ ਅਸੀਂ ਪਾਠ ਕਰਦੇ ਹਾਂ ਪੈਰ ਵਾਲਾ ਜਿਹੜਾ ਵਾਵਾ ਵਾਹਵਾ ਹੁੰਦਾ ਇਹ ਵਾਹਵਾ ਇਹਦਾ ਨਿਯਮ ਇਹ ਹੁੰਦਾ ਹੈ ਜਦੋਂ ਪੈਰ ਵਿੱਚ ਵਾਹਵਾ ਆ ਜਾਂਦਾ ਹੈ ਫਿਰ ਇਹਦਾ ਐੜਾ ਬਣ ਜਾਂਦਾ ਹੈ ਤੇ ਐੜੇ ਤੇ ਟਿੱਪੀ ਲੱਗ ਕੇ ਫਿਰ ਇਹ ਬੋਲੀ ਜਾਂਦੀ ਹੈ ਜਿਵੇਂ ਉਹਦੇ ਪਿੱਛੇ ਗੱਗਾ ਆ ਗਿਆ ਤਾਂ ਫਿਰ ਐੜੇ ਟਿੱਪੀ ਗੱਗਾ ਅੰਗ ਲੱਗ ਜਾਂਦਾ ਹੈ ਸੋ ਇਸੇ ਤਰ੍ਹਾਂ ਜਦੋਂ ਇਹ ਪਾਠ ਕਰਨਾ ਜੇ ਤੁਸੀਂ ਲਿਖਣਾ ਹੋਵੇ ਤਾਂ ਇਹਨੂੰ ਇਉਂ ਲਿਖ ਲਿਓ ਬੱਬੇ ਨੂੰ ਸਿਹਾਰੀ ਸੱਸੇ ਨੂੰ ਔਂਕੜ ਐੜੇ ਦੇ ਉੱਪਰ ਟਿੱਪੀ ਤੇ ਪੱਬਾ ਰਾਰਾ ਅੰਬਰ ਤਾਂ ਇਹ ਪਾਠ ਜਦੋਂ ਇਹਨੂੰ ਇਕੱਠਾ ਕਰੋਗੇ ਤਾਂ ਇਹ ਬਣ ਜਾਣਾ ਬਿਸੁੰਭਰ ਪੈਰ ਵਾਲਾ ਬਾਵਾ ਬੁਲਾਉਣ ਵਾਸਤੇ ਉਦਾਂ ਅਸੀਂ ਪਾਠ ਕਰਦੇ ਹਾਂ ਬਿਸੁੰਭਰ ਜਾਂ ਬਿਸੁੰਭਰ ਇੱਥੇ ਹੁਣ ਪਾਠ ਆ ਜਾਣਾ ਬਿਸੁੰਭਰ ਹਾਂਜੀ
0: ਬਿਸੁੰਭਰ ਜੀਅਨ ਕੋ ਦਾਤਾ ਭਗਤ ਭਰੇ ਭੰਡਾਰ ਜਾ ਕੀ ਸੇਵਾ ਨਿਫਲ ਨਾ ਹੋਵਤ ਖਿਨ ਮਹਿ ਕਰੇ ਉਧਾਰ ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾ ਕਉ ਆਰਾਧਾ ਹੈ ਤਾਹੂ ਕਉ ਤੂੰ ਜਾਚ ਰਹਾਉ ਨਾਨਕ ਸਰਨ ਤੁਮਾਰੀ ਕਰਤੇ ਤੂੰ ਪ੍ਰਭ ਪ੍ਰਾਣ ਆਧਾਰ ਹੋਏ ਸਹਾਈ

ਜੋ ਗੁਰ ਅਵਖਦ ਉਤਰ ਗਯੋ ਸਭ ਤਾਪ ਰਹਾਉ। ਹਰ ਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ, ਮਿਟੀ ਵਿਆਧ ਸਰਬ ਸੁਖ ਹੋਏ। ਹਰ ਗੁਣ ਸਦਾ ਵਿਚਾਰ ਅੰਗੀਕਾਰ ਕੀਓ, ਮੇਰਾ ਕਰਤਾ ਗੁਰ ਪੂਰੇ ਕੀ ਵਡਿਆਈ। ਅਬ ਚਲ ਨੀਵ ਧਰੀ ਗੁਰ ਨਾਨਕ, ਨਿਤ ਨਿਤ ਚੜੈ ਸੁਭਾਈ। ਗੂਜਰੀ ਮਹੱਲਾ ਪੰਜਵਾਂ। ਕਬਹੂ ਹਰਸ਼ੋ ਚੀਤ ਨਾ ਲਾਇਓ, ਧੰਦਾ ਕਰਤ ਬਿਹਾਨੀ ਆਉਦਾ ਹੈ। ਗੁਣ ਨਿਧ ਨਾਮ ਨਾ ਗਾਇਓ ਰਹਾਓ, ਕੌਡੀ ਕੌਡੀ ਜੋਰਤ ਕਪਟੇ, ਅਨਕ ਜੁਗਤ ਕਰ ਧਾਇਓ। ਬਿਸਰਤ ਪ੍ਰਭ ਕੇ

ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਨਾਇਓ ਗੂਜਰੀ ਮਹੱਲਾ ਪੰਜਵਾ ਰਸਨਾ ਰਾਮ ਰਾਮ ਅਰਵੰਤ ਛੋੜ ਆਨ ਵਿਵਹਾਰ ਮਿਥਿਆ ਭਜ ਸਦਾ ਭਗਵੰਤ ਰਹਾਓ ਨਾਮ ਏਕ ਆਧਾਰ ਭਗਤਾ ਈਤ ਆਗੈ ਟੇਕ ਕਰ ਕਿਰਪਾ ਗੋਬਿੰਦ ਦੀਆ ਗੁਰ ਨਾਨਕ ਗੁਰ ਗਿਆਨ ਬੁੱਧ ਵਿਵੇਕ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਵਿਵੇਕ ਕਰਨ ਕਾਰਨ ਸਮਰੱਥ ਸ੍ਰੀ ਧਰ ਕਰਨ ਕਾਰਨ ਸਮਰੱਥ ਸ੍ਰੀ ਧਰ ਸਰਨਤਾ ਕੀ ਗਹੀ ਮੁਕਤ ਜੁਗਤ ਰਵਾਲ ਸਾਧੂ ਨਾਨਕ ਹਰ ਨਿਧ ਲਹੀ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਛਾੜ ਸਗਲ ਸਿਆਣਪਾ ਸਾਧ ਸਰਣੀ ਆਓ ਪਾਰ ਬ੍ਰਹਮ ਪਰਮੇਸ਼ਵਰੋ ਪ੍ਰਭ ਕੇ ਗੁਣ ਗਾਓ ਰੇ ਚਿੱਤ ਚਰਨ ਕਮਲ ਅਰਾਧ ਪਾਰ ਬ੍ਰਹਮ ਪਰਮੇਸ਼ਵਰੋ

ਪਿਤਾ ਸੁਤ ਮੀਤ ਭਾਈ ਤਿਸ ਬਿਨਾ ਨਹੀਂ ਕੋਏ ਈਤ ਉਤ ਜੀ ਨਾਲ ਸੰਗੀ ਸਰਬ ਰਵਿਆ ਸੋਏ ਕੋਟ ਜਤਨ ਉਪਾਵ ਮਿਥਿਆ ਕੱਛ ਨਾ ਵੈ ਕਾਮ ਸਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਅਗਮ ਦਿਆਲ ਪ੍ਰਭੂ ਊਚਾ ਅਗਮ ਦਿਆਲ ਪ੍ਰਭੂ ਊਚਾ ਸਰਨ ਸਾਧੂ ਜੋਗ ਤਿਸ ਪ੍ਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ ਗੂਜਰੀ ਮਹੱਲਾ ਪੰਜਵਾ ਆਪਣਾ ਗੁਰ ਸੇਵ ਸਦ ਹੀ ਰਮਹੁ ਗੁਣ ਗੋਬਿੰਦ ਸਾਸ ਸਾਸ ਅਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਉ ਸੁਖ ਸਹਿਜ ਆਨੰਦ ਪਾਵ ਹੈ ਮਿਲੀ ਨਿਰਮਲ ਥਾਉ ਰਹਾਉ ਸਾਧ ਸੰਗ ਉਧਾਰ ਇਹੋ ਮਨ ਆਠ ਪਹਿਰ ਆਰਾਧ ਆਠ ਪਹਿਰ ਆਰਾਧ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਛੇਦ ਅਭੇਦ ਸੁਆਮੀ ਸਰਨ ਤਾ ਕੀ ਆਵ ਚਰਨ ਕਮਲ ਅਰਾਧ ਹਿਰਦੈ ਏਕ ਸਿਓ ਲਿਵ ਲਾਵ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਗੂਜਰੀ ਮਹੱਲਾ ਪੰਜਵਾ ਗੁਰ ਪ੍ਰਸਾਦੀ ਪ੍ਰਭ ਧਿਆਇਆ ਗਈ ਸੰਕਾ ਤੂਟ ਦੁੱਖ ਅਨੇਰਾ ਭੈ ਬਿਨਾਸੇ ਪਾਪ ਗਏ ਨਿਖੂਟ ਹਰ ਹਰ ਨਾਮ ਕੀ ਮਨ ਪ੍ਰੀਤ ਮਿਲ ਸਾਧ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤ ਰਹਾਉ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨੁਗ੍ਰਹ ਆਪ ਰਾਖੇ ਭਏ ਪੂਰਨ ਕਾਮ ਸਾਸ ਸਾਸ ਨਾ ਬਿਸਰ ਕਬਹੂ ਬ੍ਰਹਮ ਪ੍ਰਭ ਸਮਰੱਥ ਗੁਣ ਅਨਿਕ ਰਸਨਾ ਕਿਆ ਵਖ ਬਖਾਨੈ ਗੁਣ ਅਨਿਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ਦੀਨ ਦਰਦ ਨਿਵਾਰ ਤਾਰਨ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਦ੍ਰਿੜ ਨਾਨਕ ਹਰ ਹਰ ਸਰਨ ਗੂਜਰੀ ਮਹੱਲਾ ਪੰਜਵਾ ਅਹੰ ਬੁੱਧ ਬਹੁ ਸਗਨ ਮਾਇਆ ਅਹੰ ਬੁੱਧ ਬਹੁ ਸਗਨ ਮਾਇਆ ਮਹਾ ਦੀਰਘ ਰੋਗ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾਚੀਐ ਮਨ ਤਨ ਬਾਚੀਐ ਜਨ ਧੂਰ ਕੋਟ ਜਨਮ ਕੇ ਲਹਿ ਪਾਤਿਕ ਗੋਬਿੰਦ ਲੋਚਾ ਪੂਰ ਰਹਾਉ ਆਦ ਅੰਤੇ ਮੱਧ ਆਸਾ ਕੂਕਰੀ ਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ ਕਾਮ ਕ੍ਰੋਧ ਲੋਭ ਮੋਹ ਝੂਠੇ ਸਦਾ ਕਾਮ ਕ੍ਰੋਧ ਲੋਭ ਮੋਹ ਮੂਠੇ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਨ ਪ੍ਰਭ ਪ੍ਰੇਮ ਭਗਤ ਗੋਪਾਲ ਸਿਮਰਨ ਮਿਟਤ ਜੋਨੀ ਭਵਨ ਮਿੱਤਰ ਪੁੱਤਰ ਕਲੱਤਰ ਸੁਰਿਦ ਮਿੱਤਰ ਪੁੱਤਰ ਕਲੱਤਰ ਸੁਰ ਰਿਦ ਮਿੱਤਰ ਪੁੱਤਰ ਕਲੱਤਰ ਸੁਰ ਰਿਦ ਤੀਨ ਤਾਪ ਜਲੰਤ ਜਪ ਰਾਮ ਰਾਮਾ ਦੁੱਖ ਨਿਵਾਰੇ ਮਿਲੈ ਹਰ ਜਨ ਸੰਤ ਸਰਬ ਬਿਧ ਭ੍ਰਮਤੇ ਪੁਕਾਰ ਹੈ ਕਤ ਹੈ ਨਾਹੀ ਛੋਟ ਹਰ ਚਰਨ ਸਰਨ ਅਪਾਰ ਪ੍ਰਭ ਹਰ ਚਰਨ ਸਰਨ ਅਪਾਰ ਪ੍ਰਭ ਕੇ ਦ੍ਰਿੜ ਗਹੀ ਨਾਨਕ ਓਟ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਰਾਧ ਸ੍ਰੀ ਧਰ ਸਫਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ ਸ੍ਰਵਣ ਗੁਣ ਰਮਣ ਸ੍ਰਵਣ ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰ ਬਿੰਦ ਉਪਾਸ ਕਲ ਕਲੇਸ਼ ਮਿਟੰਤ ਸਿਮਰਨ ਕਾਟ ਜਮਦੂਤ ਫਾਸ ਰਹਾਉ ਸਤੁਰ ਦਹਿਨ ਹਰ ਨਾਮ ਕਹਿਨ ਅਵਰ ਕਾਸ਼ਨਾ ਉਪਾਉ ਕਰ ਅਨੁਗ੍ਰਹ ਪ੍ਰਭੂ ਮੇਰੇ ਨਾਨਕ ਨਾਮ ਸੁਆਉ ਗੂਜਰੀ ਮਹੱਲਾ ਪੰਜਵਾ ਤੂੰ ਸਮਰੱਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਏ ਗੋਬਿੰਦ ਤੁਜ ਬਿਨ ਅਵਰ ਨਾ ਠਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ਰਹਾਉ
ਸਤਿਗੁਰ ਸੇਵ ਲੱਗੇ ਹਰ ਚਰਨੀ ਵੱਡੇ ਭਾਗ ਲਿਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦੀਨ ਦਇਆਲਾ ਆਪ ਤਰੈ ਸੰਗਤ ਸਭ ਉਧਰੈ ਬਿਨਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਗੂਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਚ ਚੋਰ ਬਸੀਅਲੇ ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ ਚੇਤਹੁ ਬਾਸ ਦਿਓ ਬਨਵਾਲੀ ਰਾਮ ਹਿਰਦੈ ਜਪ ਮਾਲੀ ਰਹਾਓ ਉਰਦ ਮੂਲ ਜਿਸ ਸਾਖ ਤਲਾਹਾ ਚਾਰ ਬੇਦ ਜਿਤ ਲਾਗੇ ਸਹਿਜ ਭਾਏ ਜਾਇਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਘਰ ਆਗਨ ਮੇਰਾ ਪੋਹਪ ਪਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਡਹੁ ਬਹੁਤ ਜੰਜਾਲਾ ਸੁਣ ਸਿੱਖ ਬੰਤੇ ਨਾਨਕ ਬਿਨਵੈ ਛੋਡਹੁ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ ਸੋ ਗੁਰੂ ਸੋ ਸਿੱਖ ਕਥੀ ਅਲੇ ਸੋ ਵੈਦ ਜੇ ਜਾਣੈ ਰੋਗੀ ਤੇ

ਤਤ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਭ ਦਾਤ ਕਥੀਅਲੇ ਸਿਹਤ ਬਰਨ ਸਭ ਦੂਤਾ ਬਹਮ ਕਮਲ ਮਦ ਤਾਸ ਰਸਾਦੰ ਜਾਗਤ ਨਾਹੀ ਸੂਤਾ ਮਹਾ ਗੰਭੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨਹਿਨਾ ਗਰਭੰ ਬਿਖ ਤਜ ਅੰਮ੍ਰਿਤ ਪੀ ਆਇਆ ਗੂਜਰੀ ਮਹੱਲਾ ਪਹਿਲਾ ਕਵਨ ਕਵਨ ਜਚ ਹੈ ਪ੍ਰਭ ਦਾਤੇ ਤਾ ਕੇ ਅੰਤ ਨ ਪਰ ਹੈ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇ ਬਣਹਾਰ ਐ ਜੀ ਜਪ ਤਪ ਸੰਜਮ ਸੱਚ ਆਧਾਰ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਭਰੇ ਭੰਡਾਰ ਰਹਾਉ ਸੁਨ ਸਮਾਧ ਰਹਿ ਲਿਵ ਲਾਗੇ ਏਕਾ ਏਕੀ ਸ਼ਬਦ ਵਿਚਾਰ ਜਲ ਥਲ ਧਰਨ ਗਗਨ ਤਹਿ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਬ ਅੰਤਰ ਏਕਾ ਨਦਰ ਸੋ ਤ੍ਰਿਭਵਨ ਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮਾ ਬਿਸਨ ਮਹੇਸ਼ ਆਕਾਰ ਸਰਬੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ ਤੇਤੀਸ ਜਾਚ ਹੈ ਪ੍ਰਭ ਨਾਇਕ ਦੇਦੇ ਤੋਟ ਨਾਹੀ ਭੰਡਾਰ ਊਂਦੈ ਭਾਂਡੈ ਕਾਸ਼ ਨਾ ਸਮਾਵੈ ਸਿੱਧੈ ਅੰਮ੍ਰਿਤ ਪਰੈ ਨਿਹਾਰ ਸਿੱਧ ਸਮਾਧੀ ਅੰਤਰ ਜਾਚ ਹੈ ਰਿੱਧ ਸਿੱਧ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵਹਿ ਪ੍ਰਕਾਰ ਵੱਡੇ ਭਾਗ ਗੁਰ ਸੇਵਹਿ ਆਪਣਾ ਬੇਦ ਨਾਹੀ ਗੁਰਦੇਵ ਮੁਰਾਰ ਵੱਡੇ ਭਾਗ ਗੁਰ ਸੇਵਹਿ ਆਪਣਾ ਵੱਡੇ ਭਾਗ ਗੁਰ ਸੇਵਹਿ ਆਪਣਾ ਭੇਦ ਨਾਹੀ ਗੁਰਦੇਵ ਮੁਰਾਰ ਤਾ ਕਉ ਕਾਲ ਨਾਹੀ ਜਮ ਜੋ ਹੈ ਬੁਝ ਹੈ ਅੰਤਰ ਸ਼ਬਦ ਵਿਚਾਰ ਅਬ ਤਬ ਅਵਰਨਾਮਾ ਗਉ ਹਰ ਪਹਿ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਲ ਮਾਗੈ ਹਰ ਜਸ ਦੀਜੈ ਕਿਰਪਾ ਧਾਰ ਗੂਜਰੀ ਮਹੱਲਾ ਪਹਿਲਾ ਐ ਜੀ ਜਨਮ ਮਰੈ ਆਵੈ ਫੁਨ ਜਾਵੈ ਬਿਨ ਗੁਰ ਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਰਾਤੇ ਨਾਮੇ ਗਤ ਪਤ ਪਾਈ ਭਾਈ ਰੇ ਰਾਮ ਨਾਮ ਚਿਤ ਲਾਈ ਗੁਰ ਪ੍ਰਸਾਦੀ ਹਰ ਪ੍ਰਭ ਜਾਚੇ।

0: ਭਿਖਿਆ ਕਾਉ ਕੇਤੇ ਉਦਰ ਭਰਨ ਕੈ ਤਾਈ ਬਿਨ ਹਰ ਭਗਤ ਨਾਹੀ ਸੁਖ ਪ੍ਰਾਣੀ ਬਿਨ ਗੁਰ ਗਰਭ ਨਾ ਜਾਈ ਐ ਜੀ ਕਾਲ ਸਦਾ ਸਿਰ ਉਪਰ ਠਾਡੇ ਜਨਮ ਜਨਮ ਵਹਿ ਰਾਈ ਸਾਚੈ ਸਬਦ ਰਤੇ ਸੇ ਬਾਚੇ ਸਾਚੈ ਸਬਦ ਰਤੇ ਸੇ ਬਾਚੇ ਸਤਗੁਰ ਬੂਝ ਬੁਝਾਈ ਗੁਰ ਸਰਨਾਈ ਜੋ ਹੇ ਨਾ ਸਾਕੈ ਦੂਤ ਨਾ ਸਕੈ ਸੰਤਾਈ ਅਵਗਤ ਨਾਥ ਨਿਰੰਜਨ ਰਾਤੇ ਨਿਰਭਉ ਸਉ ਲਿਵ ਲਾਈ ਐ ਜੀਓ ਨਾਮ ਦਿੜਹੋ ਨਾਮੇ ਲਿਵ ਲਾਵਹੋ ਸਤਗੁਰ ਟੇਕ ਟਿਕਾਈ ਜੋ ਤਿਸ ਭਾਵੈ ਸੋਈ ਕਰਸੀ ਕਿਰਤ ਨਾ ਮੇਟਿਆ ਜਾਈ ਐ ਜੀ ਭਾਗ ਪਰੇ ਗੁਰ ਸਰਨ ਤੁਮਾਰੀ ਮੈਂ ਅਵਰ ਨਾ ਦੂਜੀ ਭਾਈ ਅਬ ਤਬ ਏਕੋ ਏਕ ਪੁਕਾਰਾਉ ਆਦ ਜੁਗਾਦ ਸਿਖਾਈ ਐ ਜੀ ਰਾਖਾਉ ਪੈਜ ਨਾਮ ਆਪਣੇ ਕੀ ਤੁਜ ਹੀ ਸੋ ਬਨ ਆਈ ਕਰ ਕਿਰਪਾ ਗੁਰ ਦਰਸ ਦਿਖਾਵਾਉ ਹਉਮੈ ਸਬਦ ਜਲਾਈ ਐ ਜੀ ਕਿਆ ਮਾਂਗਾਉ ਕਿਸ ਰਹਿ ਨਾ ਦੀਸੈ ਇਸ ਜਗ ਮਹਿ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ ਗੂਜਰੀ ਮਹੱਲਾ ਪਹਿਲਾ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸਰਨਾਗਤ ਹਰ ਕੇ ਲੋਗ ਨਾਮ ਰੱਤੇ ਕੇਵਲ ਬੈਰਾਗੀ ਸੋਗ ਬੇਜੋਗ ਬਿਸਰਜਤ ਰੋਗ ਭਾਈ ਰੇ ਗੁਰ ਕਿਰਪਾ ਤੇ ਭਗਤ ਠਾਕੁਰ ਕੀ ਸਤਗੁਰ ਵਾਕ ਹਿਰਦੈ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾਓ ਹਾਰ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸ ਭਾਵੈ ਸਹਿਜ ਹਰੀ ਬਿਨ ਹਰ ਨਾਮ ਬ੍ਰਥਾ ਜਗ ਜੀਵਨ ਹਰ ਬਿਨ ਨਿਹਫਲ ਮੇਕ ਘਰੀ ਐ ਜੀ ਖੋਟੇ ਠੌਰ ਨਾਹੀ ਘਰ ਬਾਹਰ ਐ ਜੀ ਖੋਟੇ ਠੌਰ ਨਾਹੀ ਘਰ ਬਾਹਰ ਨਿੰਦਕ ਗਤ ਨਹੀਂ ਕਾਈ ਰੋਸ ਕਰੈ ਪ੍ਰਭ ਬਖਸ ਨਾ ਮੇਟੈ ਰੋਸ ਕਰੈ ਪ੍ਰਭ ਬਖਸ ਨਾ ਮੇਟੈ ਨਿਤ ਨਿਤ ਚੜੈ ਸੁਵਾਈ ਐ ਜੀ ਗੁਰ ਕੀ ਦਾਤ ਨਾ ਮੇਟੈ ਕੋਈ ਮੇਰਾ ਠਾਕੁਰ ਆਪ ਦਿਵਾਈ ਨਿੰਦਕ ਨਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਦਾਤ ਨਾ ਭਾਈ ਜਿਨ ਗੁਰ ਕੀ ਦਾਤ ਨਾ ਭਾਈ ਐ ਜੀ ਸਰਨ ਪਰੇ ਪ੍ਰਭ ਬਖਸ ਮਿਲਾਵੈ ਬਿਲਮ ਨਾ ਅਧੂਆ ਰਾਈ ਆਨੰਦ ਮੂਲ ਨਾਥ ਸਿਰ ਨਾਥਾ ਸਤਗੁਰ ਮੇਲ ਮਿਲਾਈ ਐ ਜੀ ਸਦਾ ਦਯਾਲ ਦਇਆ ਕਰ ਰਵਿਆ ਗੁਰਮਤ ਭ੍ਰਮਣ ਚੁਕਾਈ ਪਾਰਸ ਭੇਟ ਕੰਚਨ ਧਾਤ ਹੋਈ ਸਤ ਸੰਗਤ ਕੀ ਵਡਿਆਈ ਹਰ ਜਲ ਨਿਰਮਲ ਮਨ ਇਸਨਾਨੀ ਮੱਜਨ ਸਤਗੁਰ ਭਾਈ ਹਰ ਜਲ ਨਿਰਮਲ ਮਨ ਇਸਨਾਨੀ ਮੱਜਨ ਸਤਗੁਰ ਭਾਈ ਪੁਨਰਪ ਜਨਮ ਨਾਹੀ ਜਨ ਸੰਗਤ ਜੋਤੀ ਜੋਤ ਮਿਲਾਈ ਤੂੰ ਵੱਡ ਪੁਰਖ ਅਗੰਮ ਧਰੋਵਰ ਹਮ ਪੰਖੀ ਤੁਜ ਮਾਹੀ ਨਾਨਕ ਨਾਮ ਨਿਰੰਜਨ ਦੀਜੈ ਜੁਗ ਜੁਗ ਸਬਦ ਸਲਾਹੀ
1: ਗੂਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਅਰਾਧਤੰ ਸੱਚ ਪਿਆਸ ਪਰਮ ਹਿਤੰ ਬਿਲ ਲਾਭ ਬਿਲ ਬੇਨੰਤੀਆ ਸੁਖ ਭਾਏ ਚਿੱਤ ਹਿਤੰ ਜਪ ਮਨ ਨਾਮ ਹਰ ਸਰਣੇ ਸੰਸਾਰ ਸਾਗਰ ਤਾਰ ਤਾਰਨ ਰਾਮ ਨਾਮ ਕਰ ਕਰਣੇ ਰਹਾਉ ਇਹ ਮਨ ਮਿਰਤ ਸੁਭ ਚਿੰਤੰ ਗੁਰ ਸ਼ਬਦ ਹਰ ਰਮਣੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਣੰ ਚਲ ਚਿੱਤ ਵਿੱਤ ਭ੍ਰਹਮੰ ਜਗ ਮੋਹ ਮਗਨ ਹਿਤੰ ਥਿਰ ਨਾਮ ਭਗਤ ਦ੍ਰਿੜੰ ਮਤੀ ਚਲ ਚਿੱਤ ਵਿੱਤ ਭ੍ਰਹਮੰ ਜਗ ਮੋਹ ਮਗਨ ਹਿਤੰ ਥਿਰ ਨਾਮ ਭਗਤ ਦ੍ਰਿੜੰ ਮਤੀ ਗੁਰ ਵਾਕ ਸ਼ਬਦ ਰਤੰ ਪਰਮਾਤ ਭਰਮ ਨ ਚੁਕਈ ਜਗ ਜਨਮ ਬਿਆਦ ਖਪੰ ਅਸਥਾਨ ਹਰ ਨੇ ਕੇਵਲੰ ਸਤ ਮਤੀ ਨਾਮ ਤਪੰ ਇਹੋ ਜਗ ਮੋਹ ਹੇਤ ਵਿਅਪਤੰ ਦੁਖ ਅਧਿਕ ਜਨਮ ਮਰਨ ਵਿਅਪਤੰ ਇਹੋ ਜਗ ਮੋਹੇਤ ਵਿਆਪਤੰ ਦੁੱਖ ਅਦਕ ਜਨਮ ਮਰਨ ਭਜ ਸਰਨ ਸਤਿਗੁਰ ਉਬਰਹਿ ਹਰ ਨਾਮ ਰਿਧ ਰਮਣ।
2: ਇੱਥੇ ਇੱਕ ਬੇਨਤੀ ਕਰਨੀ ਹੈ, ਭਾਈ ਸਾਹਿਬ ਨੇ ਬੜਾ ਸੋਹਣਾ ਪਾਠ ਕੀਤਾ ਹੈ, ਪਰ ਆਮ ਕਰਕੇ ਬਹੁਤ ਸਾਰੀਆਂ ਸੰਗਤਾਂ ਇਹ ਸੋਚਦੀਆਂ ਨੇ ਜਾਂ ਸੁਣਿਆ ਵੀ ਹੈ ਵੀ ਜਦੋਂ ਪਿੱਛੇ ਟਿੱਪੀ ਲੱਗੀ ਹੋਵੇ ਤਾਂ ਉਹ ਗੱਗੇ ਦੀ ਆਵਾਜ਼ ਦਿੰਦੀ ਹੈ, ਤਾਂ ਫਿਰ ਅਸੀਂ ਸਹਿਬ ਭੰਗ ਪਾਠ ਕਿਉਂ ਨਹੀਂ ਕਰਦੇ? ਸੋ ਟਿੱਪੀ ਦੀ ਆਪਣੀ ਹੀ ਆਵਾਜ਼ ਹੁੰਦੀ ਹੈ, ਜੋ ਸਹਿਬ ਭੰਗ ਮੂੰਹ ਪੂਰਾ ਖੁੱਲ੍ਹ ਜਾਂਦਾ ਹੈ ਅਤੇ ਜੇ ਗੰਗ ਸਹਿਬ ਭੰਗ ਕਹੀਏ ਤਾਂ ਫਿਰ ਉਹ ਅਰਥ ਨਹੀਂ ਠੀਕ ਬਣਦਾ। ਟਿੱਪੀ ਦੀ ਆਪਣੀ ਇੱਕ ਆਵਾਜ਼ ਹੁੰਦੀ ਹੈ। ਸੋ ਇਸ ਕਰਕੇ ਜਿਸ ਤਰ੍ਹਾਂ ਪਾਠ ਭਾਈ ਸਾਹਿਬ ਜੀ ਨੇ ਕੀਤਾ ਹੈ ਵਿਆਪਤੰ ਮਰਨੰ, ਇਸੇ ਤਰ੍ਹਾਂ ਹੀ ਪਾਠ ਕਰਨਾ ਹੈ, ਇਹਨੂੰ ਗੱਗਾ ਨਹੀਂ ਸਮਝਣਾ। ਹਾਂਜੀ,
1: ਭਜ ਸਰਨ ਸਤਿਗੁਰ ਉਬਰ ਹੈ ਹਰ ਨਾਮ ਰਿਧ ਰਮਣ, ਗੁਰਮਤਿ ਨਿਹਚਲ ਮਨ ਮਾਨ ਮਨ ਸਹਿਜ ਵਿਚਾਰੰ, ਸੋ ਮਨ ਨਿਰਮਲ ਜਿਤ ਸਾਚ ਅੰਤਰ ਗਿਆਨ ਰਤਨ ਸਾਰੰ, ਭੈ ਭਾਏ ਭਗਤ ਤਰ ਭਵਜਲ ਮਨਾ ਚਿਤ ਲਾਏ ਹਰ ਚਰਣੇ, ਹਰ ਨਾਮ ਹਿਰਦੇ ਪਵਿੱਤਰ ਪਾਵਨ ਇਹੋ।

0: ਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਰਤ ਕਰੀ ਇਹੋ ਮਨ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਚਿਤ ਥਿਰ ਰਾਖੈ ਸੋ ਮੁਕਤ ਹੋਵੈ ਸੋ ਇਛੀ ਜੋ ਇਛੀ ਸੋ ਫਲ ਪਾਈ ਜੋ ਇਛੀ ਸੋਈ ਫਲ ਪਾਈ ਨਾਚ ਰੇ ਮਨ ਗੁਰ ਕੈ ਆਗੈ ਗੁਰ ਕੈ ਪਹਾਣੇ ਨਾਚੈ ਤਾਂ ਸੁਖ ਪਾਵੈ ਅੰਤੇ ਜਮ ਪਹੁ ਭਾਗੈ ਰਹਾਉ।
1: ਜਿਹੜਾ ਨਾਚ ਤੇ ਥੋੜਾ ਜਿਹਾ ਰੁਕ ਜਾਣਾ, ਨਾਚ ਰੇ ਮਨ, ਰੇ ਮਨ ਇਕੱਠਾ ਬੋਲਣਾ, ਰੇ ਮਨ ਨੂੰ ਸੰਬੋਧਨ ਕੀਤਾ।
0: ਨਾਚ ਰੇ ਮਨ ਗੁਰ ਕੈ ਆਗੈ ਗੁਰ ਕੈ ਪਹਾਣੇ ਨਾਚ।

0: ਆਪ ਸੁਣਾਵੇ। ਇਸ ਮਨ ਅੰਦੇ ਉਹ ਮਾਰਗ ਪਾਏ, ਆਨ ਦਿਨ ਨਾਚੇ ਸਖਤ ਨਿਵਾਰਾਏ, ਸਿਵ ਘਰ ਨੀਂਦ ਨ ਹੋਈ, ਸਖਤੀ ਘਰ ਜਗਤ ਸੂਤਾ ਨਾਚੇ, ਸਖਤੀ ਘਰ ਜਗਤ ਸੂਤਾ ਨਾਚੇ ਟਾਪੇ ਅਵਰੋ ਗਾਵੇ।
1: ਨਹੀਂ ਭਾਈ ਸਾਹਿਬ, ਗਾਵੇ ਸੁਣਾਵੇ ਨਾਚੇ ਟਾਪੇ ਸਾਰੀਆਂ ਦੁਲਾਵਾਂ ਨੇ, ਪਰ ਉਹ ਬੋਲੀਆਂ ਲਾ ਗਈ ਹੈ ਬੋਲੀ। ਦੁਆਰੇ ਭਾਈ ਸਾਹਿਬ ਇੱਥੋਂ ਪਾਠ ਕਰੋ, ਆਪੇ ਗਾਵੇ ਆਪ ਸੁਣਾਵੇ ਦੁਲਾਵਾਂ ਸਹਿਤ, ਆਪੇ ਗਾਵੇ ਆਪ ਸੁਣਾਵੇ।
0: ਆਨ ਦਿਨ ਨਾਚੇ ਸਖਤ ਨਿਵਾਰਾਏ, ਸੇਵ ਘਰ ਨੀਂਦ ਨਾ ਹੋਈ,
2: ਇਸ ਤੋਂ ਵੀ ਪਿਛਲੀ ਪੰਕਤੀ
0: ਆਪੇ ਗਾਵੇ ਆਪ ਸੁਣਾਵੇ। ਇਸ ਮਨ ਅੰਧੇ ਕਉ ਮਾਰਗ ਪਾਏ, ਆਨ ਦਿਨ ਨਾਚੇ ਸਖਤ ਨਿਵਾਰਾਏ, ਸੇਵ ਘਰ ਨੀਂਦ ਨਾ ਹੋਈ, ਸਖਤੀ ਘਰ ਜਗਤ ਸੂਤਾ ਨਾਚੇ ਟਾਪੇ ਅਵਰੋ ਗਾਵੇ, ਮਨਮੁਖ ਭਗਤ ਨਾ ਹੋਈ।
3: ਇਸ ਜਿਹੜਾ ਪੰਕਤੀ ਦਾ ਵਿਸਰਾਮ ਹੈ, ਸ਼ਕਤੀ ਘਰ ਜਗਤ ਸੂਤਾ, ਇੱਥੇ ਪਹਿਲਾਂ ਵਿਸਰਾਮ ਦੇਣਾ, ਨਾਚੇ ਟਾਪੇ ਅਵਰੋ ਗਾਵੇ, ਦੂਜਾ ਵਿਸਰਾਮ ਇੱਥੇ, ਅੱਗੇ ਮਨਮੁਖ ਭਗਤ ਨਾ ਹੋਈ, ਪਹਿਲਾ ਵਿਸਰਾਮ ਸੂਤਾ ਦੇ ਲਓ ਫਿਰ ਗਾਵੇ।
0: ਸਖਤੀ ਘਰ ਜਗਤ ਸੂਤਾ ਨਾਚੇ।

ਜੀ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ਜੋ ਤੁਧ ਭਾਵਹਿ ਸੇਈ ਨਾਚਹਿ ਜਿਨ ਗੁਰਮੁਖ ਸ਼ਬਦ ਲਿਵਲਾਏ ਸੇ ਭਗਤ ਸੇ ਤਤ ਗਿਆਨੀ ਜਿਨ ਕਉ ਹੁਕਮ ਮਨਾਏ ਇਹ ਭਗਤ ਸੱਚੇ ਸਿਉ ਲਿਵ ਲਾਗੈ ਬਿਨ ਸੇਵਾ ਭਗਤ ਨ ਹੋਈ ਜੀਵਤ ਮਰੈ ਤਾਂ ਸ਼ਬਦ ਵਿਚਾਰੈ ਤਾਂ ਸੱਚ ਪਾਵੈ ਕੋਈ ਮਾਇਆ ਕਹਿ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰਪ੍ਰਸਾਦੀ ਸੋਈ ਜਨ ਪਾਏ ਜਿਨ ਕਉ ਕਿਰਪਾ ਤੁਮਾਰੀ ਇੱਕ ਦਮ ਸਾਚਾ ਵਿਸਰੈ ਸਾ ਵੇਲਾ ਬਿਰਥਾ ਜਾਇ ਸਾਹੇ ਸਾਹੇ ਸਦਾ ਸੰਭਾਲਿਆਏ ਆਪੇ ਬਖਸੈ ਕਰੇ ਰਜਾਇ ਸੇਈ ਨਾਚਹਿ ਜੋ ਤੁਧ ਭਾਵਹਿ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਹਿਜ ਸੁਖ ਪਾਵੈ ਜਿਨ ਕੋ ਨਦਰ ਤੁਮਾਰੀ

ਜੋ ਬਾਲਕ ਖੀਰ ਆਧਾਰੀ ਅਗਮ ਅਗੋਚਰ ਪ੍ਰਭ ਗੁਰ ਮੁਖ ਪਾਈਐ ਆਪਣੇ ਸਤਿਗੁਰ ਕੈ ਬਲਿਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ।

0: ਸਰਨਾਗਤ ਪ੍ਰਹਿਲਾਦ ਜਨ ਆਏ ਤਿੰਨ ਕੀ ਪੈਜ ਸਵਾਰੀ ਅਲੱਖ ਨਿਰੰਜਨ ਏਕੋ ਵਰਤੈ ਏਕਾ ਜੋਤ ਮੁਰਾਰੀ ਸਭ ਜਾਚਕ ਤੂੰ ਏਕੋ ਦਾਤਾ ਮੰਗ ਹੈ ਹਾਥ ਪਸਾਰੀ ਭਗਤ ਜਨਾ ਕੀ ਉੱਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਭਇਆ ਤਿੰਨ ਕੇਰਾ ਆਪ ਤਰੇ ਕੁਲ ਤਾਰੀ ਮਨਮੁਖ ਦੁਬਦਾ ਦੁਰਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨਾ ਭਾਵੈ ਓਏ ਡੂਬੇ ਸਣ ਪਰਵਾਰੀ ਨਿੰਦਕ ਨਿੰਦਾ ਕਰ ਮਲ ਧੂਵੈ ਉਹ ਮਲ ਭਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਏਹੋ ਪ੍ਰਪੰਚ ਖੇਲ ਕੀਆ ਸਭ ਕਰਤੈ ਹਰ ਕਰਤੈ ਸਭ ਕਲ ਧਾਰੀ ਹਰ ਏਕੋ ਸੂਤ ਵਰਤੈ ਜੁਗ ਅੰਤਰ ਸੂਤ ਖਿੰਚੈ ਏਕੰਕਾਰੀ ਰਸ ਨਿਰਸਨ ਰਸ ਗਾਵੈ ਹਰ ਗੁਣ ਰਸ ਨਿਰਸਨ ਰਸ ਗਾਵੈ ਹਰ ਗੁਣ ਰਸਨਾ ਹਰ ਰਸ ਧਾਰੀ ਰਸ
1: ਪਾਠ ਹੈ ਨਾ ਸੰਪਰਦਾਇ ਪਾਠ ਰਸ ਨਿਰਸਨ ਰਸ ਤੋਂ ਨਿਰਾਸ ਹੋ ਕੇ ਭਾਵ ਦੁਨਿਆਵੀ ਰਸਾਂ ਕਸਾਂ ਤੋਂ ਉਪਰਾਮ ਹੋ ਕੇ ਰਸ ਗਾਵੈ ਹਰ ਗੁਣ ਅਗਲੇ ਰਸ ਦਾ ਅਰਥ ਕੀਤਾ ਹੈ ਪ੍ਰੇਮ ਦੇ ਨਾਲ ਰਸ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਚਾਹੀਦਾ ਅਤੇ ਵੈਸੇ ਦੂਜਾ ਪਾਠ ਰਸਨ ਰਸ ਗਾਵੈ ਹਰ ਗੁਣ ਇਸ ਤਰ੍ਹਾਂ ਵੀ ਕੀਤਾ ਗਿਆ ਹੈ ਪਰ ਮੁੱਖ ਪਾਠ ਸੰਪਰਦਾਇ ਰਸ ਨਿਰਸਨ ਰਸ ਗਾਵੈ ਹਰ ਗੁਣ ਇਹ ਕੀਤਾ ਜਾਂਦਾ
0: ਰਸ ਨਿਰਸਨ ਰਸ ਗਾਵੈ ਹਰ ਗੁਣ ਰਸ ਨਿਰਸਨ ਰਸ ਗਾਵੈ ਹਰ ਗੁਣ ਰਸਨਾ ਹਰ ਰਸ ਧਾਰੀ ਨਾਨਕ ਹਰ ਬਿਨ ਅਵਰ ਨਾ ਮੰਗਾਓ ਹਰ ਰਸ ਪ੍ਰੀਤ ਪਿਆਰੀ ਗੂਜਰੀ

ਭੂਮਨ ਮਹਿ ਭੂਮਾ, ਠਾਕੁਰ ਮਹਿ ਠਕੁਰਾਈ ਤੇਰੀ, ਕੋਮਨ ਸਿਰ ਕੋਮਾ, ਪਿਤਾ ਮੇਰੋ ਬਡੋ ਧਨੀ ਅਗਮਾ, ਉਸਤਤ ਕਵਨ ਕਰੀਜੈ ਕਰਤੇ, ਪੇਖ ਰਹੇ ਬਿਸਮਾ ਰਹਾਓ। ਸੁਖੀਅਨ ਮਹਿ ਸੁਖੀਆ ਤੂੰ ਕਹੀਆ ਹੈ, ਦਾਤਨ ਸਿਰ ਦਾਤਾ, ਤੇਜਨ ਮਹਿ ਤੇਜ ਵੰਸੀ ਕਹੀਆ ਹੈ, ਰਸੀਅਨ ਮਹਿ ਰਾਤਾ, ਸੂਰਨ ਮਹਿ ਸੂਰਾ ਤੂੰ ਕਹੀਆ ਹੈ, ਭੋਗਨ ਮਹਿ ਭੋਗੀ, ਗ੍ਰਸਤਨ ਮਹਿ ਤੂੰ ਬਡੋ ਗ੍ਰਹਸਤੀ, ਗ੍ਰਸਤਨ ਮਹਿ ਤੂੰ ਬਡੋ ਗ੍ਰਹਸਤੀ, ਜੋਗਨ ਮਹਿ ਜੋਗੀ, ਕਰਤਨ ਮਹਿ ਤੂੰ ਕਰਤਾ ਕਹੀਆ ਹੈ, ਆਚਾਰਨ ਮਹਿ ਆਚਾਰੀ, ਸਾਹਨ ਮਹਿ ਤੂੰ ਸਾਚਾ ਸਾਹਾ।

0: टीका लखमे के तक गनी ना जाइया गान ना सकाओ सीका नामन मह तेरो प्रभ नामा ज्ञानन मह ज्ञानी जुगतन मह तेरी प्रभ जुगता इस नानन मह इस नानी सिद्धन मह तेरी प्रभ सिद्धा करमन सिर करमा आज्ञा मह तेरी प्रभ आज्ञा हुकमन सिर हुकमा ज्यों बोलाव है त्यों बोल है स्वामी कुदरत कवन हमारी साध संग नानक जस गायो जो प्रभ की अत प्यारी गूजरी महला पंजवा घर चौथा एक ओंकार सतगुर प्रसाद नाथ नरहर दीन बंधव पतत पावन देव भय त्रास नास कृपाल गुण निध सफल स्वामी देव सफल स्वामी सेव भय त्रास नास कृपाल गुण निध सफल स्वामी सेव हर गोपाल गुर गोबिंद चरण सरण दयाल केशव तार जाग भव सिंध रहाव काम क्रोध हरन मद मोह दहन मुरार मन मकरंद जन्म मरण निवार धरनी धर पत राख परमानंद जलत अनेक तरंग माया गुर ज्ञान हर रिद मंत छेद अहम बुद्ध करुणामय चिंत मेट पुरख अनंत सिमर समर्थ पल मुहूर्त प्रभ ध्यान सहज समाध दीन दयाल प्रसन्न पूर्ण जाचिय राज साध मोह मिथन दुरंत आसा बासना बेकार रख धर्म परम बिदार मानते उदर हर निरंकार तनाड़ आड़ भंडार हर निध होत जिना ना चीर खाल मुगद मूड खाल मुगद मूड कटाख श्री धर पय खाल मुगद मूड कटाख श्री धर पय गुण मत धीर
1: किवें उच्चारण किया है कटाख वो शुद्ध उच्चारण किया है तो इसे तरह ही करना
0: जीवन मुक्त जगदीश जप मन धार रिद प्रतीत जी दया मया सर्वत्र रमणं जी दया मया सर्वत्र रमणं परमहंस है चीत देत जी दया मया सर्वत्र रमणं जी दया मया सर्वत्र रमणं परमहंस है रीत देत दर्शन श्रवण हर जस रसन नाम उचार अंग सांग भगवान परसन प्रभ नानक पतत उधार गूजरी की वार महला तीजा सिकंदर बिरहम की सिकंदर बिरहम की वार की तुनी गावनी एक ओंकार सतगुर प्रसाद सलोक महला तीजा एहो जग ममता मुआ जीवन की बिद नाहे गुर कै भाणै जो चले ता जीवन पदवी पाहे
2: जिवें पिछे भी दुनिया दा जिक्र आया सी राय आसा की वार दे विच भी इत्थे हुण जिहड़ा ए जिक्र आया सिकंदर बिरहम की वार की तुनी गाउणी ए भी तुनी दा ही एक नाम है।
0: ओए सदा सदा जन जीवते जो हर चरणी चित लाहे नानक नदरी मन वसै गुरमुख सहज समाहे महला तीजा अंदर सहसा दुख है आपै सिर धंदै मार दूजै पाए सुते कब है ना जाग है माया मोह प्यार नाम ना चित है शब्द ना विचार है एहो मनमुख का आचार हर नाम ना पाया जन्म बिरथा गवाया नानक जम मार करे खुआर पौड़ी अपना आप उपाय ओन तदहो होर ना कोई मता मसूरत आप करे जो करे सो होई तदहो आकाश ना पाताल है ना त्रै लोई तदहो आपे आप निरंकार है ना ओ पत होई ज्यों तिस भावै तिवै करे तिस बिन अवर ना कोई सलोक महला तीजा साहेब मेरा सदा है दिसै शब्द कमाए ओह आओ हानी कदे नाहे ना आवै ना जाए सदा सदा सो सेवियै जो सब मह रह समाए अवर दूजा क्यों सेवियै जमै तै मर जाए देह फल तिनका जीविया ਜੇ ਖਸਮਨਾ ਜਾਣ ਹੈ ਆਪਣਾ ਅਵਰੀ ਕਹੋ ਚਿੱਤ ਲਾਏ ਨਾਨਕ ਏਵ ਨਾ ਜਾਪਈ ਕਰਤਾ ਕੀਤੀ ਦੇ ਸਜਾਏ ਮਹੱਲਾ ਤੀਜਾ ਸੱਚਾ ਨਾਮ ਧਿਆਈਐ ਸਭੋ ਵਰਤੈ ਸੱਚ ਨਾਨਕ ਹੁਕਮ ਬੁਝ ਪ੍ਰਵਾਨ ਹੋਏ ਤਾਂ ਫਲ ਪਾਵੈ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨ ਬੁਝਈ ਅੰਧਾ ਕੱਚੁਨ ਕੱਚ ਪਾਉੜੀ ਸੰਜੋਗ ਵਿਜੋਗ ਉਪਾਯੋਨ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸ੍ਰਿਸ਼ਟ ਸਾਜੀਅਨ ਜੋਤੀ ਜੋਤ ਮਿਲਾਇਆ ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਸਿਰ ਧੰਦੈ ਲਾਇਆ ਮਾਇਆ ਕਾ ਮੂਲ ਰਚਾਇਓਨ ਤੁਰਿਆ ਸੁਖ ਪਾਇਆ ਸਲੋਕ ਮਹੱਲਾ ਤੀਜਾ ਸੋ ਜਪ ਸੋ ਤਪ ਜੇ ਸਤਿਗੁਰ ਭਾਵੈ ਸਤਿਗੁਰ ਕੈ ਭਾਣੈ ਵਡਿਆਈ ਪਾਵੈ ਨਾਨਕ ਆਪ ਛੋੜ ਗੁਰ ਮਾਹਿ ਸਮਾਵੈ ਮਹੱਲਾ ਤੀਜਾ ਗੁਰ ਕੀ ਸਿੱਖ ਕੋ ਬਿਰਲਾ ਲੇਵੈ ਨਾਨਕ ਜਿਸ ਆਪ ਵਡਿਆਈ ਦੇਵੈ ਪੌੜੀ ਮਾਇਆ ਮੋਹ ਅਗਿਆਨ ਹੈ ਬਿਖਮ ਅਤ ਭਾਰੀ ਪੱਥਰ ਪਾਪ ਬਹੁ ਲੱਦਿਆ ਕਿਉ ਤਰੀਐ ਤਾਰੀ ਆਨ ਦਿਨ ਭਗਤੀ ਰਤਿਆ ਹਰ ਪਾਰ ਉਤਾਰੀ ਗੁਰ ਸਬਦੀ ਮਨ ਨਿਰਮਲਾ ਹੋਮੈ ਛੱਡ ਵਿਕਾਰੀ ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ ਸਲੋਕ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੈ ਭਾਏ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੈ ਭਾਏ ਮਨ ਤੋ ਮੈਗਲ ਹੋਏ ਰਹਾ ਨਿਕਸਿਆ ਕਿਉ ਕਰ ਜਾਏ ਐਸਾ ਸਤਿਗੁਰ ਜੇ ਮਿਲੈ ਤੁੱਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵਾਓ ਜਾਓ ਮਹੱਲਾ ਤੀਜਾ ਨਾਨਕ ਮੁਕਤ ਦੁਆਰਾ ਅਤ ਨੀਕਾ ਨਾ ਨਾ ਹੋਏ ਸੋ ਜਾਏ ਹਉਮੈ ਮਨ ਅਸਥੂਲ ਹੈ ਹਉਮੈ ਮਨ ਅਸਥੂਲ ਹੈ ਕਿਉ ਕਰ ਵਿੱਚ ਦੇ ਜਾਏ ਸਤਿਗੁਰ ਮਿਲਿਆ ਹਉਮੈ ਗਈ ਜੋਤ ਰਹੀ ਸਭ ਆਏ ਇਹੋ ਜੀਉ ਸਦਾ ਮੁਕਤ ਹੈ ਸਹਿਜੇ ਰਹੇ ਅਸਮਾਏ ਪੌੜੀ ਪ੍ਰਭ ਸੰਸਾਰ ਉਪਾਏ ਕੈ ਵਸ ਆਪਣੇ ਕੀਤਾ ਗਣਤੈ ਪ੍ਰਭੂ ਨਾ ਪਾਈਐ ਦੂਜੈ ਪਰਮੀਤਾ ਸਤਿਗੁਰ ਮਿਲਿਆ ਜੀਵਤ ਮਰੈ ਬੁਝ ਸਤਿਗੁਰ ਮਿਲਿਆ ਜੀਵਤ ਮਰੈ ਬੁਝ ਸੱਚ ਸਮੀਤਾ ਸਬਦੇ ਹਉਮੈ ਖੋਈਐ ਹਰ ਮੇਲ ਮਿਲੀਤਾ ਸਭ ਕਿਛ ਜਾਣੈ ਕਰੇ ਆਪ ਆਪੇ ਵਿਗਸੀਤਾ ਸਲੋਕ ਮਹੱਲਾ ਤੀਜਾ ਸਤਿਗੁਰ ਸਿਉ ਚਿੱਤ ਨਾ ਲਾਇਓ ਨਾਮ ਨਾ ਵਸਿਓ ਮਨ ਆਏ ਤ੍ਰਿਗ ਅਵੇਹਾ ਜੀਵਿਆ ਕਿਆ ਯੁਗ ਮਹਿ ਪਾਇਆ ਆਏ ਤ੍ਰਿਗ ਅਵੇਹਾ ਜੀਵਿਆ ਕਿਆ ਯੁਗ ਮਹਿ ਪਾਇਆ ਆਏ ਮਾਇਆ ਖੋਟੀ ਰਾਸ ਹੈ ਏਕ ਚਸੇ ਮਹਿ ਪਾਜ ਲਹਿ ਜਾਏ ਹੱਥ ਹੋ ਛੁੜਕੀ ਤਨ ਸਿਆਹ ਹੋਏ ਬਦਨ ਜਾਏ ਕੁਮਲਾਏ ਜਿਨ ਸਤਿਗੁਰ ਸਿਉ ਚਿੱਤ ਲਾਇਆ ਤਿਨ ਸੁਖ ਵਸਿਆ ਮਨ ਆਏ ਹਰ ਨਾਮ ਧਿਆਵਹਿ ਰੰਗ ਸਿਉ ਹਰ ਨਾਮ ਰਹੇ ਲਿਵਲਾਏ ਨਾਨਕ ਸਤਿਗੁਰ ਸੋ ਧਨ ਸੌਪਿਆ ਜੇ ਜੀ ਮਹਿ ਰਹੇ ਅਸਮਾਏ ਰੰਗ ਤਿਸੈ ਕਉ ਅਗਲਾ ਬੰਨੀ ਚੜੈ ਚੜਾਏ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ ਨਾਨਕ ਸੇਈ ਉਭਰੇ ਜੇ ਸੱਚ ਰਹੇ ਲਿਵਲਾਏ ਪੌੜੀ ਢਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ ਅੰਦਰ ਧੀਰਕ ਹੋਏ ਪੂਰਾ ਪਾਏ ਸੀ ਜੋ ਧੁਰ ਲਿਖਿਆ ਲੇਖ ਸੇ ਕਰਮ ਕਮਾਏ ਸੀ ਜਾ ਹੋਵੇ ਖਸਮ ਦਿਆਲ ਤਾਂ ਮਹਿਲ ਘਰ ਪਾਏ ਸੀ ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮੇਲਾਏ ਸੀ ਸਲੋਕ ਮਹੱਲਾ ਤੀਜਾ ਸਭਨਾ ਕਾ ਸਾਹੁ ਏਕ ਹੈ ਸਦ ਹੀ ਰਹੇ ਹਜੂਰ ਨਾਨਕ ਹੁਕਮ ਨਾ ਮੰਨਈ ਤਾਂ ਘਰ ਹੀ ਅੰਦਰ ਦੂਰ ਹੁਕਮ ਪੀਤਨਾ ਮਨਾਏ ਸੀ ਜਿਨ ਕਉ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹੱਲਾ ਤੀਜਾ ਰੈਣ ਸਬਾਈ ਜਲ ਮੁਈ ਕੰਤ ਨ ਲਾਇਓ ਭਾਓ ਨਾਨਕ ਸੁਖ ਵਸਣ ਸੁਹਾਗਣੀ ਜਿਨ ਪਿਆਰਾ ਪੁਰਖ ਹਰ ਰਾਉ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਧਾਤਾ ਗੁਰ ਸਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ ਅੰਦਰੋ ਤਿਸਨਾ ਅਗਨ ਬੁਝੀ ਹਰ ਅੰਮ੍ਰਿਤਸਰ ਨਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਸਲੋਕ ਮਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ ਏਸ ਨੋ ਕੂੜ ਬੋਲ ਕੇ ਖਵਾਲੀਐ ਜੇ ਚੱਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛ ਹੋ ਜਾਏ ਹਾਉ ਤਾ ਮਾਇਆ ਮੋਹਿਆ ਫਿਰ ਫਿਰ ਆਵਾ ਜਾਏ ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਾ ਸੱਚ ਸਮਾਏ ਮਹੱਲਾ ਤੀਜਾ ਏਕੋ ਨਿਹ ਚਲ ਨਾਮ ਧਨ ਹੋਰ ਧਨ ਆਵੈ ਜਾਏ ਇਸ ਧਨ ਕਉ ਤਸਕਰ ਜੋ ਹੈ ਨਾ ਸਕਈ ਨਾ ਉਹ ਚੱਕਾ ਲੈ ਜਾਏ ਇਹੋ ਹਰ ਧਨ ਜੀਐ ਸੇਤੀ ਰਵ ਰਹਿਆ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨਮੁਖ ਪੱਲੇ ਨਾ ਪਾਏ ਧਨ ਵਾਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖੱਟਿਆ ਆਏ ਪੌੜੀ
2: ਪਿੱਛੇ ਪਾਠ ਸਰਵਣ ਕੀਤਾ ਹੈ ਭਾਈ ਸਾਹਿਬ ਨੇ ਪਾਠ ਕੀਤਾ ਹੈ ਉਹ ਚੱਕਾ ਜੇ ਧਿਆਨ ਨਾਲ ਆਪ ਜੀ ਨੇ ਸੁਣਿਆ ਹੋਵੇ ਤਾਂ ਉਹ ਚੱਕਾ ਅੱਧਕ ਲਾ ਕੇ ਭਾਰਾ ਕਰਕੇ ਉਹ ਚੱਕਾ ਪਾਠ ਹੀ ਕਰਨਾ ਹੈ ਉਹ ਚੱਕਾ ਨਹੀਂ ਕਹਿਣਾ ਹਾਂਜੀ
1: ਇਹਦਾ ਅਰਥ ਵੀ ਥੋੜ੍ਹਾ ਜਿਹਾ ਦੱਸ ਦੇਈਏ ਤਸਕਰ ਦਾ ਅਰਥ ਹੁੰਦਾ ਚੋਰ ਇਹਦਾ ਸ਼ਬਦ ਆਮ ਪ੍ਰਚਲਿਤ ਹੈ ਅਤੇ ਜਿਹੜਾ ਉਹ ਚੱਕਾ ਪਾਠ ਆਇਆ ਹੈ ਉਹ ਚੱਕਾ ਦਾ ਅਰਥ ਹੁੰਦਾ ਜਿਹੜਾ ਅੱਖ ਬਚਾ ਕੇ ਕੋਈ ਚੀਜ਼ ਚੁੱਕ ਕੇ ਲੈ ਜਾਵੇ ਪਤਾ ਨਾ ਲੱਗਣ ਦੇ ਚੋਰ ਤਾਂ ਲੁੱਕ ਹੀ ਆਉਂਦਾ ਅਤੇ ਜਿਹੜਾ ਠੱਗ ਹੈ ਜਿਹੜਾ ਅੱਖ ਬਚਾ ਕੇ ਚੀਰ ਚੁਰਾ ਕੋਈ ਚੀਜ਼ ਵਸਤੂ ਚੁਰਾ ਕੇ ਲੈ ਜਾਵੇ ਉਹਨੂੰ ਉਹ ਚੱਕਾ ਕਹਿੰਦੇ ਨੇ ਇਸ ਲਈ ਗੁਰੂ ਮਹਾਰਾਜ ਨੇ ਤਸਕਰ ਵੀ ਲਿਖਿਆ ਅਤੇ ਉਹ ਚੱਕਾ ਵੀ ਲਿਖਿਆ
2: ਜਿਵੇਂ ਪੰਜਾਬੀ ਬੋਲੀ ਵਿੱਚ ਕਈ ਵਾਰੀ ਅਸੀਂ ਸੁਣਦੇ ਹਾਂ ਚੋਰ ਚਪੱਕਾ ਉਹ ਅਸਲ ਵਿੱਚ ਸ਼ਬਦ ਚੋਰ ਉਹ ਚੱਕਾ ਹੈ ਅਸੀਂ ਬੋਲਣ ਵਿੱਚ ਕਈ ਵਾਰੀ ਕਹਿ ਦਿੰਦੇ ਹਾਂ ਚੋਰ ਚਪੱਕਾ ਪਰ ਉਹ ਚੋਰ ਉਹ ਚੱਕਾ ਸ਼ਬਦ ਹੁੰਦਾ ਹੈ ਜਿਸ ਤਰ੍ਹਾਂ ਬਾਈ ਜੀ ਨੇ ਆਪ ਜੀ ਨੂੰ ਸਾਰੀ ਬੇਨਤੀ ਕਰ ਦਿੱਤੀ ਹੈ ਹਾਂਜੀ
0: ਪੌੜੀ ਮੇਰਾ ਸਾਹਿਬ ਅੱਤ ਵੱਡਾ ਸੱਚ ਗਹਿਰ ਗੰਭੀਰਾ ਸਭ ਜਗ ਤਿਸਕੈ ਵਸ ਹੈ ਸਭ ਤਿਸਕਾ ਚੀਰਾ ਗੁਰਪ੍ਰਸਾਦੀ ਪਾਈਐ ਨਿਹ ਚਲ ਧਨ ਧੀਰਾ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰ ਸੂਰਾ ਕਿਰਪਾ ਤੇ ਹਰ ਮਨ ਵਸੈ ਭੇਟੈ ਗੁਰ ਸੂਰਾ ਗੁਣਵੰਤੀ ਸਾਹ ਲਾਹਿਆ ਸਦਾ ਥਿਰ ਨਿਹ ਚਲ ਹਰ ਪੂਰਾ ਸਲੋਕ ਮਹੱਲਾ ਤੀਜਾ ਤ੍ਰਿਗ ਤਿਨਾਂ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹੋਮੈ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਿਨ ਬੂਝ ਨਾ ਕਾਈ ਪਾਏ ਹਲਤ ਪਲਤ ਓਏ ਸੁਖ ਨਾ ਪਾਵਹਿ ਅੰਤ ਗਏ ਪਛੁਤਾਏ ਗੁਰਪ੍ਰਸਾਦੀ ਕੋ ਨਾਮ ਧਿਆਏ ਤਿਸ ਹੋਮੈ ਵਿੱਚ ਹੋ ਜਾਏ ਨਾਨਕ ਜਿਸ ਪੂਰਬ ਹੋਵੇ ਲਿਖਿਆ ਸੋ ਗੁਰ ਚਰਨੀ ਆਏ ਪਾਏ ਮਹੱਲਾ ਤੀਜਾ ਮਨਮੁਖ ਉਦਾ ਕੌਲ ਹੈ ਨਾ ਤਿਸ ਭਗਤ ਨਾ ਨਾਉ ਸਖਤੀ ਅੰਦਰ ਵਰਤਦਾ ਕੂੜ ਤਿਸਕਾ ਹੈ ਉਪਾਉ ਤਿਸਕਾ ਅੰਦਰ ਚੇਤਨਾ ਭਿੱਜਈ ਮੁਖ ਫੀਕਾ ਆ ਲਾਉ ਓਏ ਧਰਮ ਰਲਾਏ ਨਾ ਰਲਣ ਉਹਨਾਂ ਅੰਦਰ ਕੂੜ ਸੁਆਉ ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰ ਨਾਉ ਪੌੜੀ ਬਿਨ ਬੂਝੇ ਵੱਡਾ ਫੇਰ ਪਿਆ ਫਿਰ ਆਵੈ ਜਾਈ ਸਤਿਗੁਰ ਕੀ ਸੇਵਾ ਨਾ ਕੀਤੀਆ ਅੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈਐ ਵਿੱਚੋ ਆਪ ਗਵਾਈ ਤ੍ਰਿਸ਼ਨਾ ਭੁੱਖ ਵਿੱਚੋ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਾਹ ਲਾਹੀਐ ਹਿਰਦੈ ਲਿਵ ਲਾਈ ਸਲੋਕ ਮਹੱਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ ਤਿਸ ਨੋ ਪੂਜੇ ਸਭ ਕੋਏ ਸਭਨਾ ਉਪਾਵਾਂ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਹਰ ਭਾਵ ਹੈ ਗੁਣੀ ਨਿਧਾਨ ਹਰ ਸੁਖਦਾਤਾ ਮਨ ਵਸੈ ਹੋਮੈ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਾਂ ਆਨੰਦਨ ਲਾਗੈ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰੋ ਕਪਟ ਵਿਕਾਰ ਗਾਇਆ ਮਨ ਸਹਿਜੇ ਜਿੱਤਾ ਤਹਿ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿਤਾ ਆਨੰਦਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ।

0: ਬਿੰਦੇ ਸੋ ਬ੍ਰਹਮਣ ਕਹੀਐ ਜੇ ਅਨ ਦਿਨ ਹਰ ਲਿਵਲਾਏ ਸਤਿਗੁਰ ਪੁੱਛੇ ਸੱਚ ਸੰਜਮ ਕਮਾਵੈ ਹੋਮੈ ਰੋਗ ਤਿਸ ਜਾਏ ਹਰ ਗੁਣ ਗਾਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਯੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹੋਮੈ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਅਨ ਦਿਨ ਹਰ ਨਾਮ ਧਿਆਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਅਨ ਦਿਨ ਹਰ ਨਾਮ ਧਿਆਏ ਮਹੱਲਾ ਤੀਜਾ ਅੰਤਰ ਕਪਟ ਮਨਮੁਖ ਅਗਿਆਨੀ ਰਸਨਾ ਝੂਠ ਬੋਲਾਏ ਕਪਟ ਕੀਤਾ ਹਰ ਪੁਰਖ ਨ ਭੀਜਾਏ ਨਿਤ ਵੇਖੈ ਸੁਣੇ ਸੁਭਾਏ ਦੂਜੇ ਪਹਾਏ ਜਾਏ ਜਗ ਪ੍ਰਬੋਧਾਏ ਬਿਖ ਮਾਇਆ ਮੋਹ ਸੁਆਏ ਇਤ ਕੁਮਾਣੇ ਸਦਾ ਦੁਖ ਪਾਵੇ ਜੰਮੈ ਮਰੇ ਫਿਰ ਆਵੇ ਜਾਏ ਸਹਿਸਾ ਮੂਲ ਨ ਚੁੱਕਈ ਵਿੱਚ ਵਿਸਟਾ ਪਚੇ ਪਚਾਏ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ
1: ਪਚੇ ਦੁਲਾਵਾਂ ਸਹੀ ਤਰੀਕੇ ਦੇ ਨਾਲ
0: ਸਹਿਸਾ ਮੂਲ ਨ ਚੁੱਕਈ ਵਿੱਚ ਵਿਸਟਾ ਪਚੇ ਪਚਾਏ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਧਿਆਵੇ ਹਰ ਨਾਮੋ ਗਾਵੇ ਹਰ ਨਾਮੋ ਅੰਤ ਛਡਾਏ ਪੌੜੀ ਜਿੰਨਾ ਹੁਕਮ ਮਨਾਇਓ ਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰਾ ਸ਼ਬਦ ਵਿਚਾਰ ਹਰ ਕੀ ਸੇਵਾ ਚੱਕਰੀ ਸੱਚੇ ਸ਼ਬਦ ਪਿਆਰ ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹੋਮੈ ਵਿੱਚ ਹੋਮਾਰ
1: ਹਰ ਕਾ ਮਹਿਲ
0: ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹੋਮੈ ਵਿੱਚ ਹੋ ਵਿੱਚੋ ਮਾਰ
1: ਤਿੰਨੀ ਪਾਠ ਠੀਕ ਹੈ ਤਿੰਨੀ ਦੇ ਨਾਲੋਂ ਪਹਿਲਾਂ ਵੀ ਪਾਠ ਜਿਹੜਾ ਕੀਤਾ ਸੀ ਜਿੰਨਾ ਹੁਕਮ ਮਨਾਇਓਨ ਤੇ ਪੂਰੇ ਸੰਸਾਰ ਇੱਥੇ ਪਾਠ ਜਿੰਨਾ ਹੋ ਗਿਆ ਸੀ ਸੋ ਜਿਵੇਂ ਆਪਾਂ ਪਹਿਲਾਂ ਤੋਂ ਹੁਣ ਕਰਦੇ ਹੀ ਆਏ ਹਾਂ ਸੰਥਿਆ ਸੋ ਆਪਾਂ ਟਿੱਪੀਆਂ ਨਹੀਂ ਲਵਾਈਆਂ ਇਸੇ ਕਰਕੇ ਬੇਨਤੀ ਹੈ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਉਹ ਇੱਦਾਂ ਹੀ ਪਾਠ ਠੀਕ ਹੈ ਟਿੱਪੀਆਂ ਉੱਤੇ ਲਾਉਣ ਦੀ ਜ਼ਰੂਰਤ ਨਹੀਂ ਸੋ ਇਹ ਜਿੰਨਾ ਨਹੀਂ ਪੜ੍ਹਨਾ ਜਿੰਨਾ ਹੁਕਮ ਮਨਾਇਓਨ ਤੇ ਪੂਰੇ ਸੰਸਾਰ ਇਸੇ ਤਰ੍ਹਾਂ ਹੀ ਇੱਥੇ ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹਉਮੈ ਵਿੱਚ ਹੋ ਮਾਰ ਇੱਦਾਂ ਪੋਲਾ ਹੀ ਕਰ ਲੈਣਾ ਪਾਠ ਹਾਂਜੀ
0: ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹਉਮੈ ਵਿੱਚ ਹੋ ਮਾਰ ਨਾਨਕ ਗੁਰਮੁਖ ਮਿਲ ਰਹੇ ਜਾਪੋ ਹਰ ਨਾਮਾ ਔਰ ਧਾਰ ਸਲੋਕ ਮਹੱਲਾ ਤੀਜਾ ਗੁਰਮੁਖ ਧਿਆਨ ਸਹਿਜ ਧੁਨ ਉਪਜਾਏ ਸੱਚ ਨਾਮ ਚਿੱਤ ਲਾਇਆ ਗੁਰਮੁਖ ਅਨ ਦਿਨ ਰਹੇ ਰੰਗ ਰਾਤਾ ਹਰ ਕਾ ਨਾਮ ਮਨ ਭਾਇਆ ਗੁਰਮੁਖ ਹਰ ਵੇਖਹੁ ਗੁਰਮੁਖ ਹਰ ਬੋਲਹਿ ਗੁਰਮੁਖ ਹਰ ਵੇਖਹਿ ਗੁਰਮੁਖ ਹਰ ਬੋਲਹਿ ਗੁਰਮੁਖ ਹਰ ਸਹਿਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤਿਮਰ ਅਗਿਆਨ ਅਧੇਰ ਚੁਕਾਇਆ ਜਿਸ ਨੂੰ ਕਰਮ ਹੋਵੇ ਤੁਰ ਪੂਰਾ ਤਿੰਨ ਗੁਰਮੁਖ ਹਰ ਨਾਮ ਧਿਆਇਆ
1: ਭਾਈ ਇਕਬਾਲ ਸਿੰਘ ਜੀ ਆਪ ਜੀ ਪਾਠ ਕਰ ਦਿਓ ਇਹ ਫਿਰ ਲਾਂ ਤੇ ਦੁਲਾਵਾਂ ਦਾ ਬਹੁਤ ਫਰਕ ਪੈ ਜਾਏਗਾ ਸੋ ਇਸ ਕਰਕੇ ਖਿਮਾ ਬਖਸ਼ਿਓ ਜੀ ਜਿਹੜਾ ਪਿੱਛੇ ਪਾਠ ਆਇਆ ਮੈਂ ਇੱਕ ਵਾਰੀ ਇਹ ਸਾਰੇ ਸਲੋਕ ਦਾ ਪਾਠ ਕਰ ਦਿੰਦਾ ਤੁਸੀਂ ਦੁਬਾਰੇ ਧਿਆਨ ਨਾਲ ਕਿਰਪਾ ਕਰਕੇ ਵੇਖ ਲਿਓ ਖਿਮਾ ਬਖਸ਼ਿਓ ਤੁਹਾਡਾ ਸਮਾਂ ਲੱਗ ਜਾਣਾ ਪਰ ਇਹ ਸਾਰੀਆਂ ਦੁਲਾਵਾਂ ਨੇ ਇੱਥੇ ਧਿਆਨ ਨਾਲ ਵੇਖੀ ਚੱਲਿਓ ਮੈਂ ਥੋੜਾ ਜਲਦੀ ਨਾਲ ਪਾਠ ਕਰ ਦਿੰਦਾ ਸਲੋਕ ਮਹੱਲਾ ਤੀਜਾ ਗੁਰਮੁਖ ਧਿਆਨ ਸਹਿਜ ਧੁਨ ਉਪਜੈ ਸੱਚ ਨਾਮ ਚਿਤ ਲਾਇਆ ਗੁਰਮੁਖ ਅਨ ਦਿਨ ਰਹਿ ਰੰਗ ਰਾਤਾ ਹਰ ਕਾ ਨਾਮ ਮਨ ਭਾਇਆ ਗੁਰਮੁਖ ਹਰ ਵੇਖ ਹੈ ਗੁਰਮੁਖ ਹਰ ਬੁੱਲ ਹੈ

0: ਤੇ ਆਇਆ।
1: ਹਾਂਜੀ, ਸਮਾਂ ਤਾਂ ਬਹੁਤ ਘੱਟ ਹੈ, ਪਰ ਇੱਥੇ ਹੀ ਮੈਂ ਬੇਨਤੀ ਕਰਦਿਆਂ, ਜ਼ਰੂਰੀ ਨਹੀਂ ਹਰ ਪ੍ਰਾਣੀ ਦਾ ਗਲਾ ਇੱਕੋ ਜਿਹਾ ਚੱਲਦਾ, ਜ਼ਰੂਰੀ ਨਹੀਂ ਹਰ ਇੱਕ ਦੀ ਜ਼ਬਾਨ ਜਿਹੜੀ ਰਸਨਾ ਹੈ ਇੱਕੋ ਜਿਹਾ ਐਕਸ਼ਨ ਕਰਦੀ ਹੈ, ਯਾਨੀ ਕਿ ਬੋਲਦੀ ਹੈ। ਆਮ ਤੌਰ 'ਤੇ ਬੋਡੀ ਟੂ ਬੋਡੀ ਹਰ ਬੰਦੇ ਦਾ ਨਾ ਥੋੜ੍ਹਾ ਬਹੁਤਾ ਉਚਾਰਨ ਦਾ ਫਰਕ ਪੈ ਜਾਂਦਾ। ਜ਼ਿਆਦਾ ਧਿਆਨ ਗੁਰਮੁਖੀ ਦੇ ਨਿਯਮ ਜਾਂ ਮੁਹਾਰਨੀ ਕਹਿ ਲਈਏ, ਉਹਦੇ ਵੱਲ ਜ਼ਿਆਦਾ ਧਿਆਨ ਰੱਖਣਾ ਹੈ ਇਹਨਾਂ ਮਾਤਰਾ ਦੇ ਵਿੱਚ, ਚਾਹੇ ਉਹ ਲਾਂ ਦੁਲਾਂ ਦੀ ਗੱਲ ਹੋਵੇ, ਔਂਕੜ ਦੁਲੈਂਕੜ ਦੀ ਗੱਲ ਹੋਵੇ, ਸਿਹਾਰੀ ਬਿਹਾਰੀ ਦੀ ਗੱਲ ਹੋਵੇ, ਗੁਰਮੁਖੀ ਦੇ ਨਿਯਮ ਨੂੰ ਜ਼ਿਆਦਾ ਫਾਲੋ ਕਰਨਾ ਹੈ। ਹੋ ਸਕਦਾ ਕੋਈ ਪਾਠੀ ਪਾਠ ਕਰਦਿਆਂ ਉਹ ਤੋਂ ਅਭਿਆਸ ਦੀ ਘਾਟ ਕਾਰਨ ਜਾਂ ਵੈਸੇ ਵੀ ਨਜ਼ਰ ਵਿਧੀ ਪਕੜ ਵਿੱਚ ਨਹੀਂ ਆਉਂਦੀ ਕਈ ਵਾਰੀ ਮਾਤਰਾ, ਉਹਦੇ 'ਚ ਫਰਕ ਹੋ ਸਕਦਾ ਉਹ ਨੇਕੀ ਦਾ। ਇਸ ਕਰਕੇ ਸਾਰਿਆਂ ਨੇ ਆਪਣੇ ਤੌਰ 'ਤੇ ਵੀ ਸਾਵਧਾਨ ਰਹਿਣਾ। ਜੀ,
2: ਮਹੱਲਾ ਤੀਜਾ। ਸਤਿਗੁਰ ਜਿਨ੍ਹਾਂ ਨਾ ਸੇਵਿਓ ਸ਼ਬਦ ਨਾ ਲੱਗੋ ਪਿਆਰ, ਸਹਿਜੇ ਨਾਮ ਨਾ ਧਿਆਇਆ ਕਿਤ ਆਇਆ ਸੰਸਾਰ, ਫਿਰ ਫਿਰ ਜੂਨੀ ਪਾਈ ਐ ਵਿਸਟਾ ਸਦਾ ਖੁਆਰ, ਕੂੜੇ ਲਾਲ 'ਚ ਲੱਗਿਆ ਨਾ ਉਰਵਾਰ ਨਾ ਪਾਰ, ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ, ਪੌੜੀ ਭਗਤ ਸਚੈ ਦਰ ਸੋਹਦੇ ਸੱਚੇ ਸ਼ਬਦ ਰਹਾਏ, ਸੱਚੇ ਸ਼ਬਦ ਰਹਾਏ ਹਰ ਕੀ ਪ੍ਰੀਤ ਤਿਨ ਉਪਜੀ ਹਰ ਪ੍ਰੇਮ ਕਸਾਏ, ਹਰ ਕੀ ਪ੍ਰੀਤ ਤਿਨ ਉਪਜੀ ਹਰ ਪ੍ਰੇਮ ਕਸਾਏ, ਹਰ ਰੰਗ ਰਹਿ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ, ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜਿਉ ਹਿਰਦੈ ਵਸਾਏ, ਬਾਜ ਗੁਰੂ ਫਿਰੈ ਬਿਰਲਾਦੀ ਦੂਜੇ ਪਾਏ ਖੁਆਏ।
3: ਸਲੋਕ ਮਹੱਲਾ ਤੀਜਾ। ਕਲਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ, ਹਰ ਉੱਤਮ ਪਦ ਪਾਇਆ ਸਤਿਗੁਰ ਸੇਵ ਹਰ ਨਾਮ ਮਨ ਵਸਾਇਆ, ਅਨ ਦਿਨ ਨਾਮ ਧਿਆਇਆ ਵਿੱਚੇ ਗ੍ਰਹਿ ਗੁਰ ਬਚਨ ਉਦਾਸੀ, ਹਉਮੈ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ, ਧਨ ਜਣੇਂਦੀ ਮਾਇਆ ਐਸਾ ਸਤਿਗੁਰ ਸੋਈ ਪਾਏ, ਜਿਸ ਧੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੋ, ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੋ, ਜਨ ਜਿਨ ਭ੍ਰਮ ਭੁੱਲਾ ਮਾਰਗ ਪਾਇਆ। ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਵੇਖ ਭੁੱਲੇ, ਜੋ ਦੇਖ ਦੀਪਕ ਪਤੰਗ ਪਚਾਇਆ, ਪੰਡਤ ਭੁੱਲ ਭੁੱਲ ਮਾਇਆ ਵੇਖ ਹੈ, ਦਿਖਾ ਕਿਨੈ ਕਿਹੋ ਆਣ ਚੜਾਇਆ, ਦੂਜੈ ਭਾਏ ਪੜਹਿ ਨਿਤ ਵਿਖਿਆ, ਨਾਵਹੁ ਦਈਏ ਖੁਆਇਆ, ਜੋਗੀ ਜੰਗਮ ਸੰਨਿਆਸੀ ਭੁੱਲੇ, ਉਹਨਾਂ ਅਹੰਕਾਰ ਬਹੁ ਗਰਭ ਵਧਾਇਆ, ਛਾਦਨ ਭੋਜਨ ਨਾ ਲੈਹੀ ਸਤ ਭਿਖਿਆ, ਮਨ ਹੱਠ ਜਨਮ ਗਵਾਇਆ, ਏਤੜਿਆ ਵਿੱਚੋ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ।
0: ਇਹ ਪਾਠ ਸਮਝਦਾ ਹੀ ਕਰਨਾ, ਪਿੱਛੇ ਇੱਕ ਪਵਾਰੀ ਪਾਠ ਆਇਆ ਸੀ ਸਮਝਦਾ, ਪਰ ਇਹ ਪਾਠ ਸਮਝਦਾ ਹੀ ਉਚਾਰਨ ਕਰਨਾ।
3: ਜਨ ਨਾਨਕ ਕਿਸ ਨੋ ਆਕ ਸੁਣਾਈਐ, ਜਾ ਕਰਦੇ ਸਭ ਕਰਾਇਆ, ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਿਰ ਕਾਰ ਹੈ ਇਹਨਾਂ ਉੱਪਰ ਜਾਮਕਾ ਡੰਡ ਕਰਾਰਾ, ਮਨਮੁਖ ਜਮ ਮਗ ਪਾਈਐਨ ਜਿਨ ਜਿਨ ਦੂਜਾ ਭਾਉ ਪਿਆਰਾ, ਜਾਮਪੁਰ ਬੱਧੇ ਮਾਰੀਐਨ ਕੋ ਸੁਣੈ ਨਾ ਪੂਕਾਰਾ, ਜਿਸ ਨੋ ਕਿਰਪਾ ਕਰੇ ਤਿਸ ਗੁਰ ਮਿਲੈ, ਜਿਸ ਨੋ ਕਿਰਪਾ ਕਰੇ ਜਿਸ ਨੋ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ। ਸਲੋਕ ਮਹੱਲਾ ਤੀਜਾ। ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਏ, ਜੋ ਮੋਹ ਦੂਜੈ ਚਿਤ ਲਾਏ ਦੇ ਤਿਨਾ ਵਿਆਪ ਰਹੀ ਲਪਟਾਏ, ਗੁਰ ਕੈ ਸ਼ਬਦ ਪ੍ਰਜਾਲੀਐ ਤਾਂ ਇਹ ਵਿੱਚੋ ਜਾਏ, ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ, ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਮਹੱਲਾ ਤੀਜਾ। ਇਹ ਮਨ ਕੇਤੜਿਆ ਜੁਗ ਭਰਮਿਆ ਥਿਰ ਰਹਿ ਨਾ ਆਵੈ ਜਾਏ, ਹਰ ਭਾਣਾ ਤਾ ਭਰਮਾਇਨ ਕਰ ਪ੍ਰਪੰਚ ਖੇਲ ਉਪਾਏ, ਜਾਂ ਹਰ ਬਖਸੇ ਤਾ ਗੁਰ ਮਿਲੈ ਆਸ ਥਿਰ ਰਹਿ ਸਮਾਏ, ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੈ ਨਾ ਜਾਏ। ਪੌੜੀ ਕਾਇਆ ਕੋਟ ਅਪਾਰ ਹੈ, ਮਿਲਣਾ ਸੰਜੋਗੀ, ਕਾਇਆ ਅੰਦਰ ਆਪ ਵਸ ਰਹਿਆ, ਆਪੇ ਰਸ ਭੋਗੀ, ਆਪ ਅਤੀਤ ਅਲਿਪਤ ਹੈ, ਨਿਰਜੋਗ ਹਰ ਜੋਗੀ, ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋਗੀ, ਹਰ ਗੁਰਮੁਖ ਨਾਮ ਧਿਆਈਐ, ਲਹਿ ਜਾਹੇ ਵੇ ਜੋਗੀ। ਸਲੋਕ ਮਹੱਲਾ ਤੀਜਾ। ਵਾਹ ਵਾਹ ਆਪ ਅਖਾਏ ਦਾ, ਗੁਰ ਸਬਦੀ ਸੱਚ ਸੋਏ, ਵਾਹ ਵਾਹ ਸਿਫਤ ਸਲਾਹ ਹੈ, ਗੁਰਮੁਖ ਬੂਝੈ ਕੋਏ, ਵਾਹ ਵਾਹ ਬਾਣੀ ਸੱਚ ਹੈ।

ਵਾਹੁ ਵਾਹੁ ਬਾਣੀ ਸੱਚ ਹੈ ਗੁਰਮੁਖ ਲੱਭੀ ਭਾਲ ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲ ਵਾਹੁ ਵਾਹੁ ਕਰਤਿਆ ਹਰ ਪਾਇਆ ਸਹਿਜੇ ਗੁਰਮੁਖ ਭਾਲ ਸੇ ਵਡਭਾਗੀ ਨਾਨਕਾ ਹਾਰ ਹਾਰ ਹਿਰਦੈ ਸੰਭਾਲ ਪੌੜੀ ਏ ਮਨਾ ਅਤ ਲੋਭੀਆ ਨਿਤ ਲੋਭੇ ਰਾਤਾ ਮਾਇਆ ਮਨਸਾ ਮੋਹਣੀ ਦਹਿ ਦਿਸ ਫਿਰਾਤਾ ਅੱਗੇ ਨਾਉ ਜਾਤ ਨਾ ਜਾਏ ਸੀ ਮਨਮੁਖ ਦੁੱਖ ਖਾਤਾ ਰਸਨਾ ਹਾਰ ਰਸਨਾ ਚਖਿਓ ਫੀਕਾ ਬੋਲਾਤਾ ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹੱਲਾ ਤੀਜਾ ਵਾਹੁ ਵਾਹੁ ਤਿਸ ਨੋ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹੁ ਵਾਹੁ ਤਿਸ ਨੋ ਆਖੀਐ ਜੇ ਗੁਣਦਾਤਾ ਮਤ ਧੀਰ ਵਾਹੁ ਵਾਹੁ ਤਿਸ ਨੋ ਆਖੀਐ ਜੇ ਸਭ ਮਹਿ ਰਹਿਆ ਸਮਾਇ ਵਾਹੁ ਵਾਹੁ ਤਿਸ ਨੋ ਆਖੀਐ ਜੇ ਦੇਦਾ ਰਿਜਕ ਸਵਾਹਿ ਨਾਨਕ ਵਾਹੁ ਵਾਹੁ ਇੱਕੋ ਕਰ ਸਾਹ ਲਾਹੀਐ ਜੇ ਸਤਿਗੁਰ ਦੀਆ ਦਿਖਾਏ ਮਹੱਲਾ ਤੀਜਾ ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖ ਖਾਏ ਓਨਾ ਵਾਹੁ ਵਾਹੁ ਨਾ ਭਾਵਈ ਦੁਖੇ ਦੁਖ ਵਿਹਾਏ ਗੁਰਮੁਖ ਅੰਮ੍ਰਿਤ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਏ ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਨ ਸੋਝੀ ਪਾਏ ਪੌੜੀ ਹਰ ਕੈ ਭਾਣੈ ਗੁਰ ਮਿਲੈ ਸੇਵਾ ਭਗਤ ਬਣੀਜੈ ਹਰ ਕੈ ਭਾਣੈ ਹਰ ਮਨ ਵਸੈ ਸਹਿਜੇ ਰਸ ਪੀਜੈ ਗੁਰ ਕੈ ਭਾਣੈ ਸੁਖ ਪਾਈਐ ਹਰ ਕੈ ਭਾਣੈ ਹਰ ਕੈ ਭਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਵਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨ੍ਹਾਂ ਗੁਰੂ ਮਿਲੀਜੈ ਸਲੋਕ ਮਹੱਲਾ ਤੀਜਾ ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ ਕਉ ਆਪੇ ਦੇ ਬੁਝਾਏ ਵਾਹੁ ਵਾਹੁ ਕਰਤਿਆ ਮਨ ਨਿਰਮਲ ਹੋਵੈ ਹਉਮੈ ਵਿੱਚ ਹੋ ਜਾਏ ਵਾਹੁ ਵਾਹੁ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰ ਤਿਨ ਕੈ ਸੰਗ ਮਿਲਾਏ ਵਾਹੁ ਵਾਹੁ ਹਿਰਦੈ ਉਚਰਾ ਮੁੱਖ

ਵਾਹੋ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ, ਜਿਨ ਸੇਵਿਆ ਤਿਨ ਫਲ ਪਾਇਆ, ਹਉ ਤਿਨ ਬਲਿਹਾਰੈ ਜਾਉ। ਵਾਹੋ ਵਾਹੋ ਗੁਣੀ ਨਿਧਾਨ ਹੈ, ਜਿਸ ਨੋ ਦੇ ਸੋ ਖਾਏ। ਵਾਹੋ ਵਾਹੋ ਜਲ ਥਲ ਭਰਪੂਰ ਹੈ, ਗੁਰਮੁਖ ਪਾਇਆ ਜਾਏ। ਵਾਹੋ ਵਾਹੋ ਗੁਰ ਸਿੱਖ ਨਿਤ ਸਭ ਕਰਹੁ, ਗੁਰਪੂਰੇ ਵਾਹੋ ਵਾਹੋ ਭਾਵੈ। ਨਾਨਕ ਵਾਹੋ ਵਾਹੋ ਜੋ ਮਨ ਚਿਤ ਕਰੇ, ਤਿਸ ਜਮ ਕੰਕਰ ਨੇੜ ਨ ਆਵੈ। ਪੌੜੀ ਹਰ ਜੀਉ ਸੱਚਾ ਸੱਚ ਹੈ, ਸੱਚੀ ਗੁਰਬਾਣੀ। ਸਤਿਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਮਾਣੀ, ਸਤਿਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਮਾਣੀ। ਆਨ ਦਿਨ ਜਾਗ ਹੈ ਨਾ ਸਵ ਹੈ, ਜਾਗਤ ਰਹਿਣ ਵਿਹਾਣੀ। ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ, ਬਿਨ ਗੁਰ ਕਿਨੈ ਨਾ ਪਾਇਓ।

ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬੜੇ ਬੇਮਤਲਬ ਸਤਿਕਾਰ ਨਾਲ ਆਪ ਜੀ ਨੇ ਹਾਜ਼ਰੀਆਂ ਭਰੀਆਂ ਨੇ। ਮਹਾਰਾਜ ਜੀ ਕਿਰਪਾ ਕਰਨ ਇਸੇ ਤਰ੍ਹਾਂ ਸਾਡੇ ਸਾਰਿਆਂ 'ਤੇ ਰੋਜ਼ਾਨਾ ਤਰਸ ਕਰਕੇ ਆਪਣੇ ਪਾਵਨ ਪਵਿੱਤਰ ਚਰਨਾਂ ਵਿੱਚ ਬਿਠਾਉਂਦੇ ਰਹਿਣ। ਨਿਰਵਿਘਨਤਾ ਸਹਿਤ ਇਹਨਾਂ ਸੰਥਿਆ ਸਮਾਗਮਾਂ ਦੀ ਸੰਪੂਰਨਤਾ ਮਹਾਰਾਜ ਦੀ ਖੁਸ਼ੀਆਂ ਦੇ ਸਹਿਤ ਬਖਸ਼ਿਸ਼ ਕਰਨ। ਸਭਨਾਂ ਦੇ ਉੱਪਰ ਮਹਾਰਾਜ ਜੀ ਦੀ ਨਦਰ ਹੋਵੇ। ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸਿਫਤ ਸਲਾਹ ਬਖਸ਼ਿਸ਼ ਕੀਤੀ ਹੈ, ਫਿਰ ਪਾਤਸ਼ਾਹੀਆਂ ਹੀ ਪਾਤਸ਼ਾਹੀਆਂ ਨੇ। ਕੋਟਾਨ ਕੋਟ ਵਾਰ ਰੋਜ਼ ਮਹਾਰਾਜ ਜੀ ਦਾ ਸ਼ੁਕਰਾਨਾ ਕਰੀਏ। ਸੱਚੇ ਪਾਤਸ਼ਾਹ ਬੜੀ ਕਿਰਪਾ ਆਪ ਜੀ ਨੇ ਕੀਤੀ ਹੈ। ਮਹਾਰਾਜ ਪਾਵਨ ਪਵਿੱਤਰ ਗੁਰਬਾਣੀ ਦੇ ਆਪ ਜੀਆਂ ਦੇ ਸ਼੍ਰੀ ਕੰਠ ਤੋਂ ਉਚਾਰਨ ਕੀਤੀ ਹੋਈ ਬਾਣੀ ਦੇ ਸਾਨੂੰ ਅੱਖਰ ਅੱਖਰ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਛੁੱਟੀ ਤੋਂ ਆਲਸ ਤੋਂ ਕਿਰਪਾ ਕਰਕੇ ਗੁਰੇਜ ਕਰਨਾ ਹੈ। ਇਸੇ ਤਰ੍ਹਾਂ ਹੀ ਰੋਜ਼ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਨੇ, ਕਿਰਪਾ ਸਤਿਗੁਰਾਂ ਨੇ ਕਰਨੀ ਹੈ। ਮਹਾਰਾਜ ਜੀ ਦੇ ਚਰਨਾਂ ਵਿੱਚ ਉਦਮ ਵਾਸਤੇ ਬੇਨਤੀ ਕਰਦੇ ਰਹਿਣਾ। ਸੱਚੇ ਪਾਤਸ਼ਾਹ ਜੀ ਅੰਗ ਸੰਗ ਸਭਨਾਂ ਦਾ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜ਼ਿਆਦਾ ਪੋਥੀਆਂ ਇਕੱਠੀਆਂ ਨਾ ਚੁੱਕੋ, ਕਿਤੇ ਐਸਾ ਨਾ ਹੋਵੇ ਪੋਥੀ ਉੱਪਰੋਂ ਨਿਕਲ ਜਾਵੇ। ਅਤੇ ਰਿਹੜਾਂ ਵੀ ਸੀਮਤ ਇਕੱਠੀਆਂ ਕਰਿਆ ਕਰੋ, ਖਾਸ ਕਰਕੇ ਛੋਟੇ ਬੱਚੇ ਦੇ ਨਾ ਉਹ ਦੋ ਤੋਂ ਜ਼ਿਆਦਾ ਪੋਥੀਆਂ ਨਾ ਇਕੱਠੀਆਂ ਲੈ ਕੇ ਆਇਆ ਕਰੋ, ਇਸ ਚੀਜ਼ ਦਾ ਸਾਰੇ ਧਿਆਨ ਰੱਖੋ।
1: ਅੱਛਾ ਅੱਛਾ,

ਗੁਰੂ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਾਹਿਤ ਸੇਤੀ ਮਨ ਵਜੀਆ ਵਾਧਾਈਆ

ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈ ਆ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈ ਆ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਹੈ, ਘਰ ਸੁਭਾਗਾ ਹੈ ਸ਼ਬਦ ਵਾਜੇ ਕੱਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹੈ ਨਾਨਕ ਤਹਿ ਸੁਖੋ ਆ ਤਿਤ ਕਰ ਆਨੰਦ ਵਾਜੈ, ਆਨੰਦ ਸੁਣੋ ਵਡਭਾਗੀ।

ਜਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰੂ ਰਹਿਆ ਭਰ ਪੂਰੇ ਬਿਨਵੰਤ ਨਾ।

ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਿਥਮੇ ਖਾਲਸਾ।

ਵਕਤ ਰਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਉਪਰੰਤ ਆਪ ਜੀ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਪਾਤਸ਼ਾਹ ਜੀ ਪਾਠ ਬੋਧ ਸਮਾਗਮ ਦੌਰਾਨ ਅੰਮ੍ਰਿਤਮਈ ਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਪਠਨ ਪਾਠ ਵਿਚਾਰਾਂ ਹੋਈਆਂ, ਬਾਣੀ ਪੜ੍ਹਦਿਆਂ ਕੀਰਤਨ ਕਥਾ ਵਿਚਾਰ ਢਾਡੀ ਵਾਰਾਂ ਗਾਇਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਅੱਗੇ ਤੋਂ ਸਮਤ ਬਖਸ਼ਣੀ ਪੜ੍ਹੀ ਬਾਣੀ ਕਥਾ ਕੀਰਤਨ ਵਿਚਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਾਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ

ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ। ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਿਸ਼ ਕਰਨੀ। ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਖੀ ਰਹਿਣ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ। ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਕੁਟਲ ਗੁਰ ਸੇਵੀਐ ਐਨਸ ਸਹਿਜ ਸੁਭਾਇ ਦਰਸ਼ਨ ਪਰਸੀਐ ਗੁਰੂ ਕੈ ਚਰਨ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ

ਵਾਹਿਗੁਰੂ ਜੀ। ਜੈ ਸ੍ਰੀ ਮਹੱਲਾ ਚੌਥਾ। ਘਰ ਪਹਿਲਾ ਚੁਭਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨਾ ਮਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਤਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਬਾਤਾ ਜਨਮ ਜਨਮ ਕੇ ਕਿਰਬਿਖ ਦੁਖ ਉਤਰੇ

ਤੇ ਮੋਹ ਮਾਇਆ ਨਿਤ ਪਾਤਾ ਤਿਨ ਸਾਧੂ ਚਰਨਾ ਸੇਵੇ ਕਬਹੋ ਤਿਨ ਸਭ ਜਨਮ ਅਕਾਤਾ ਤਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਭ ਲਿਓ ਜਨਮ ਸਨਾਤਾ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਐ ਕਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਗਰੀਬ ਨਿਵਾਜ ਸਤਿਗੁਰੂ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਆ, ਆਪ ਜੀ ਦੇ ਸਰੂਪ ਦੀ ਟਹਿਲ ਸੇਵਾ ਹੋਈ ਹੈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ, ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ, ਅੱਗੇ ਤੋਂ ਸਮਤ ਬਖਸ਼ਣੀ। ਕਿਰਪਾ ਕਰੋ, ਸੇਵਾਦਾਰ ਸੰਗਤ ਹਾਜ਼ਰ ਹੈ, ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁਤੇ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੈ ਗਇਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੇ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਨ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਧ ਅਪਾਰ ਕੇਤੇ ਆਗਣ ਤਨਹੀਂ ਵਿਚਾਰ ਕੇਤੇ ਖੱਪ ਤੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ

ਹੀ ਪਾਤਿ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰ ਹੈ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਨ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵ ਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੇ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ।

ਅਭੰਗੰ ਬੇਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਪਾਤ ਸਾਹਿ ਦਸਵੀ ਤਵੈ ਪ੍ਰਸਾਦ ਸੁਵਈਏ। ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਘਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ, ਕੋ ਨ ਦੇਖੀਅਤ ਪ੍ਰਾਨ ਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ, ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ। ਪਾਉਣ ਕੇ ਗਾਉਣ ਕਉ ਜਾਤ ਨਿਵਾਰੇ, ਭਾਰੀ ਪੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ। ਏਤੇ ਭਏ ਤੋ ਕਹਾ ਭਏ ਭੂਪਤ, ਅੰਤ ਕਉ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ। ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ। ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ। ਅੰਤ ਕਉ ਅੰਤ ਕੇ ਧਾਮ ਸਿਧਾਰੇ, ਤੀਰਥ ਨਾਨ ਦਇਆ ਦਮ ਦਾਨ। ਸੋ ਸੰਜਮ ਨੇਮ ਅਨੇਕ ਵਿਸੇਖੈ, ਬੇਦ ਪੁਰਾਣ ਕਤੇਬ ਕੁਰਾਨ। ਜਮੀਨ ਜਮਾਨ ਸਬਾਨ ਕੇ ਪੇਖੈ, ਪਾਉਣ ਆਹਾਰ ਜਤੀ ਜਤ ਧਾਰ। ਸਭੈ ਸੋ ਵਿਚਾਰ ਹਜ਼ਾਰਕ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ। ਸੁਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾਹ ਦੁਰ ਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਤੋਰ ਅਰੀਨ ਮਰੂਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ। ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੈਂਗੇ। ਬੀਰ ਅਪਾਰ ਵੱਡੇ ਬਰਿਆਰ, ਅਭਿਚਾਰ ਹੈ ਸਾਰ ਕੀ ਧਾਰ। ਪਛਈਆ ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੇ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੁਵੇਕ ਦੇਵਈਆ। ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁੰਨ ਪ੍ਰਤਾਪਨ ਬਾਢ ਜੈਤ ਧੁਨ, ਪਾਪਨ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ, ਸੱਤਰ ਸਭੈ ਅਵਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਰਾਧਪ, ਜਾਉਣ ਤ੍ਰਿਲੋਕ ਕੋ ਰਾਜ ਕਰੈਂਗੇ। ਕੋਟ ਇਸਨਾਨ ਗਜਾਦਿਕ ਦਾਨ, ਅਨੇਕ ਸਵੰਬਰ ਸਾਜ ਬਰੈਂਗੇ। ਬ੍ਰਹਮ ਮਹੇਸਰ ਬਿਸਨ ਸਚੀ ਪਤਿ,

ਬੂੰਦ ਕੈਮ ਬੈਠ ਰਹਿਓ ਬਕ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਉ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੂਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬੂਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਣ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ

ਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੂਰਛਾ ਨਿਜ ਘਰ ਦੈ ਕਰੀਐ ਸਭ ਬੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ।

ਨਾ ਜਾਣਤ। ਮਹਾਂਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ।

ਅਡਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨ ਆਈਆ

ਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ

ਹੇ ਜਿਸਨੋ ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੁਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ, ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵਹੋ ਸੰਤ ਪਿਆਰਿਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨਿ

ਭਰਮ ਭੁਲਾਇਆ। ਮਾਇਆ ਤਾ ਮੋਹਨੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ। ਕਹੈ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ।

ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ

ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ। ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ। ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲਹਿ ਜਿਨ੍ਹਾਂ ਮਾਰਗ ਪਾਵ ਹੇ। ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੇ। ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੈ।

ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤ ਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰ ਹੋ ਲਿਖਿਆ ਆਇਆ

ਇਹ ਸਹਸਾ ਇਵ ਜਾਏ। ਜੀਆਹੁ ਮੈਲੇ ਬਹਰਹੁ ਨਿਰਮਲ, ਬਹਰਹੁ ਨਿਰਮਲ ਜੀਆਹੁ ਤਾ ਮੈਲੇ। ਤਿਨੇ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨਹੁ ਵਿਸਾਰਿਆ, ਵੇਦਾ ਮਹਿ ਨਾਮ ਉੱਤਮ, ਸੋ ਸੁਨ ਹੈ ਨਾਹੀ। ਫਿਰ ਹੈ ਜਿਉ ਬੇਤਾਲਿਆ, ਕਹੈ ਨਾਨਕ ਜਿਨ ਸੱਚ ਤਜਿਆ। ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਆਹੁ ਨਿਰਮਲ ਬਹਰਹੁ ਨਿਰਮਲ, ਬਹਰਹੁ ਤਾ ਨਿਰਮਲ ਜੀਆਹੁ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ। ਸਦਾ ਰਹਿ ਗੁਰ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾ ਸਨਮੁਖ ਸਿੱਖ ਕੋਈ। ਜੀਆਹੁ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ।

ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਿਬੇਕੀ ਆ ਜਾਏ ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ

ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿ ਗੁਰੂ ਬਾਜਹੋ ਹੋਰ ਕੱਚੀ ਬਾਣੀ

ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਨੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ

ਕਿਉ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਏਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ

ਆਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਹੋ ਜੀ ਆਹੋ ਲਾਹਾ ਖਟਿਹੋ ਦਿਹਾੜੀ।

ਹਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਖੀ ਗ੍ਰਿਹੋ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ

ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੈ ਨਾਨਕ ਇਹੋ ਸਰੀਰ ਪਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨਿਤ ਰਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ

ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਆਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਜੋ ਮੰਗ ਹੈ ਠਾਕੁਰ ਆਪਣੇ ਤੇ
ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸਭ ਦੀਆਂ ਝੋਲੀਆਂ ਭਰ ਕੇ ਨਿਵਾਜਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰ ਸਹੁ ਝਟੀਐ ਤੁਧ ਡਿੱਠੇ ਸੱਚੇ ਪਾਤਿ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦੈ ਸਾਹੋ।

ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ

ਆਪਾਂ ਨੂੰ ਇਹਨਾਂ ਸ਼ਬਦਾਂ ਵਿੱਚ ਭੇਜ ਦਿੰਦੇ ਆ। ਕਬੀਰ ਭਗਤ ਕਬੀਰ ਜੀ ਦੀ ਰਸਨਾ ਦੁਆਰਾ ਆਪਾਂ ਨੂੰ ਜੋ ਸੋਝੀ ਬਖਸ਼ਦੇ ਆ ਕਿ ਜੋ ਇਹ ਸਰੀਰ ਆ ਇਸਨੇ ਇੱਕ ਦਿਨ ਇਸ ਦੁਨੀਆਂ ਤੋਂ ਕੂਚ ਕਰ ਜਾਣਾ। ਕਹਿੰਦੇ ਵੀ ਇਸ ਤੋਂ ਫਿਰ ਕੀ ਕੰਮ ਲਿਆ ਜਾਵੇ। ਉਹ ਕਹਿੰਦੇ ਸਤਸੰਗਤ ਵਿੱਚ ਜਾ ਕੇ ਨਾਮ ਧਿਆਇਆ ਜਾਵੇ, ਜਿਸ ਕਾਰਨ ਇਹ ਆਪਣੇ ਨਿੱਜ ਘਰ ਜਾ ਸਕੇਗਾ, ਇਹ ਲਾਹਾ ਲਿਆ ਜਾ ਸਕਦਾ ਹੈ। ਇਹ ਉੱਤਮ ਲਾਹਾ ਹੈ ਜੋ ਸਾਨੂੰ ਬਾਣੀ ਵਿੱਚ ਦੱਸਿਆ ਗਿਆ ਹੈ। ਸਾਨੂੰ ਨਵੇਂ ਪਾਤਸ਼ਾਹ ਦੱਸਦੇ ਆ ਕਿ ਆਪਾਂ ਜਦੋਂ ਸੰਗਤ ਵਿੱਚ ਆ ਕੇ ਨਾਮ ਸਿਮਰਨ ਕਰਨਾ, ਆਪਾਂ ਨੇ ਰਸਨਾ ਨਾਲ ਬੋਲਣਾ, ਜਪਣਾ, ਆਪਣੇ ਸਰਵਣਾਂ ਨਾਲ ਉਸਨੂੰ ਸੁਣਨਾ। ਸਤਿਗੁਰੂ ਜੀ ਦੱਸਦੇ ਆ ਤੇ ਇਸ ਤਰ੍ਹਾਂ ਕਰਦੇ ਨਾਲ ਕੀ ਹੋਏਗਾ, ਜਮਾਂ ਦੇ ਰਸਤੇ ਤੋਂ ਬਚ ਜਾਏਗਾ, ਲਿਵ ਦਾ ਰਸਤਾ ਜੋ ਪਰਮਾਤਮਾ ਦੇ ਸਮਾ ਦੇ ਘਰ ਜਾਣ ਦਾ ਰਸਤਾ ਹੈ, ਉਸ ਤੇ ਚੱਲ ਕੇ ਆਪਣੇ ਨਿੱਜ ਘਰ ਵਾਸਾ ਪਾ ਲਏਗਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਕਾਗਰ ਚੀਤ। ਸਾਵਧਾਨੀ ਆਪਾਂ ਨੇ ਰੱਖਣੀ ਆ, ਰਸਨਾ ਨਾਲ ਜਪਣਾ, ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਕਹਾਣੀ, ਤੇ ਆਪਣੀ ਆਵਾਜ਼ ਨੂੰ ਬੜੇ ਧਿਆਨ ਦੇ ਨਾਲ ਆਪਾਂ ਨੇ ਸੁਣਨਾ। ਨੇਤਰ ਬੰਦ ਰੱਖਣੇ ਆ, ਨੇਤਰ ਆਪਣੇ ਖੁੱਲੇ ਹੋਣਗੇ ਤਾਂ ਆਪਣੇ ਵਿਚਾਰ ਕਿਸ ਨੂੰ ਦੇਖਾਂਗੇ ਇੱਧਰ ਉੱਧਰ ਜਾਣਗੇ। ਆਪਾਂ ਨੇਤਰ ਬੰਦ ਕਰਕੇ ਜੋ ਧੁਨ ਉਤਪੰਨ ਹੁੰਦੀ ਹੈ ਉਸ ਨੂੰ ਬੜੇ ਧਿਆਨ ਦੇ ਨਾਲ ਆਪਾਂ ਨੇ ਆਪਣੀ ਆਵਾਜ਼ ਨੂੰ ਸੁਣਨਾ ਹੈ, ਦੂਸਰੇ ਦੀ ਆਵਾਜ਼ ਵਿੱਚ ਧਿਆਨ ਨਹੀਂ ਦੇਣਾ। ਆਪਣੀ ਆਵਾਜ਼ ਤਾਂ ਹੀ ਸੁਣ ਸਕਾਂਗੇ ਜੇ ਆਪਾਂ ਆਪਣੀ ਰਸਨਾ ਨਾਲ ਜਪਾਂਗੇ। ਸਾਰਿਆਂ ਨੇ ਕਿਰਪਾ ਕਰਕੇ ਆਪਣੀ ਰਸਨਾ ਨਾਲ ਜਪਣਾ, ਸਵਾਸ ਅੰਦਰ ਨੂੰ ਜਾਂਦਾ ਵਾਹਿਗੁਰੂ ਉਚਾਰਨ ਕਰਨਾ, ਸਵਾਸ ਬਾਹਰ ਨੂੰ ਜਾਂਦਾ ਗੁਰੂ ਉਚਾਰਨ ਕਰਨਾ। ਇਸ ਤਰ੍ਹਾਂ ਆਪਾਂ ਨੇ ਸਵਾਸ ਗਰਾਸ ਸਿਮਰਨ ਕਰਨਾ ਤੇ ਉਸ ਨੂੰ ਆਪਾਂ ਨੇ ਆਪਣੇ ਹਿਰਦੇ ਵਿੱਚ ਵਸਾਉਣਾ ਉਸ ਨੂੰ ਸੁਣ ਕੇ। ਕਰੋ ਜੀ ਕਿਰਪਾ।

ਕਿਤਿਆਂ ਕਣਕ ਹਾਣੀਆਂ ਕਿਤੇ ਬਿਤ ਵਿਚਾਰ ਕਿਤੇ ਨੱਚੇ ਮੰਗਤੇ ਗੁਰੂ ਮੈਂ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਕੱਢ ਬਜ਼ਾਰ ਗਾਵੇ ਰਾਜ ਰਾਣੀਆਂ ਬੋਲੇ ਅਲਪਤਾਲ ਲੱਕ ਟੱਕਿਆ ਕੇ ਮੁੰਦਰੇ ਲੱਕ ਟੱਕਿਆ ਕੇ ਹਾਰ ਜਿੱਤ ਧਨ ਪਾਈਏ ਨਾਨਕ।

ਪੌੜੀ ਸੱਚਾ ਸਾਹਿਬ ਵੇਖ ਤੋਂ ਦਿਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇ ਤਿਸ ਮਿਲੇ ਸੱਚ ਤਾਂ ਦਿਨ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣ ਦੀ

0: ਨਾਨਕ ਲਿਖੇ ਇੱਕ ਗੱਲ ਹੋਰ ਹੋਵੇਂ ਚਕਨਾ ਚਾਖ ਮਹੱਲਾ ਪਹਿਲਾ।
1: ਲਿਖ ਪੜਿਆ ਤੇਤਾ ਕਰਿਆ ਬੋ ਤੀਰਥ ਭਵਿਆ ਤੇ ਤੁਲਿਆ ਬੋ ਪਹਿਕਿਆ ਦੇਹ ਦੁਬਦਿਆ ਸਿਉ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬੋ ਦੁੱਖ ਪਾਇਆ ਦੂਜਾ ਪਾਇਆ ਬਸਤਰਾ ਪਹਿਰੇ ਅਨਸ ਕਹਿ ਰਹੇ ਮੋਨ ਭਗੂਤਾ ਕੁ ਜਾਗੇ ਗੁਰਮਨ ਸੂਤਾ ਪਗ ਪਤਾਣਾ ਆਪਣਾ ਕੀਆ ਕਮਾਣਾ

ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਗਰ ਕਰ ਸਪਾਏ ਆਸ ਦੇਸੇ ਤਹਿ ਨੇ ਕੇਵਲ ਹੋਮੇ ਸ਼ਬਦ ਜਲਾਏ ਪੋਰੇ ਭਗਤ ਰੇ ਮਨ ਭਾਉਂਦੇ।

ਸੰਭਵ ਪੇਖ ਕੀਤੀਆ ਸੱਚ ਤਾਂ ਪ੍ਰਜਾਣੀਏ ਜਾਰਤ ਸੱਚਾ ਹੋਏ ਕੋੜ ਕੇ ਮਲ ਉਤਰੇ ਤਨ ਕਰੇ ਹਸ਼ਾ ਧੋਏ ਸੱਚ ਤਾਂ ਪ੍ਰਜਾਣੀ ਸੱਚ ਤੇ ਪਿਆਰ ਨਾ ਸੁਨਮਰੈ ਸੇ ਤਾਂ ਪਾਏ ਮੋਖ ਦੁਆਰ

ਸਤਿਗੁਰੂ ਨੂੰ ਪੁੱਛ ਕੇ ਬੈਰ ਕੇ ਨਿਵਾਸ ਸਤ ਸਪਨਾ ਹੋਏ ਦਾਰੂ ਪਾਪ ਕੱਢੇ ਤੋ ਨਾਨਕ ਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੂਰੀ ਦਾਨ ਮੈਂ

ਸ਼੍ਰੀ ਚਿਦਰਾਮ ਕਾਨ ਕਿਸਮ ਜਾਦਮ ਪਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਪਣ ਮੇਰਾ ਕੀਆ ਕਲਮੇ ਬੇਦਤਰ ਬਣੂ ਹੂਆ ਨਾ ਕੁਦਾਈ ਲੋ ਪਿਆ।

0: ਸਾਤ ਸਭ ਕੁ ਨਿਵੇਂ ਆਪੋ ਪਰ ਕੁ ਨਿਵੇਂ ਨਾ ਕੋਏ ਧਰਤ ਰਾਜੂ ਤੋਲੀਏ ਨਿਵੇਂ ਸੋ ਗੋਰਾ ਹੋ ਅਪਰਾਧੀ ਦੂਣਾ ਨਿਵੇਂ ਜਵੰਤਾ ਮਿਰ ਗਾਏ ਸੀ ਸੁਣਵਾਈ ਕਿਆ ਥੀ ਹੈ ਜਾ ਹਿਰਦੇ ਕੋ ਸੁਧੇ ਜਾਏ ਮਹੱਲਾ ਪਹਿਲਾ
1: ਪਰ ਪੁਸਤੰ ਸਦਿਆ ਬਾਦਨ ਸਿਲ ਪੂਜ ਸਭ ਗੁਲ ਸਮਾਦਨ ਮੁੱਖ ਚੂੜ ਭੂਕ ਸਾਰਨ ਤ੍ਰਿਪਾਲ ਤੇ ਹਾਲ ਵਿਚਾਰਨ ਗਲਮਾਲਾ ਤਿਰਕ ਲਾਟਨ ਦੋ ਤੋਤੀ ਬਸਤਰ ਕਪਾਟਨ ਜੇ ਜਾਨਸ ਬ੍ਰਹਮ ਕਰਮ ਸਪੋਕ ਨਿਚੋ ਕਰਮ ਕਹੋ ਨਾਨਕ ਨਿਚੋ ਧਿਆਵੇ ਵਿਣ ਸਤਿਗੁਰੂ ਵਾਟ ਨਾ ਭਾਵੇ ਪੌੜੀ ਕੱਪਰੂ ਸੁਹਾਵੇ।

0: ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਖੀ ਵਿਤ ਕਾਪੇ ਵੱਤੇ ਵਟਾਗੇ ਵਰਾ ਕੱਤੇ ਲੈ ਪਹਾੜ ਕਰੇ ਵਿਆਹ ਕੜਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਂ ਹੋ ਡਾ
1: ਮਨ ਅੰਧਾ ਨਾ ਸੁਜਾਨਪੁਰ ਸਾਹਿਬ ਹੋ ਦਿਆਲ।

0: ਪਾਇਆ ਪਹਿਲਾ
1: ਮਾਨਸ ਖਾਣੇ ਕਰੇ ਨਿਵਾਜ ਸ਼੍ਰੀ ਵਰਗਾ ਤਿਲਕਤਾ ਦਿਨਕਰ ਬ੍ਰਹਮਣ ਪੂਰੇ ਨਾ ਉਹਨਾਂ ਪੇ ਸਾਧ ਕੂੜੀ ਰਾਸ ਕੂੜਾ ਵਪਾਰ ਕੁਰੂ ਬੋਲ ਕੇ ਹਾਰ ਸਰਮ ਧਰਮ ਕਾ ਡੇਰਾ ਦੂਰ ਨਾ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇਰ ਤੋਂ ਟਿੱਕਾ ਖਾਈ ਹੱਥ ਚੁਰੀ

ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਹੁਣ ਸਾਡਾ ਪਿੱਟੇ ਤਨ ਪਿੱਟੇ ਫੇਕਰੇ ਮਰ ਝੂਟੀ ਚੁਲੀ ਬਰੇ ਕੋਹ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸੱਚ ਪਾਏ ਭੋਰੇ ਚਿੱਤੇ ਅੰਦਰ ਸਭ ਕੋ

ਜਿੱਤ ਮੁਕਤਸਰ ਲਾਈਏ ਭਗਤ ਚਾਰ ਨਾਨਕ ਤੇ ਮੁਖ ਉਜਲੇ ਤੇ ਸੱਚੇ ਦਰਬਾਰ ਪੁਰ ਸਕੋ ਆਖੇ ਆਪਣਾ।

ਦੂਜੇ ਭਿੱਖਮ ਮੰਗੇ ਅੰਮ੍ਰਿਤ ਵੀ ਕੋਈ ਨਹੀਂ, ਮਹੱਲਾ ਦੂਜਾ ਨਾਲ ਆਣੇ ਦੋਸਤ ਕਦੇ ਨਾ ਵਿਰਾ ਜਿਹਾ ਜਾਣੇ ਤੇ ਵਰਤੇ ਵੇਖੋ ਕੋ ਨਿਰਜਾਸ ਵਸਤੂ ਨਿਰਵਸਮਾ ਦੂਜੀ ਹੋਏ ਪਾਸ ਐਬ ਸੇ ਤੇ ਹੁਕਮ ਕੇ ਲਿਖ

ਰੱਖ ਲੀਨੀ ਹਰ ਮੇਰੀ ਤੂੰ ਚਾਉ ਸੱਜਣਾ

जी का खालसा वाहिगुरु जी की फतेह। पतित पावन भगत वत्सल करुणा निदान जहरा जहूर हाजरा हजूर सर्ब कला समर्थ सर्ब कला भरपूर लोक परलोक दे रखिया कबालिए कुल आलम शाहे शहनशाह भगत वत्सल करुणा निदान शब्द स्वरूप जुगो जुग अटल सतगुरु धन धन श्री गुरु ग्रंथ साहिब जी महाराज सच्चे साहिब दी पावन पवित्र प्यारी अगमी गोद अंदर रोजाना दी तरह अमृत वेले दे सजे दीवाना विच पहुंच के सतगुरां दे चरणां ते नतमस्तक हो के सतसंगत दा लाहा प्राप्त कर रहे गुरु स्वरूप गुरु खालसा साध संगत जी बड़ा भाग भेटा गुरुदेवा कोट पराध मिटे हर सेवा बड़िया भागां दे नाल सतगुरां दे चरणां ते भेंट होई दा है प्राप्ति हुई है अमृतमई बाणी दे कीर्तन सरवण करन दा सुभाग सतगुरु जी ने बख्शिया है। सो गुरमुख प्यारियो आओ हुण जुड़िए लड़ी बार गुर शब्द दी कथा विचार दे नाल शरीर दी सावधानता बना के मन दी एकाग्रता बना के रखिए। सो अखर जो अज बावन अखरी दे अनुसार बयालीवीं पौड़ी दे विच सतगुरु बख्शिश करदे ने मम्मे अखर दी विचार है। ये भी याद रखना कल भी मम्मे अखर दी विचार सी पर विचार अगे चल रही है। अज दे अखर दे राही श्लोक द्वारा सतगुरु कृपा करदे ने ਕਹਿੰਦੇ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜਿਨ੍ਹਾਂ ਦੇ ਮਨ ਦੇ ਅੰਦਰ ਭਾਵ ਹਿਰਦੇ ਦੇ ਅੰਦਰ ਪੂਰੇ ਗੁਰੂ ਦਾ ਮੰਤਰ ਵਸ ਗਿਆ। ਜਦੋਂ ਮੰਤਰ ਸ਼ਬਦ ਆਉਂਦਾ ਨਾ ਜ਼ਿਆਦਾਤਰ ਸਾਡਾ ਖਿਆਲ ਉਹਨਾਂ ਮੰਤਰਾਂ ਵੱਲ ਚਲੇ ਜਾਂਦਾ ਜੋ ਤਾਂਤਰਿਕ ਲੋਕ ਵਰਤਦੇ ਨੇ ਧਾਗੇ ਤਵੀਤ ਕਰਨ ਵਾਲੇ ਵਰਤਦੇ ਨੇ ਹੈ ਉਹ ਵੀ ਮੰਤਰ ਹੀ ਨੇ ਪਰ ਮੰਤਰ ਸ਼ਬਦ ਕੋਈ ਮਾੜਾ ਨਹੀਂ। ਤਿੰਨ ਤਰ੍ਹਾਂ ਦੀ ਵਿੱਦਿਆ ਹੈ ਜੰਤਰ ਮੰਤਰ ਤੇ ਤੰਤਰ। ਜੰਤਰ ਕੀ ਹੈ ਕੋਈ ਵੀ ਜਿਵੇਂ ਆਪਾਂ ਕਹਿ ਲਈਏ ਔਜ਼ਾਰ ਜੰਤਰ ਔਜ਼ਾਰ ਨੂੰ ਕਹਿੰਦੇ ਨੇ ਤੇ ਤੰਤਰ ਹੈ ਕਹਿ ਲਈਏ ਜਿਵੇਂ ਫਿਜੀਕਲ ਖਾਣ ਪੀਣ ਦਾ ਸਿਸਟਮ ਹੋ ਗਿਆ ਜਾਂ ਕਿਸੇ ਤਰ੍ਹਾਂ ਸਰੀਰ ਨੂੰ ਪ੍ਰਭਾਵ ਦੇਣ ਵਾਲੀ ਚੀਜ਼ ਦਿਮਾਗ ਨੂੰ ਪ੍ਰਭਾਵ ਪਾਉਣ ਵਾਲੀ ਵਸਤੂ। ਪਰ ਜਿਹੜਾ ਮੰਤਰ ਹੈ ਇਹ ਸ਼ਬਦ ਬੜਾ ਸੋਹਣਾ ਹੈ। ਮੰਤਰ ਤੋਂ ਭਾਵ ਹੈ ਮਤਾ ਮਤੇ ਤੋਂ ਭਾਵ ਕੋਈ ਆਈਡੀਆ ਕੋਈ ਵਿਚਾਰ। ਦੁਨੀਆਂ ਦੇ ਮੰਤਰ ਅਨੇਕਾਂ ਤਰ੍ਹਾਂ ਦੇ ਹਨ ਹੋ ਸਕਦੇ ਨੇ। ਇੱਕ ਮੰਤਰ ਦਾ ਜ਼ਿਕਰ ਸਤਿਗੁਰਾਂ ਨੇ ਗੁਰਬਾਣੀ ਵਿੱਚ ਕੀਤਾ ਹੈ ਗਾਰੂੜੀ ਮੰਤਰ। ਇਹ ਗਾਰੂੜੀ ਮੰਤਰ ਜ਼ਹਿਰ ਦਾ ਮੰਤਰ ਹੈ ਜ਼ਹਿਰ ਨੂੰ ਮੇਟਣ ਵਾਲਾ ਮੰਤਰ ਹੈ। ਕਹਿੰਦੇ ਉਹ ਮੰਤਰ ਪੜ੍ਹਿਆ ਜਾਵੇ ਸੱਪ ਦਾ ਜ਼ਹਿਰ ਵੀ ਮਿਟ ਜਾਂਦਾ ਹੈ। ਇਹ ਮੰਨਣਾ ਹੈ ਜਿਵੇਂ ਜਿੰਨੇ ਵੀ ਪਦਾਰਥ ਨੇ ਵਸਤੂਆਂ ਨੇ
ਇਹਨਾਂ ਦੇ ਉੱਤੇ ਜਿਹੜੀਆਂ ਸਾਡੀਆਂ ਆਵਾਜ਼ ਦੀਆਂ ਤਰੰਗਾਂ ਨੇ, ਸ਼ਬਦ ਦੀਆਂ ਤਰੰਗਾਂ ਨੇ, ਉਹਨਾਂ ਨੂੰ ਪ੍ਰਭਾਵਿਤ ਕਰਦੀਆਂ। ਜਿੰਨੀ ਵਸਤੂ ਕੋਮਲ ਉਨਾ ਛੇਤੀ ਪ੍ਰਭਾਵ ਜ਼ਿਆਦਾ, ਕਠੋਰ ਵਸਤੂਆਂ 'ਤੇ ਪ੍ਰਭਾਵ ਘੱਟ ਅਤੇ ਕੋਮਲ 'ਤੇ ਜ਼ਿਆਦਾ। ਪੱਥਰ ਬਹੁਤ ਕਠੋਰ ਹੈ, ਸੌਖਿਆਂ ਪ੍ਰਭਾਵ ਕਬੂਲਦਾ ਨਹੀਂ। ਉਹਦੇ ਮੁਕਾਬਲੇ ਜਿਹੜਾ ਰੁੱਖ ਹੈ ਜਾਂ ਬਨਸਪਤੀ ਹੈ, ਇਹ ਗੁਰਮੁਖ ਪਿਆਰਿਓ, ਕੋਮਲ ਹੈ ਪੱਥਰ ਦੇ ਮੁਕਾਬਲੇ, ਇਹ ਪ੍ਰਭਾਵ ਨੂੰ ਕਬੂਲ ਲੈਂਦੀ ਹੈ। ਤਰਲ ਜਿਵੇਂ ਪਾਣੀ ਹੈ, ਇਹ ਉਸ ਤੋਂ ਵੀ ਕੋਮਲ ਹੈ, ਅਤੇ ਪਾਣੀ ਸਭ ਤੋਂ ਜ਼ਿਆਦਾ ਸ਼ਬਦ ਦੇ ਪ੍ਰਭਾਵ ਨੂੰ ਕਬੂਲਦਾ ਹੈ। ਪਾਣੀ ਦੀ ਸਤ੍ਹਾ 'ਤੇ ਜਦੋਂ ਤਰੰਗਾਂ ਪੈਂਦੀਆਂ, ਵੇਵਜ਼ ਪੈਂਦੀਆਂ ਨੇ, ਉਹਨਾਂ ਦਾ ਪ੍ਰਭਾਵ ਲੈ ਕੇ ਪਾਣੀ ਦੇ ਵਿੱਚ ਤਬਦੀਲੀਆਂ ਵੀ ਆਉਂਦੀਆਂ ਨੇ। ਇਹ ਵਿਚਾਰ ਕੀਤੀ ਵੀ ਸੀ ਸ਼ਾਇਦ ਮੈਂ। ਅਤੇ ਜਿਵੇਂ ਇਹਨਾਂ ਵਸਤੂਆਂ 'ਤੇ ਕਿਸੇ ਸ਼ਬਦ ਦਾ, ਮੰਤਰ ਦਾ ਪ੍ਰਭਾਵ ਪੈਂਦਾ ਹੈ, ਅਤੇ ਉਸੇ ਤਰ੍ਹਾਂ ਮਨੁੱਖੀ ਮਨਾਂ 'ਤੇ ਵੀ ਉਸੇ ਢੰਗ ਦਾ ਪ੍ਰਭਾਵ ਪੈਂਦਾ। ਜਿਹਦਾ ਮਨ ਜ਼ਿਆਦਾ ਕਠੋਰ ਹੈ ਪੱਥਰ ਵਾਂਗ, ਉਹ 'ਤੇ ਪ੍ਰਭਾਵ ਸੌਖਾ ਨਹੀਂ ਪੈਂਦਾ, ਅਤੇ ਜਿਹਦਾ ਸੁਭਾਅ ਕੋਮਲ ਹੈ ਉਹਦੇ 'ਤੇ ਪ੍ਰਭਾਵ ਵੀ ਉਨਾ ਚੰਗਾ ਪੈਂਦਾ, ਛੇਤੀ ਪੈਂਦਾ। ਅਤੇ ਅੱਜ ਸਤਿਗੁਰੂ ਮੰਤਰ ਸ਼ਬਦ ਵਰਤ ਰਹੇ ਨੇ, ਮੰਤ ਛੋਟੇ ਰੂਪ ਦੇ ਵਿੱਚ, ਗੁਰ ਪੂਰੇ ਮਨ ਮੰਤ। ਮਨ ਦੇ ਅੰਦਰ ਪੂਰੇ ਗੁਰੂ ਦਾ ਮੰਤਰ ਵਸ ਜਾਵੇ, ਗੁਰਮਤਿ ਅਨੁਸਾਰ ਸੰਪਰਦਾਇਕ ਇਤਿਹਾਸ ਮੁਤਾਬਕ ਕੁਛ ਮੰਤਰ ਸਾਡੀ ਗੁਰਬਾਣੀ ਵਿੱਚ ਸਤਿਗੁਰਾਂ ਨੇ ਮੰਨੇ ਹੋਏ ਨੇ ਇਤਿਹਾਸ ਮੁਤਾਬਕ। ਅਤੇ ਸਭ ਤੋਂ ਪਹਿਲਾ ਹੈ ਗੁਰ ਮੰਤਰ, ਵਾਹਿਗੁਰੂ ਮੰਤਰ। ਫਿਰ ਉਸ ਤੋਂ ਬਾਅਦ ਇੱਕ ਓਅੰਕਾਰ ਜਿਹੜਾ ਹੈ, ਬਸ ਇੰਨਾ ਕੁ ਰੂਪ ਹੈ ਜਿਹੜਾ ਇਹਨੂੰ ਬੀਜ ਮੰਤਰ ਕਿਹਾ। ਆਮ ਇਹਦਾ ਪ੍ਰਚਾਰ ਬਹੁਤ ਘੱਟ ਹੈ। ਇੱਕ ਓਅੰਕਾਰ ਬੀਜ ਦੀ ਨਿਆਈ ਹੈ, ਇਹਨੂੰ ਬੀਜ ਮੰਤਰ ਕਿਹਾ। ਅਤੇ ਗੁਰਪ੍ਰਸਾਦ ਤੱਕ ਜੇ ਪੜ੍ਹੀਏ, ਸੰਪਰਦਾਵਾਂ ਨੇ ਇਹਨੂੰ ਮਹਾਂਮੰਤਰ ਕਿਹਾ। ਤਿੰਨ ਹੋ ਗਏ। ਅਤੇ ਹੋਸੀ ਭੀ ਸੱਚ ਤੱਕ, ਮੈਂ ਇਹ ਨਿਰਣਾ ਨਹੀਂ ਕਰਵਾਉਂਦਾ ਵੀ ਤੁਸੀਂ ਹੋਸੀ ਭੀ ਸੱਚ ਤੱਕ ਮੰਨੋ, ਪਰ ਇਹ ਇਤਿਹਾਸਕ ਗੱਲ ਮੈਂ ਕਹਿ ਰਿਹਾ। ਜੇ ਇਹਨੂੰ ਹੋਸੀ ਭੀ ਸੱਚ ਤੱਕ ਪੜ੍ਹੀਏ, ਫਿਰ ਇਹਨੂੰ ਮੂਲ ਮੰਤਰ ਕਿਹਾ ਜਾਂਦਾ ਹੈ। ਅਤੇ ਜੇ ਪੂਰਾ ਜਪਜੀ ਸਾਹਿਬ ਪੜ੍ਹੀਏ, ਇਹਨੂੰ ਮਾਲਾ ਮੰਤਰ ਕਿਹਾ ਗਿਆ ਹੈ। ਜਿਵੇਂ ਮਾਲਾ ਲੰਮੀ ਹੁੰਦੀ ਹੈ, 108 ਮਣਕਿਆਂ ਵਾਲੀ ਵੀ ਹੁੰਦੀ ਹੈ, 27 ਵਾਲੀ ਵੀ ਹੁੰਦੀ ਹੈ। ਸੋ ਇਹਦੀਆਂ 38 ਪੌੜੀਆਂ ਮੂਲ ਮੰਤਰ ਸਮੇਤ, ਸਲੋਕ ਪਵਨ ਗੁਰੂ ਸਮੇਤ, ਇਹ 40 ਪਦ ਨੇ। ਸੋ ਇਹਦਾ ਨਾਮ ਮਾਲਾ ਮੰਤਰ ਹੈ। ਜਿਸ ਵੇਲੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਇੱਕ ਸਾਧੂਆਂ ਦੀ ਮੰਡਲੀ ਆਈ, ਅਤੇ ਗੁਰੂ ਸਾਹਿਬ 'ਤੇ ਉਹਨਾਂ ਨੂੰ ਅਜੇ ਮਿਲੇ ਨਾ, ਪਰ ਉਸ ਵੇਲੇ ਸਤਿਕਾਰਯੋਗ ਬਾਬਾ ਲਹਿਣਾ ਜੀ ਉਹਨਾਂ ਨੂੰ ਮਿਲੇ ਨੇ, ਜ਼ਿੰਮੇਵਾਰ ਸੀ, ਪ੍ਰਬੰਧਕ ਵੀ ਸਨ, ਆਈ ਗਈ ਸੰਗਤ ਨੂੰ ਮਿਲਦੇ ਸੀ, ਅਟੈਂਡ ਕਰਦੇ ਸੀ। ਅਤੇ ਉਹ ਆ ਕੇ ਜਦੋਂ ਮਿਲੇ, ਉਹਨਾਂ ਨੇ ਕੁਝ ਸਵਾਲ ਰੱਖੇ ਸੀ ਵੀ ਤੁਹਾਡਾ ਮੰਤਰ ਕਿਹੜਾ। ਇਹ ਮੰਤਰ ਬਾਕੀ ਦੇ ਦੱਸ ਦਿੱਤੇ, ਪਰ ਜਦੋਂ ਉਹਨਾਂ ਨੇ ਕਿਹਾ ਮਾਲਾ ਮੰਤਰ ਕਿਹੜਾ, ਅਤੇ ਉਹ ਅਜੇ ਕਹੀਏ ਵੀ ਬਾਬਾ ਲਹਿਣਾ ਜੀ ਨੂੰ ਵੀ ਪਤਾ ਨਹੀਂ ਸੀ, ਅਜੇ ਨਵੇਂ ਸਿੱਖ ਸੀ, ਥੋੜ੍ਹਾ ਚਿਰ ਹੋਇਆ ਸੀ ਆਇਆਂ ਨੂੰ। ਕਹਿੰਦੇ ਜੀ ਪੁੱਛ ਕੇ ਦੱਸਦਾ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕੋਲ ਗਏ, ਕਹਿੰਦੇ ਜੀ ਇਸ ਤਰ੍ਹਾਂ ਮੰਡਲੀ ਆਈ ਹੈ, ਸਾਧੂ ਲੋਕ ਆਏ ਨੇ, ਉਹ ਮਾਲਾ ਮੰਤਰ ਪੁੱਛ ਰਹੇ ਨੇ ਵੀ ਤੁਹਾਡਾ ਮਾਲਾ ਮੰਤਰ ਕਿਹੜਾ ਹੈ। ਸਤਿਗੁਰਾਂ ਨੇ ਆਖਿਆ ਕਿ ਭਾਈ, ਜਿਹੜੀ ਬਾਣੀ ਸਿੱਧਾਂ ਨਾਲ ਚਰਚਾ ਵਿੱਚ ਉਚਾਰੀ ਗਈ ਹੈ, ਉਹਦੀਆਂ ਇਹ 38 ਪੌੜੀਆਂ ਦੱਸ ਦਿੱਤੀਆਂ ਜਪਜੀ ਸਾਹਿਬ ਵਾਲੀਆਂ, ਅਰ ਤਰਤੀਬ ਵੀ ਦੱਸ ਦਿੱਤੀ ਵੀ ਕੀ ਤੋਂ ਬਾਅਦ ਕਿਹੜੀ ਪੌੜੀ ਹੈ, ਸੁਣਿਆਂ ਦੀਆਂ ਪੌੜੀਆਂ, ਫਿਰ ਮੰਨੇ ਦੀਆਂ ਪੌੜੀਆਂ, ਫਿਰ ਅਸੰਖ ਜਪ ਦੀਆਂ ਪੌੜੀਆਂ, ਸਾਰੀ ਤਰਤੀਬ ਸਮਝਾ ਦਿੱਤੀ। ਅਤੇ ਫਿਰ ਸੋਦਰ ਤੋਂ ਬਾਅਦ ਆਦੇਸ਼ ਦਿਸਾ ਆਦੇਸ਼ ਵਾਲੀਆਂ ਪੌੜੀਆਂ, ਫਿਰ ਪੰਜ ਖੰਡ ਇਹ ਤਰਤੀਬ ਦੇ ਵਿੱਚ, ਫਿਰ ਸਲੋਕ ਇਹ ਥੋੜ੍ਹੇ ਸ਼ਬਦਾਂ ਵਿੱਚ।
ਭਾਈ ਲਹਿਣਾ ਜੀ ਨੂੰ ਜਪੜੀ ਸਾਹਿਬ ਦੀ ਤਰਤੀਬ ਦਿੱਤੀ ਪਾਤਸ਼ਾਹ ਨੇ, ਜਾਂ ਕਹਿ ਲਈਏ ਵੀ ਜਪੜੀ ਸਾਹਿਬ ਦੀ ਜਿਹੜੀ ਤਰਤੀਬ ਬਣੀ ਹੈ ਨਾ, ਉਹ ਕਰਤਾਰਪੁਰ ਦੀ ਧਰਤੀ 'ਤੇ ਬਣੀ ਹੈ। ਉਚਾਰਨ ਇਹਦਾ ਸਿੱਧ ਗੋਸ਼ਟ ਵਿੱਚ ਹੋਇਆ, ਸਿੱਧਾਂ ਨਾਲ ਚਰਚਾ ਵਿੱਚ ਹੋਇਆ, ਵੱਖ ਵੱਖ ਸਮਿਆਂ 'ਤੇ ਹੋਇਆ, ਪਰ ਤਰਤੀਬ ਕਰਤਾਰਪੁਰ ਸਾਹਿਬ ਬਣਾਈ ਗਈ ਹੈ। ਇਸ ਨੂੰ ਮਾਲਾ ਮੰਤਰ ਕਿਹਾ ਇਤਿਹਾਸ ਦੇ ਮੁਤਾਬਕ। ਸੋ ਅੱਜ ਆਪਾਂ ਕੇਵਲ ਮੰਤਰ ਤੱਕ ਗੱਲ ਰੱਖਾਂਗੇ। ਗੁਰੂ ਦਾ ਹਰ ਮੰਤਰ ਹੀ ਬੜਾ ਮਹਾਨ ਹੈ। ਪਾਤਸ਼ਾਹ ਕਹਿੰਦੇ ਬੀਜ ਮੰਤਰ ਸਰਬ ਕੋ ਗਿਆਨ। ਬੀਜ ਮੰਤਰ ਹੋਵੇ, ਭਾਵੇਂ ਮੈਂ ਹੋਰ ਵੀ ਕਹਿ ਦਿਆਂ, ਕੋਈ ਵੀ ਮੰਤਰ ਹੋਵੇ, ਸਤਿਗੁਰੂ ਦੀ ਸਾਰੀ ਬਾਣੀ ਹੀ ਮੰਤਰ ਹੈ। ਪਰ ਇਹਨੂੰ ਉਸ ਢੰਗ ਦਾ ਨਾ ਸਮਝ ਲੈਣਾ ਵੀ ਜਿਵੇਂ ਹੋਰ ਮੰਤਰ ਪੜ੍ਹੇ ਜਾਂਦੇ ਨੇ, ਮੰਤਰ ਜਾਪ ਕੀਤੇ ਜਾਂਦੇ ਨੇ। ਪਾਤਸ਼ਾਹ ਨੇ ਗੁਰਬਾਣੀ ਨੂੰ ਵੀ ਮੰਤਰ ਕਿਹਾ, ਗੁਰਬਾਣੀ ਮੰਤਰ ਮਹਾਂਪੁਰਖਨ ਕੋ ਮਨਹ ਉਤਾਰਨ ਮਾਨ ਕੋ। ਮਨ ਦੇ ਮਾਣ ਨੂੰ ਹੰਕਾਰ ਨੂੰ ਮੇਟਣ ਵਾਸਤੇ ਗੁਰਬਾਣੀ ਮੰਤਰ ਹੈ। ਜਿੰਨਾ ਜ਼ਿਆਦਾ ਪੜ੍ਹਾਂਗੇ ਵਿਚਾਰਾਂਗੇ, ਓਨੀ ਛੇਤੀ ਹੰਕਾਰ ਟੁੱਟੇਗਾ। ਹੁਣ ਥੋੜ੍ਹੇ ਸ਼ਬਦਾਂ ਵਿੱਚ ਆ ਜਾਈਏ। ਗੁਰ ਮੰਤਰ ਹੈ ਗੁਰੂ ਦਾ ਉਪਦੇਸ਼, ਕਿਸੇ ਵੀ ਰੂਪ ਵਿੱਚ ਹੋਵੇ ਉਪਦੇਸ਼ ਮੰਤਰ ਹੀ ਹੈ। ਅਤੇ ਜਿਹਦੇ ਅੰਦਰ ਗੁਰੂ ਦਾ ਮੰਤਰ ਵਸ ਗਿਆ, ਗੁਰੂ ਦਾ ਉਪਦੇਸ਼ ਵਸ ਗਿਆ। ਇੱਕ ਹੋਰ ਬੇਨਤੀ ਕਰਦੇ ਹਾਂ, ਮੰਤਰੀ ਸ਼ਬਦ ਤੁਸੀਂ ਜਾਣਦੇ ਹੋ, ਮਨਿਸਟਰ, ਇਹ ਮੰਤਰੀ ਸ਼ਬਦ ਇੱਥੋਂ ਹੀ ਬਣਿਆ ਹੋਇਆ ਹੈ। ਮੰਤਰ ਦਾ ਅਰਥ ਮਤਾ। ਜਦੋਂ ਦਰਬਾਰ ਸਜਦੇ ਸੀ ਨਾ, ਚਰਚਾ ਹੁੰਦੀ ਸੀ, ਅੱਜ ਦੇ ਸਮੇਂ ਵਿਧਾਨ ਸਭਾ ਪਾਰਲੀਮੈਂਟ ਦੇ ਅੰਦਰ ਚਰਚਾ ਹੁੰਦੀ ਹੈ, ਕਾਨੂੰਨ ਬਣਦੇ ਨੇ। ਸੋ ਉਸ ਦੇ ਅੰਦਰ ਫਿਰ ਮਤਾ ਰੱਖਿਆ ਜਾਂਦਾ ਸੀ, ਏਜੰਡਾ ਰੱਖਿਆ ਜਾਂਦਾ ਸੀ ਵੀ ਅੱਜ ਕਿਹਦੇ ਉੱਤੇ ਚਰਚਾ ਹੋਣੀ ਹੈ। ਉਹ ਜਿਹੜਾ ਮੰਤਰੀ ਮੰਡਲ ਫਿਰ ਉਹਨੂੰ ਕਹਿੰਦੇ ਸੀ, ਜਿਹੜੇ ਚਰਚਾ ਕਰਨ ਵਾਲੇ ਲੋਕ ਸੀ, ਇੱਥੋਂ ਮੰਤਰੀ ਸ਼ਬਦ ਸ਼ੁਰੂ ਹੋਇਆ। ਫਿਰ ਬਾਅਦ ਵਿੱਚ ਅੱਗੇ ਵੱਧਦਾ ਗਿਆ, ਇਹ ਰਾਜ ਮੰਤਰੀ, ਇਹ ਫਲਾਣਾ ਮੰਤਰੀ। ਸੋ ਮੰਤਰ ਜਿਹੜਾ ਹੈ, ਹੁਣ ਗੁਰੂ ਘਰ ਦੇ ਵਿੱਚ ਗੁਰਬਾਣੀ ਸਾਰੀ ਹੀ ਮੰਤਰ ਰੂਪ ਹੈ। ਅਤੇ ਜਿਹਦੇ ਅੰਦਰ ਗੁਰੂ ਦਾ ਉਪਦੇਸ਼ ਵਸ ਗਿਆ, ਸਤਿਗੁਰੂ ਕਹਿੰਦੇ ਮਤ ਪੂਰੀ, ਪਹਿਲੀ ਪ੍ਰਾਪਤੀ ਕੀ ਹੁੰਦੀ ਹੈ, ਉਹਨਾਂ ਦੀ ਮਤ ਸੰਪੂਰਨ ਹੋ ਜਾਂਦੀ ਹੈ। ਹੈ ਤੇ ਮਤ ਬੜੀ ਛੋਟੀ ਹੈ ਨਾ, ਇਹਨੂੰ ਇਸ ਤਰ੍ਹਾਂ ਵੀ ਲਿਆ ਗਿਆ, ਇੱਕ ਮਨ ਇੱਕ ਮਤ। ਅਰਦਾਸ ਵਿੱਚ ਇਹ ਦੋ ਸ਼ਬਦ ਅਲੱਗ ਅਲੱਗ ਵਰਤੇ ਗਏ ਨੇ। ਅਰਦਾਸ ਕਰਦੇ ਨੇ ਸਿੱਖ, ਸਤਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਇਹ ਅਰਦਾਸ ਹੈ ਵੀ ਮਨ ਹਮੇਸ਼ਾ ਨੀਵਾਂ ਰੱਖਣਾ ਤੇ ਮਤ ਨੂੰ ਹਮੇਸ਼ਾ ਉੱਚੀ ਰੱਖਣਾ। ਮਤ ਦੇ ਵਿੱਚੋਂ ਵਿਚਾਰ ਨਿਕਲਣੇ ਨੇ, ਮਤ ਨੇ ਫੈਸਲੇ ਲੈਣੇ ਨੇ, ਮਨ ਨੇ ਚੰਚਲਤਾਈ ਵਿੱਚ ਰਹਿਣਾ, ਹੰਕਾਰ ਵਿੱਚ ਰਹਿਣਾ, ਵਿਸ਼ੇ ਵਿਕਾਰਾਂ ਵਿੱਚ ਰਹਿਣਾ। ਭਾਵੇਂ ਇਹ ਸਾਰੇ ਮਨ ਦੇ ਪਾਰਟ ਹੀ ਕਹਿ ਲਓ, ਹਿਰਦੇ ਦੇ ਪਾਰਟ ਕਹਿ ਲਓ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ, ਇਹ ਦੋ ਸਥਾਨ ਸਤਿਗੁਰਾਂ ਨੇ ਆਪ ਰਚੇ ਨੇ। ਹੋਰ ਗੁਰਦੁਆਰੇ ਤੇ ਸਿੱਖਾਂ ਨੇ ਵੀ ਬਣਾਏ ਨੇ ਨਾ ਬਹੁਤ ਸਾਰੇ, ਪਰ ਕੁਝ ਕੁ ਸਥਾਨ ਹਨ ਜੋ ਸਤਿਗੁਰਾਂ ਨੇ ਆਪਣੇ ਸਮੇਂ ਰਚ ਦਿੱਤੇ ਸੀ। ਉਹਨਾਂ ਵਿੱਚੋਂ ਇਹ ਦੋਵੇਂ ਸਥਾਨ ਵੀ ਪ੍ਰਮੁੱਖ ਸਥਾਨਾਂ ਵਿੱਚ ਨੇ। ਸ੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਰਚਨਾ ਕੀਤੀ ਹੈ, ਉਹ ਨੀਵੀਂ ਥਾਂ ਤੇ ਕੀਤੀ ਹੋਈ ਹੈ, ਚਾਰੇ ਤਰਫ ਉਚਾਈ ਤੇ ਨੀਵੇਂ ਥਾਂ ਤੇ ਸ੍ਰੀ ਹਰਿਮੰਦਰ ਸਾਹਿਬ। ਅੱਜ ਵੀ ਆਪਾਂ ਵੇਖਦੇ ਹਾਂ, ਜਿੱਧਰੋਂ ਮਰਜ਼ੀ ਜਾਓ ਕੁਛ ਪੌੜੀਆਂ ਉਤਰਨੀਆਂ ਪੈਂਦੀਆਂ ਨੇ। ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਿਹੜਾ ਹਰਿਮੰਦਰ ਸਾਹਿਬ ਦੇ ਮੁਕਾਬਲੇ ਉੱਚਾ, ਪੌੜੀ ਚੜ੍ਹ ਕੇ ਜਾਂਦੇ ਹਾਂ ਆਪਾਂ। ਇਹ ਜਿਹੜਾ ਉੱਥੋਂ ਦਾ ਜੋਗਰਾਫੀਆ ਹੈ ਨਾ, ਭੂਗੋਲਿਕ ਸਥਿਤੀ ਹੈ, ਇਹਦੇ ਵਿੱਚ ਵੀ ਇਹ ਗੱਲ ਸਤਿਗੁਰਾਂ ਨੇ ਸਾਨੂੰ ਸਮਝਾਈ ਹੈ ਕਿ ਭਾਈ ਜਦੋਂ ਬੰਦਗੀ ਕਰਨੀ ਹੈ, ਇਬਾਦਤ ਕਰਨੀ ਹੈ, ਹਰੀ ਨਾਲ ਜੁੜਨਾ, ਕੀਰਤਨ ਵਿੱਚ ਸ਼ਾਮਿਲ ਹੋਣਾ, ਫਿਰ ਨੀਵਾਂ ਹੋ ਜਾ, ਆਖੋ ਸਤਨਾਮ ਸ੍ਰੀ ਵਾਹਿ। ਸ੍ਰੀ ਹਰਿਮੰਦਰ ਸਾਹਿਬ ਵਿੱਚ ਨੀਵੇਂ ਹੋ ਕੇ ਬੈਠਣਾ, ਅਤੇ ਜਦੋਂ ਤੂੰ ਕੋਈ ਲੈਣਾ ਫੈਸਲਾ ਜ਼ਿੰਦਗੀ ਦਾ, ਪੰਥ ਦਾ, ਕੌਮ ਦਾ, ਕੋਈ ਵੀ ਵੱਡਾ ਫੈਸਲਾ ਲੈਣਾ ਨਾ, ਫਿਰ ਉੱਚਾ ਹੋ ਜਾ, ਭਾਵ ਆਪਣੀ ਮਤ ਨੂੰ ਉੱਚੀ ਕਰ ਲੈ। ਨੀਵੀਂ ਮਤ 'ਚ ਫੈਸਲੇ ਨਹੀਂ ਚੰਗੇ ਹੋ ਸਕਦੇ। ਅਤੇ ਜਿਸ ਅੰਦਰ ਗੁਰੂ ਦਾ ਉਪਦੇਸ਼ ਵਸ ਗਿਆ, ਸਤਿਗੁਰੂ ਕਹਿੰਦੇ ਪ੍ਰਾਪਤੀ ਹੁੰਦੀ ਹੈ ਮਤ ਪੂਰੀ, ਉਹਨਾਂ ਨੂੰ ਚੰਗੀ ਸੋਹਣੀ ਸ੍ਰੇਸ਼ਟ ਮਤ ਪ੍ਰਾਪਤ ਹੋ ਜਾਂਦੀ ਹੈ, ਅੰਦਰੋਂ ਹੀ ਇਹ ਖੇਡ ਉਪਜਦੀ ਹੈ।
ਦੁਨੀਆਂ ਜਿਨ੍ਹਾਂ ਨੂੰ ਭੋਲੇ ਕਹਿੰਦੀ ਹੈ, ਮੂਰਖ ਕਹਿੰਦੀ ਹੈ, ਗੁਰੂ ਦਰ ਤੇ ਆ ਕੇ ਉਹ ਸਿਆਣੇ ਹੋ ਜਾਂਦੇ ਨੇ। ਬੜਾ ਇਤਿਹਾਸ ਸਾਡਾ ਭਰਿਆ ਪਿਆ। ਸੋ ਜਿਵੇਂ ਉਦਾਹਰਣ ਲੈ ਲਈਏ ਵੀ ਪੰਜੋਖਰਾ ਸਾਹਿਬ ਵਾਲਾ ਛੱਜੂ ਨਾਮ ਦਾ ਲੜਕਾ ਵਿਚਾਰਾ ਭੋਲਾ ਜਿਹਾ, ਲੋਕਾਂ ਦਾ ਪਾਣੀ ਭਰਦਾ ਰਹਿੰਦਾ, ਜ਼ਬਾਨ ਉਹਦੀ ਕੰਮ ਨਹੀਂ ਕਰਦੀ, ਕੰਨਾਂ ਤੋਂ ਉਹ ਬਹਿਰਾ ਹੈ, ਪਰ ਸਤਿਗੁਰੂ ਦੀ ਮਿਹਰ ਹੁੰਦੀ ਹੈ, ਉਹਨੂੰ ਜ਼ਬਾਨ ਵੀ ਮਿਲਦੀ ਹੈ ਅਤੇ ਉਹਨੂੰ ਗੁਰਮੁਖ ਪਿਆਰਿਓ ਮੱਤ ਵੀ ਮਿਲਦੀ ਹੈ। ਗੀਤਾ ਦੇ ਅਰਥ ਕਰਨੇ ਕੋਈ ਸਧਾਰਨ ਗੱਲ ਥੋੜ੍ਹੀ ਸੀ, ਵਿਦਵਾਨਾਂ ਦੀ ਵੀ ਕਹਿ ਲਈਏ ਵੀ ਬੇਬਸੀ ਹੋ ਜਾਂਦੀ ਹੈ, ਪਰ ਉਹਦੀ ਮੱਤ ਨੇ ਉਹ ਅਰਥ ਕੀਤੇ ਨੇ, ਔਰ ਬੜੇ ਵਿਚਿੱਤਰ ਅਰਥ ਕੀਤੇ ਨੇ। ਜੋ ਵਿਦਵਾਨ ਪੰਡਿਤ ਬੈਠਾ ਹੈ ਲਾਲ ਚੰਦ, ਉਹ ਤੇ ਧਰਤੀ ਵਿੱਚ ਧੱਸਦਾ ਜਾ ਰਿਹਾ ਵੀ ਹੈ, ਇਹ ਅਰਥ ਤੇ ਮੈਂ ਵੀ ਕਦੇ ਨਹੀਂ ਸੁਣੇ ਸਮਝੇ ਹਨ। ਜਦੋਂ ਗੁਰੂ ਦੀ ਕਿਰਪਾ ਵਰਤੇ ਰਹਿਮਤ ਹੋਵੇ ਫਿਰ ਮੱਤ ਪੂਰੀ ਹੁੰਦੀ ਹੈ। ਤੇ ਨਾਲ ਹੀ ਆਖਿਆ ਪ੍ਰਧਾਨ ਤੇ ਪ੍ਰਮੁੱਖ, ਪ੍ਰਧਾਨ ਬੜਾ ਸਿੰਪਲ ਸ਼ਬਦ ਹੈ। ਅੱਜ ਤੇ ਦੁਨੀਆਂ ਦੌੜਦੀ ਉਹ ਪ੍ਰਧਾਨਗੀ ਵਾਸਤੇ ਵੀ ਕਿਤੇ ਨਾ ਕਿਤੇ ਮਿਲ ਜਾਵੇ, ਹੱਥ ਪੈ ਜਾਵੇ ਕਿਸੇ ਅਹੁਦੇ ਨੂੰ। ਸਤਿਗੁਰੂ ਕਹਿੰਦੇ ਜੇਕਰ ਤੂੰ ਪ੍ਰਧਾਨ ਵੀ ਬਣਨਾ ਚਾਹੁੰਦਾ, ਹੁਣ ਦੁਨੀਆਂਦਾਰੀ ਦਾ ਨਹੀਂ ਸਾਰੀ ਸ੍ਰਿਸ਼ਟੀ ਦਾ। ਪੰਜਵੇਂ ਪਾਤਸ਼ਾਹ ਨੇ ਇੱਕ ਥਾਂ ਇਹ ਵੀ ਕਿਹਾ, ਕਹਿੰਦੇ ਪੂਰੇ ਤੇ ਪ੍ਰਧਾਨ ਕਿਹੜੇ ਨਿਭਾਵ ਹੈ ਪ੍ਰਭ ਮੱਥਾ। ਜਿਹੜੇ ਵਾਹਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਦੇ ਨੇ, ਨਿਭਾਉਂਦੇ ਨੇ ਆਪਣਾ ਸੀਸ, ਉਹ ਪੂਰੇ ਪ੍ਰਧਾਨ ਨੇ, ਅਧੂਰੇ ਨਹੀਂ। ਪੂਰੇ ਇਸ ਕਰਕੇ ਨੇ ਵੀ ਉਹਨਾਂ ਦੀ ਪ੍ਰਧਾਨਗੀ ਪਰਲੋਕ ਤੱਕ ਵੀ ਅਸਰ ਰੱਖਦੀ ਹੈ, ਉਹਨਾਂ ਦਾ ਸਤਿਕਾਰ ਪਰਲੋਕ ਦੇ ਵਿੱਚ ਵੀ ਹੈ। ਜੇ ਹੇ ਜਾਣਿਓ ਪ੍ਰਭ ਆਪਣਾ, ਨਾਨਕ ਤੇ ਭਗਵੰਤ। ਜਿਨ੍ਹਾਂ ਦੀ ਮੱਤ ਉੱਚੀ ਹੋ ਗਈ, ਸ੍ਰੇਸ਼ਟ ਹੋ ਗਈ, ਵਿਚਾਰ ਸ਼ੁੱਧ ਹੋ ਗਏ, ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਜਾਣ ਲਿਆ ਇਸ ਤਰੀਕੇ, ਜਾਣ ਪਹਿਚਾਣ ਇੰਟਰੋਡਕਸ਼ਨ, ਪਹਿਲਾਂ ਇੰਟਰੋਡਕਸ਼ਨ ਹੀ ਹੈ, ਬਾਅਦ ਵਿੱਚ ਅਗਲੇ ਸੰਬੰਧ ਨੇੜਤਾ ਵਾਲੇ ਬਣਿਆ ਕਰਦੇ ਨੇ। ਕਿਸੇ ਦੇ ਨਾਲ ਵੀ ਚਾਹੇ ਫਰੈਂਡਸ਼ਿਪ ਦੀ ਗੱਲ ਕਰ ਲਈਏ ਵੀ ਮਿੱਤਰ ਬਣਦੇ ਨਾ, ਪਹਿਲਾਂ ਇੰਟਰੋਡਕਸ਼ਨ ਹੈ, ਬਾਅਦ ਵਿੱਚ ਮਿੱਤਰਤਾਈ ਵਿੱਚ ਉਹ ਬਦਲ ਸਕਦਾ ਮਿਲਾਪ, ਅਤੇ ਬਾਅਦ ਵਿੱਚ ਉਹ ਮਿੱਤਰਤਾ ਬੜੀ ਗੂੜੀ ਵੀ ਹੋ ਸਕਦੀ ਹੈ। ਬੱਚਿਆਂ ਦੇ ਰਿਸ਼ਤੇ ਹੁੰਦੇ ਨੇ, ਪਹਿਲਾਂ ਇੰਟਰੋਡਕਸ਼ਨ ਹੈ, ਮੁਲਾਕਾਤ ਹੈ, ਸਹਿਜੇ ਸਹਿਜੇ ਉਹ ਰਿਸ਼ਤੇ ਵਿੱਚ ਤਬਦੀਲ ਹੋ ਗਈ, ਅਤੇ ਰਿਸ਼ਤੇ ਵਿੱਚ ਤਬਦੀਲ ਹੋਈ ਅਤੇ ਰਿਸ਼ਤਾ ਬੜਾ ਗੂੜਾ ਵੀ ਬਣ ਜਾਂਦਾ, ਪਤੀ ਪਤਨੀ ਦਾ ਰਿਸ਼ਤਾ ਬਹੁਤਾ ਕਲੋਜ ਰਿਸ਼ਤਾ। ਐਸੇ ਤਰ੍ਹਾਂ ਜਿਹੇ ਜਾਣਿਓ ਪ੍ਰਭ ਆਪਣਾ, ਜਿਹਨੇ ਵਾਹਿਗੁਰੂ ਨਾਲ ਜਾਣ ਪਹਿਚਾਣ ਬਣਾ ਲਈ, ਕਹਿ ਲਈਏ ਵੀ ਉਹਨਾਂ ਦੀ ਵਾਹਿਗੁਰੂ ਨਾਲ ਮੁਲਾਕਾਤ ਹੋ ਗਈ ਹੈ, ਫਿਰ ਉਹਨਾਂ ਦੀ ਪ੍ਰਾਪਤੀ ਕੀ ਹੈ? ਇਹ ਪਹਿਚਾਣ ਦੀਆਂ ਕੁਝ ਨਿਸ਼ਾਨੀਆਂ ਨੇ। ਗੁਰਮੁਖੋ, ਸਤਸੰਗੀ ਪੁਰਸ਼ ਬੈਠੇ ਹੋ, ਸਤਸੰਗਤ ਵਿੱਚ ਰੋਜ਼ਾਨਾ ਆਉਣਾ, ਇਹ ਸਮਝ ਲੈਣਾ ਵੀ ਗੁਰੂ ਚਰਨਾਂ ਵਿੱਚ ਥਾਂ ਬਣ ਰਹੀ ਹੈ, ਅਰ ਸੰਗਤ ਹੀ ਇਹਦਾ ਫੈਸਲਾ ਕਰਦੀ ਹੈ। ਇਹ ਵੀ ਨਾਲ ਦੱਸਦੇ ਹਾਂ, ਸ਼ਾਇਦ ਗੱਲ ਸਮਝ ਆਵੇ ਪਰ ਮੈਂ ਕੋਸ਼ਿਸ਼ ਕਰਦਾ। ਹੁਣ ਕੀ ਹੁੰਦਾ ਸੁਭਾਅ ਇਹ ਸਤਸੰਗੀਆਂ ਦਾ ਵੀ ਹਰ ਰੋਜ਼ ਲਗਭਗ ਉਸੇ ਥਾਂ ਤੇ ਬੈਠਣਾ ਆ ਕੇ ਕਥਾ ਕੀਰਤਨ ਦੇ ਵਿੱਚ। ਕਹੀਏ ਵੀ ਉਹਨਾਂ ਨੂੰ ਸਕੂਨ ਇਸ ਤਰ੍ਹਾਂ ਮਿਲਦਾ ਵੀ ਐਸੇ ਸੀਟ ਤੋਂ ਮੇਰੀ ਡਾਇਰੈਕਸ਼ਨ ਬਣਦੀ ਹੈ, ਇੱਥੇ ਮੈਨੂੰ ਢੁਕਵਾਂ ਥਾਂ ਹੈ। ਹਰ ਰੋਜ਼ ਹੀ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਵੀ ਆਪਣੀ ਥਾਂ ਤੇ ਬੈਠੀਏ, ਜੇ ਕੋਈ ਪਹਿਲਾਂ ਦੂਜਾ ਬੈਠ ਗਿਆ ਗੱਲ ਵੱਖਰੀ ਹੈ, ਪਰ ਜਿਹੜੇ ਰੋਜ਼ਾਨਾ ਦੇ ਸਤਸੰਗੀ ਨੇ ਉਹ ਇਸੇ ਢੰਗ ਨਾਲ ਬੈਠਦੇ ਨੇ। ਹੁਣ ਉਹਨਾਂ ਦੀ ਸਹਿਜੇ ਸਹਿਜੇ ਪਹਿਲਾਂ ਸਤਸੰਗਤ ਵਿੱਚ ਥਾਂ ਬਣ ਗਈ, ਫਿਰ ਇੰਨੀ ਥਾਂ ਪਰਪੱਕ ਹੋ ਜਾਂਦੀ ਹੈ, ਸਾਰੇ ਸਤਸੰਗੀਆਂ ਨਾਲ ਜਾਣ ਪਹਿਚਾਣ ਹੋ ਜਾਂਦੀ ਹੈ। ਸੁਭਾਵਕ ਹੀ ਬੋਲੇ ਚਾਹੇ ਨਾ ਬੋਲੇ ਚਿਹਰੇ 'ਤੇ ਪਛਾਣਦੇ ਹਾਂ ਨਾ ਆਪਾਂ ਆਪਸ ਵਿੱਚ ਰੋਜ਼ਾਨਾ ਜਿਹੜੇ ਆਉਣ ਵਾਲੇ ਨੇ। ਕਿਤੇ ਨਾ ਕਿਤੇ ਗੈਰ ਹਾਜ਼ਰੀ ਹੋ ਜਾਂਦੀ ਹੈ ਕਿਸੇ ਸੱਜਣ ਪਿਆਰੇ ਦੀ ਕੋਈ ਕਾਰਨ ਬਣ ਜਾਵੇ, ਅਤੇ ਜਦੋਂ ਉਹਦੀ ਗੈਰ ਹਾਜ਼ਰੀ ਨੂੰ ਦੂਜੇ ਸਤਸੰਗੀ ਆਪਸ ਵਿੱਚ ਕਹਿਣ ਵੀ ਅੱਜ ਰਣਜੀਤ ਸਿੰਘ ਆਇਆ ਹੀ ਨਹੀਂ, ਅੱਜ ਗੁਰਪ੍ਰੀਤ ਸਿੰਘ ਆਇਆ ਨਹੀਂ, ਕਰਤਾਰ ਸਿੰਘ ਆਇਆ ਨਹੀਂ, ਜਦੋਂ ਇਸ ਤਰ੍ਹਾਂ ਸੰਗਤ ਦੇ ਮਨਾਂ ਵਿੱਚ ਥਾਂ ਬਣ ਜਾਵੇ, ਸੰਗਤ ਵਿੱਚ ਥਾਂ ਪਰਪੱਕ ਹੋ ਜਾਵੇ ਨਾ, ਸਮਝ ਲੈਣਾ ਇਹ ਗੁਰੂ ਚਰਨਾਂ ਵਿੱਚ ਥਾਂ
ਪਰਪੱਕ ਹੋ ਗਈ ਹੈ। ਇਹ ਅਵਸਥਾ ਨਾਲ ਜੋੜ ਕੇ ਵੇਖੋ, ਹੁਣ ਗੱਲ ਸਰੀਰ ਤੱਕ ਸੀਮਤ ਨਾ ਰੱਖਿਓ, ਆਤਮਕ ਤੌਰ ਤੇ ਇਹਨੂੰ ਫੀਲਿੰਗ ਵਿੱਚ ਆਓਗੇ ਨਾ, ਪਤਾ ਲੱਗ ਜਾਣਾ ਵੀ ਵਾਕਈ ਸਤਸੰਗਤ ਵਿੱਚ ਵੀ ਥਾਂ ਬਣ ਜਾਂਦੀ ਹੈ। ਜਿਹਨਾਂ ਨੂੰ ਸਤਸੰਗਤ ਵਿੱਚ ਥਾਂ ਬਣ ਗਈ, ਸਾਧ ਸੰਗਤ ਸੱਚਖੰਡ ਹੈ, ਇਹ ਸੱਚਖੰਡ ਵਿੱਚ ਸਥਾਨ ਮਿਲ ਰਿਹਾ। ਜਿਹੜੇ ਪਰਪੱਕ ਸਤਸੰਗੀ ਨੇ, ਭਾਵਨਾ ਵਾਲੇ ਸਤਸੰਗੀ ਨੇ, ਗੁਰਦੇਵ ਕਹਿੰਦੇ ਜਿਹੇ ਜਾਣਿਓ ਪ੍ਰਭ ਆਪਣਾ, ਜਾਣ ਪਹਿਚਾਣ ਵਾਹਿਗੁਰੂ ਨਾਲ ਗੁਰੂ ਨਾਲ ਹੋ ਗਈ ਹੈ, ਨਾਨਕ ਤੇ ਭਗਵੰਤ। ਹੁਣ ਉਹ ਪ੍ਰਧਾਨ ਹੀ ਨਹੀਂ, ਉਹ ਪ੍ਰਮੁੱਖ ਹੀ ਨਹੀਂ, ਬਲਕਿ ਉਹ ਭਗਵੰਤ ਨੇ, ਵਾਹਿਗੁਰੂ ਹੀ ਬਣ ਗਏ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਜੀ ਨੇ ਬੜੇ ਸੁੰਦਰ ਨਿਰਣੇ ਕੀਤੇ ਨੇ, ਕਹਿੰਦੇ ਅਬ ਤੋਂ ਜਾਏ ਚੜੇ ਸਿੰਘਾਸਨ। ਇੱਕ ਸਿੰਘਾਸਨ ਮੈਨੂੰ ਮਿਲਿਆ, ਸਿੰਘਾਸਨ ਕਿਹਦਾ? ਸਾਰੰਗ ਪਾਣੀ ਮਿਲੇ ਹੈ, ਸਾਰੰਗ ਪਾਣੀ। ਸਾਰੰਗ ਪਾਣ ਵਾਹਿਗੁਰੂ ਦਾ ਪ੍ਰਤੀਕ ਹੈ ਸ਼ਬਦ। ਸੋ ਕਹਿੰਦੇ ਮੈਂ ਸਿੰਘਾਸਨ ਤੇ ਪਹੁੰਚ ਗਿਆ ਤੇ ਮੈਨੂੰ ਮਿਲ ਗਏ ਨੇ ਮੇਰੇ ਵਾਹਿਗੁਰੂ ਸਾਰੰਗ ਪਾਣੀ। ਹੁਣ ਅਵਸਥਾ ਇਹੋ ਜਿਹੀ ਬਣ ਗਈ, ਰਾਮ ਕਬੀਰਾ ਏਕ ਭਏ ਹੈ ਕੋ ਨਾ ਸਕੈ ਪਛਾਣੀ। ਪਹਿਲਾਂ ਆਈਡੈਂਟੀ ਮੇਰੀ ਵੱਖਰੀ ਸੀ, ਮੈਂ ਕਬੀਰ ਇਹ ਹੁੰਦਾ ਸੀ, ਹੁਣ ਸਾਡੀ

ਬਣੇ, ਇਸ ਮਾਰਗ ਦੇ ਪੰਥੀ ਬਣੇ, ਉਹਨਾਂ ਨੂੰ ਫਿਰ ਦੁੱਖ ਅਤੇ ਸੁੱਖ ਇੱਕੋ ਜਿਹੇ ਲੱਗਣੇ ਸ਼ੁਰੂ ਹੋ ਗਏ। ਉਹਨਾਂ ਨੇ ਬਰਾਬਰੀ ਵਿਚਾਰਿਆ, ਦੁੱਖ ਨਾਲ ਗੁਲਾ ਨਹੀਂ ਕੀਤਾ, ਗੁੱਸਾ ਨਹੀਂ ਕੀਤਾ ਅਤੇ ਸੁੱਖਾਂ ਨਾਲ ਪਿਆਰ ਨਹੀਂ ਕੀਤਾ। ਵਾਹਿਗੁਰੂ ਦੀ ਰਜਾ ਵਿੱਚ ਜੋ ਹੈ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੈ ਜਾਹੇ ਮਨੁੱਖ, ਵੀ ਕੱਪੜਿਆਂ ਦੇ ਬਦਲਣ ਵਾਂਗ ਜ਼ਿੰਦਗੀ ਦਾ ਇਹ ਹਿੱਸਾ ਨੇ। ਇਹ ਦੁੱਖ ਵੀ ਆਉਣੇ ਨੇ ਜ਼ਿੰਦਗੀ ਅਤੇ ਸੁੱਖ ਵੀ ਆਉਣੇ ਨੇ। ਸੁੱਖਾਂ ਨਾਲ ਲਗਾਓ ਨਹੀਂ, ਪਕੜ ਨਹੀਂ ਅਤੇ ਦੁੱਖਾਂ ਦੇ ਨਾਲ ਕੋਈ ਗਿਲਾ ਨਹੀਂ। ਅਤੇ ਆਪਾਂ ਪੜ੍ਹਦੇ ਹਾਂ ਨਾ, ਦੁੱਖ ਦਾਰੂ ਸੁੱਖ ਰੋਗ ਭਇਆ, ਇਹ ਗੱਲ ਸਮਝ ਆ ਗਈ ਵੀ ਜੇ ਸੁੱਖ ਬਹੁਤਾ ਮਿਲ ਜਾਵੇ ਜ਼ਿੰਦਗੀ 'ਚ, ਇਹ ਸਰੀਰ ਕਰਕੇ ਵੀ ਰੋਗੀ ਬਣਾਉਂਦਾ ਅਤੇ ਮਨ ਨੂੰ ਵੀ ਰੋਗੀ ਬਣਾਉਂਦਾ, ਵਿਸ਼ੇ ਵਿਕਾਰਾਂ ਵੱਲ ਪ੍ਰੇਰਦਾ। ਅਤੇ ਫਿਰ ਇਹ ਵਿਸ਼ੇ ਵਿਕਾਰਾਂ ਦੇ ਰੋਗ ਸਤਾਉਂਦੇ ਨੇ, ਇਸ ਕਰਕੇ ਸੁੱਖ ਰੋਗ ਹੋ ਨਿਬੜਦਾ। ਦੁੱਖ ਦਾਰੂ ਹੈ, ਦੁੱਖ ਦਾਰੂ ਇਸ ਕਰਕੇ ਹੈ ਵੀ ਜਦੋਂ ਦੁੱਖ ਆਉਂਦਾ ਜ਼ਿੰਦਗੀ 'ਚ, ਬੰਦਾ ਹੱਥ ਪੈਰ ਮਾਰਦਾ ਵੀ ਕਿਤੋਂ ਮੈਨੂੰ ਛੁਟਕਾਰਾ ਮਿਲੇ, ਕਿਤੇ ਸ਼ਾਂਤੀ ਮਿਲੇ, ਮੈਂ ਦੁੱਖ ਤੋਂ ਮੁਕਤ ਹੋ ਜਾਵਾਂ। ਕਿਤੇ ਨਾ ਕਿਤੇ ਬਹੁਤਿਆਂ 'ਤੇ ਫਿਰ ਕਿਰਪਾ ਵਰਤ ਜਾਂਦੀ, ਉਹ ਵਾਹਿਗੁਰੂ ਦੇ ਚਰਨਾਂ ਨੂੰ ਪਕੜਦੇ ਨੇ ਵੀ ਹੋਰ ਤਾਂ ਕੋਈ ਰਸਤਾ ਹੀ ਨਹੀਂ ਹੈ ਦੁੱਖਾਂ ਤੋਂ ਬਚਣ ਦਾ। ਵਾਹਿਗੁਰੂ ਦੀ ਸ਼ਰਨ ਵਿੱਚ ਸਾਰੇ ਦੁੱਖ ਕੱਟੇ ਜਾਂਦੇ ਨੇ। ਦੁੱਖ ਸੁੱਖ ਉਹ ਆਕੈ ਸਮਤ ਵਿਚਾਰਾ, ਨਰਕ ਸੁਰਗ ਰਹਿਤ ਅਵਤਾਰਾ। ਅਵਸਥਾ ਉਹਨਾਂ ਦੀ ਇੱਥੇ ਚਲੇ ਜਾਂਦੀ ਹੈ ਵੀ ਨਾ ਤਾਂ ਉਹ ਨਰਕਾਂ ਵਿੱਚ ਪੈਂਦੇ ਨੇ, ਨਰਕ ਵੈਸੇ ਹੀ ਕੱਟੇ ਜਾਂਦੇ ਨੇ ਬੰਦਗੀ ਨਾਲ, ਅਤੇ ਜਾਂਦੇ ਸੁਰਗਾਂ ਦੇ ਵਿੱਚ ਵੀ ਨਹੀਂ। ਆਮ ਬੰਦਾ ਕਹਿੰਦਾ ਜੀ ਸਵਰਗ ਤੇ ਬੜੀ ਚੰਗੀ ਚੀਜ਼ ਹੈ, ਪਰ ਨਹੀਂ, ਗੁਰਮੁਖਾਂ ਨੇ ਰੱਦ ਕੀਤਾ ਹੋਇਆ, ਕੰਡੈਮ ਕੀਤਾ ਇਸ ਚੀਜ਼ ਨੂੰ। ਕਿਉਂ ਕੀਤਾ ਇਹ ਵੀ ਵਿਚਾਰਨ ਵਾਲੀ ਗੱਲ ਹੈ। ਜੇ ਕਿਸੇ ਨੂੰ ਪੁੰਨ ਦਾਨ ਵਗੈਰਾ ਦੇ ਬਦਲੇ ਨਾ ਸਵਰਗ ਵਰਗੀ ਅਵਸਥਾ ਮਿਲ ਵੀ ਗਈ, ਕਿਸੇ ਵੀ ਰੂਪ ਵਿੱਚ ਮਿਲ ਗਈ, ਅਗਲੇ ਜਨਮ ਵਿੱਚ ਮਿਲ ਗਈ, ਚਾਹੇ ਇੱਕ ਦੇਵਤਾ ਰੂਪ ਹੋ ਕੇ ਸੂਖਸ਼ਮ ਦੁਨੀਆਂ ਵਿੱਚ ਮਿਲ ਗਈ, ਉਹ ਜਿਹੜੀ ਸਵਰਗ ਦਾ ਇੱਕ ਸਮਾਂ ਸੀਮਤ ਹੈ, ਲੰਬਾ ਹੋ ਸਕਦਾ ਪਰ ਸੀਮਤ ਹੈ। ਇੱਕ ਦਿਨ ਫਿਰ ਸਵਰਗ ਵੀ ਛੱਡਣਾ ਹੀ ਪੈ ਜਾਂਦਾ, ਮੁੜ ਕੇ ਫਿਰ ਇਸ ਦੁਨੀਆਂ ਵਿੱਚ ਆਉਣਾ ਪੈਂਦਾ, ਜਨਮ ਫਿਰ ਲੈਣਾ ਪੈ ਜਾਂਦਾ। ਗੁਰੂ ਸਾਹਿਬ ਕਹਿੰਦੇ ਦੇਵਤੇ ਲਾਈਨ ਅਪ ਹੋਏ ਫਿਰਦੇ ਨੇ ਵੀ ਸਾਨੂੰ ਕਿਤੇ ਮਨੁੱਖਾ ਜਨਮ ਮਿਲ ਜਾਵੇ, ਉਹ ਸਵਰਗ ਛੱਡਣ ਨੂੰ ਤਿਆਰ ਨੇ, ਮਨੁੱਖਾ ਜਨਮ ਉਡੀਕਦੇ ਨੇ, ਇਹਦਾ ਮਤਲਬ ਛੱਡਣਾ ਪਏਗਾ। ਸਵਰਗ ਵਾਲੀ ਲਾਈਨ ਏ ਛੱਡ ਦਿੱਤੀ, ਉਹ ਰੂਟ ਏ ਕੱਟ ਦਿੱਤਾ ਗੁਰਮੁਖਾਂ ਨੇ, ਨਹੀਂ ਸੰਤਨ ਦੂਰ ਆਦੇ, ਤੇ ਨਰਕ ਤੋਂ ਵੀ ਛੁੱਟ ਗਏ, ਸਵਰਗ ਤੋਂ ਵੀ ਛੁੱਟ ਗਏ। ਰਹਿਤ ਅਵਤਾਰਾ, ਅਵਤਾਰ ਦਾ ਅਰਥ ਹੁੰਦਾ ਅਵਤਾਰ ਧਾਰਨਾ, ਜਨਮ ਲੈਣਾ। ਭਾਵੇਂ ਇਹ ਸ਼ਬਦ ਕੇਵਲ ਅਸੀਂ ਸੀਮਤ ਕੀਤਾ ਹੋਇਆ, ਚੰਗੇ ਪੁਰਸ਼ਾਂ ਵਾਸਤੇ ਕਹਿ ਦਿੱਤਾ ਵੀ ਇਹ ਅਵਤਾਰੀ ਪੁਰਸ਼ ਨੇ, ਉਹ ਵੀ ਠੀਕ ਹੈ, ਅਸਲ ਵਿੱਚ ਜਨਮ ਨੂੰ ਅਵਤਾਰ ਕਿਹਾ ਜਾਂਦਾ ਹੈ। ਹਰ ਬੰਦਾ ਹੀ ਅਵਤਾਰ ਧਾਰਦਾ ਜਾਂ ਜੀਵੇ ਅਵਤਾਰ ਧਾਰਦਾ। ਸਤਿਗੁਰੂ ਇੱਕ ਤਾਂ ਕਹਿੰਦੇ ਨੇ ਔਤਰ ਆਏ ਕਹਾਂ ਤੁਮ ਲੀਨਾ, ਭਾਵ ਤੂੰ ਇਹ ਕਿਹੜੀ ਦੁਨੀਆਂ ਵਿੱਚ ਆ ਕੇ ਜਨਮਾਂ ਵਿੱਚ ਫਸਿਆ ਫਿਰਦਾ, ਕਿੱਥੇ ਜਨਮ ਲੈ ਲਿਆ, ਅਵਤਾਰ ਲੈ ਲਿਆ। ਉਹ ਨਰਕ ਸੁਰਗ ਤੋਂ ਰਹਿਤ ਹੋ ਗਏ, ਅਵਤਾਰ ਤੋਂ ਜਨਮ ਲੈਣ ਤੋਂ ਵੀ ਰਹਿਤ ਹੋ ਗਏ। ਤਾਹੂ ਸੰਗ ਤਾਹੂ ਨਿਰਲੇਪਾ, ਪੂਰਨ ਘੱਟ ਘੱਟ ਪੁਰਖ ਬਸੇਖਾ। ਤੇ ਉਹ ਫਿਰ ਜਦੋਂ ਅੰਦਰ ਨਾ ਪੂਰਨ ਪੁਰਸ਼ ਵਸ ਗਿਆ ਤੇ ਸਾਰਿਆਂ ਨੂੰ ਘੱਟ ਘੱਟ ਦੇ ਵਿੱਚ ਪਰਮਾਤਮਾ ਨੂੰ ਵੇਖਿਆ, ਅਵਸਥਾ ਇੱਥੇ ਗਈ। ਤੇ ਨਾਲ ਕਹਿੰਦੇ ਤਾਹੂ ਸੰਗ, ਉਹਨਾਂ ਦੇ ਸੰਗ ਜਾਣੀ ਕਿ ਵਾਹਿਗੁਰੂ ਇੱਕਮਿਕ ਹੋ ਗਿਆ, ਵਾਹਿਗੁਰੂ ਦੇ ਸੰਗ ਹੋ ਗਏ। ਤਾਹੂ ਨਿਰਲੇਪਾ, ਤਾਹੂ ਦੂਜੇ ਤੋਂ ਭਾਵ ਹੈ ਮਾਇਆ ਤੋਂ, ਉਹ ਨਿਰਲੇਪ ਹੋ ਗਏ, ਮਾਇਆ ਤੋਂ ਮੁਕਤ ਹੋ ਗਏ। ਆਖਰੀ ਪੰਕਤੀਆਂ, ਉਹ ਆ ਰਸਮ ਹੈ ਉਹ ਆਊ ਸੁਖ ਪਾਇਆ, ਉਹ ਆਹੂ ਸੁਖ ਪਾਇਆ। ਪਰਮਾਤਮਾ ਦੇ ਨਾਮ ਦਾ ਵੀ ਕੋਈ ਰਸ ਹੈ, ਪਦਾਰਥਾਂ ਦੇ ਰਸ ਆਪਾਂ ਜਾਣਦੇ ਹਾਂ, ਇੰਦਰੀਆਂ ਦੇ ਰਸ ਆਪਾਂ ਜਾਣਦੇ ਹਾਂ, ਨਾਮ ਰਸ ਕਿਸੇ ਵਿਰਲੇ ਨੂੰ ਸਮਝ ਪੈਂਦਾ, ਪਰ ਥੋੜਾ ਹੀ ਸਹੀ। ਮੈਂ ਉਮੀਦ ਕਰਦਾ ਤੁਹਾਡੇ ਵਿੱਚ ਕੁਝ ਗੁਰਮੁਖ ਤੇ ਐਸੇ ਜ਼ਰੂਰ ਹੋਣਗੇ ਜਿਨ੍ਹਾਂ ਨੂੰ ਕਥਾ ਦੇ ਵਿੱਚੋਂ ਰਸ ਆ ਰਿਹਾ। ਜੇ ਆ ਰਿਹਾ ਫਿਰ ਤਾਂ ਹੀ ਆਉਂਦੇ ਹਾਂ ਨਾ, ਨਹੀਂ ਤੇ ਘਰੇ ਹੀ ਬਹਿ ਜਾਈਏ। ਕੀਰਤਨ ਵਿੱਚੋਂ ਰਸ ਆ ਰਿਹਾ, ਆਨੰਦ ਆ ਰਿਹਾ, ਇਹ ਪਰਮਾਤਮਾ ਦਾ ਨਾਮ ਰਸ ਹੈ। ਇਹ ਰਸ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਰੱਬੀ ਰਸ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਬੜੇ ਪ੍ਰਮਾਣ ਨੇ ਗੁਰਬਾਣੀ ਦੇ, ਰਾਮ ਰਸ ਪੀਆ ਰੇ ਜਿਹ ਰਸ ਵਿਸਰ ਗਏ ਰਸ ਔਰ। ਜਿਨ੍ਹਾਂ ਨੇ ਇਹ ਰਾਮ ਦਾ ਰਸ ਪੀਤਾ ਉਹਨਾਂ ਨੂੰ ਬਾਕੀ ਰਸ ਭੁੱਲਣੇ ਸ਼ੁਰੂ ਹੋ ਗਏ, ਇੰਦਰੀਆਂ ਦੇ ਰਸ ਹੁਣ ਖਿੱਚ ਨਹੀਂ ਪਾਉਂਦੇ, ਉਹਨਾਂ ਨੂੰ ਅਟਰੈਕਟ ਹੀ ਨਹੀਂ ਕਰਦੇ ਹਨ। ਰਾ ਰਾ ਰਸ ਨਿਰਾਸ ਕਰ ਜਾਂਦੇ ਹਾਂ, ਸਾਡ ਨਿਰਾਸ ਸੋ ਰਸ ਪਹਿ ਜਾਂਦੇ ਹਾਂ।
ਦੁਨੀਆਦਾਰੀ ਦੇ ਰਸਾਂ ਨੂੰ ਉਹਨਾਂ ਨੇ ਨਿਰਸ ਫਿੱਕੇ ਜਾਣਿਆ, ਨਿਰਸ ਕਰ ਜਾਂਦੇ ਆ, ਤੇ ਛਾੜ ਨਿਰਸ ਇਹਨਾਂ ਫਿੱਕੇ ਰਸਾਂ ਨੂੰ ਛੱਡ ਕੇ ਸੋ ਰਸ ਪਹਿਚਾਨਿਆ, ਵਾਹਿਗੁਰੂ ਦੇ ਰਸ ਨੂੰ ਪਹਿਚਾਣ ਲਿਆ। ਦਸਮ ਪਾਤਸ਼ਾਹ ਕਹਿੰਦੇ ਆਤਮਾ ਦਾ ਰਸ ਜਿਹਨੂੰ ਆ ਗਿਆ ਨਾ, ਉਹ ਜਿਹੜਾ ਗੁਰਮੁਖ ਹੈ ਉਹ ਮੇਰਾ ਹੀ ਰੂਪ ਹੋ ਜਾਂਦਾ ਹੈ, ਉਹ ਰੱਬੀ ਰੂਪ ਹੋ ਜਾਂਦਾ ਹੈ। ਆਤਮ ਰਸ ਜਿਹੇ ਜਨ ਹੀ ਸੋ ਹੈ ਖਾਲਸ ਦੇਵ, ਪੂਜਣੇ ਯੋਗ ਹੈ ਉਹ ਮੇਰੇ ਲਈ। ਪ੍ਰਭ ਮੈਂ ਮੋਹ ਮਹਿ ਤਾਸ ਮਹਿ, ਸਾਡੇ ਤਿੰਨਾਂ ਵਿੱਚ ਪ੍ਰਭ ਮੈਂ ਮੋਹ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ, ਰੰਚਕ ਮਾਤਰ ਵੀ ਫਰਕ ਨਹੀਂ ਸਾਡੇ ਤਿੰਨਾਂ ਵਿੱਚ। ਇਹ ਆਤਮ ਰਸੀਆਂ ਦੀ ਅਵਸਥਾ ਹੈ, ਅਸਲ ਵਿੱਚ ਇਹੀ ਖਾਲਸ ਅਵਸਥਾ ਹੈ, ਖਾਲਸਾ ਜਿਹਨੂੰ ਕਿਹਾ ਜਾਂਦਾ ਹੈ। ਠੀਕ ਹੈ, ਸਤਿਗੁਰਾਂ ਨੇ ਤਖਲਸ ਸਾਨੂੰ ਦਿੱਤਾ ਹੈ ਖਾਲਸਾ, ਅੰਮ੍ਰਿਤਧਾਰੀ ਹੁੰਦਿਆਂ ਸਾਰ ਇਹ ਪਦ ਸਾਡੇ ਨਾਲ ਜੁੜ ਜਾਂਦਾ ਹੈ, ਪਰ ਖਾਲਸੇ ਦੀ ਜਿਹੜੀ ਪੂਰਨ ਅਵਸਥਾ ਹੈ ਉਹ ਆਤਮ ਰਸ ਤੇ ਜਾ ਕੇ ਬਣਦੀ ਹੈ। ਸੋ ਗੁਰਦੇਵ ਕਹਿੰਦੇ ਉਹਨਾਂ ਨੂੰ ਉਹ ਆ ਰਸ ਮਹਿ ਉਹ ਆਹੂ ਸੁਖ ਪਾਇਆ, ਉਹਨਾਂ ਨੇ ਉਸ ਰਸ ਵਿੱਚ ਪਹੁੰਚ ਕੇ ਪਰਮਾਤਮਾ ਦੇ ਨਾਮ ਦਾ ਸੁਖ ਮਾਣਿਆ, ਆਨੰਦ ਮਾਣਿਆ। ਨਾਨਕ ਲਿਪਤ ਨਹੀਂ ਤੇ ਮਾਇਆ, ਫਿਰ ਮਾਇਆ ਉਹਨਾਂ ਨੂੰ ਲਿਪਤ ਨਹੀਂ ਹੁੰਦੀ, ਲਿਪਾਏ ਮਾਨ ਨਹੀਂ ਹੁੰਦੀ। ਲਿਪਣਾ ਕੀ ਹੁੰਦਾ? ਇੱਕ ਪਰਤ ਚੜ ਜਾਣੀ, ਲਿਪਦੇ ਸੀ ਨਾ ਪਹਿਲਾਂ, ਹੁਣ ਤੇ ਲਿਪਣਾ ਬੰਦ ਹੋ ਗਿਆ। ਬੀਬੀਆਂ ਨੂੰ ਪਤਾ, ਵੱਡੀ ਉਮਰ ਵਾਲੀਆਂ ਨੂੰ ਹੱਥਾਂ ਨਾਲ ਵੀ ਲਿਪਿਆ। ਲਿਪਣ ਤੋਂ ਭਾਵ ਹੈ ਪਹਿਲੀ ਮਿੱਟੀ ਦੇ ਨਾਲ ਨਵੀਂ ਪਰਤ ਨੇ ਇੱਕ ਮਿਕ ਹੋਣਾ, ਇਹ ਹੁੰਦਾ ਲਿਪਣਾ। ਐਸੇ ਤਰ੍ਹਾਂ ਜਿਹੜਾ ਮਾਇਆ ਵਿੱਚ ਲਿਪਾਏ ਮਾਨ ਹੈ, ਸਮਝ ਲੈਣਾ ਉਹ ਮਾਇਆ ਨਾਲ ਇੱਕ ਮਿਕ ਹੋਇਆ ਪਿਆ, ਇਹ ਹੈ ਮਾਇਆ ਦਾ ਲਿਪਤ ਹੋਣਾ। ਸੋ ਪਰ ਸਤਿਗੁਰੂ ਕਹਿੰਦੇ ਉਹ ਮਾਇਆ ਵਿੱਚ ਲਿਪਤ ਨਹੀਂ ਹੁੰਦੇ, ਬਚ ਜਾਂਦੇ ਨੇ, ਨਿਰਲੇਪ ਰਹਿ ਜਾਂਦੇ ਨੇ, ਜਿਹਨਾਂ ਨੂੰ ਆਤਮ ਰਸ ਦੀ ਸਮਝ ਆ ਗਈ ਜਾਂ ਜਿਹਨਾਂ ਨੇ ਮਾਣਿਆ ਹੈ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਰੋਮ ਰੋਮ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਸਰਬ ਸੰਗਤਾਂ ਦਾ। ਅਸੀਸ ਬਖਸ਼ੋ ਜੀ ਦੇ ਹੋ ਸੱਜਣ ਅਸੀਸੜੀਆ, ਜਿਉਂ ਹੋਵੇ ਸਾਹਿਬ ਸਿਉ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਰਾਗ ਰਤਨ ਪਰਵਾਰ ਪਰਿਆ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਕਹਿ ਨਾਨਕ ਆਨੰਦ ਹੋਆ,

ਡੇਰਾ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਲੜੀਵਾਰ ਸ਼ਬਦ ਦੀ ਵਿਚਾਰ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ ਆਪ ਜੀ ਦੇ ਚਰਨਾਂ ਚ ਬੇਨਤੀ ਹੈ ਮਹਾਰਾਜ ਰਵਦੀਪ ਸਿੰਘ
ਡਾਕਟਰ ਬਣਨ ਦੀ ਖੁਸ਼ੀ ਦੇ ਵਿੱਚ ਮਹਾਰਾਜ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਵਾਉਂਦੇ ਹਨ ਅਤੇ ਆਪ ਜੀ ਦੇ ਦਰ 'ਤੇ ਦੇਗਾਂ ਦੀ ਸੇਵਾ ਕਰਵਾ ਰਹੇ ਹਨ। ਮਹਾਰਾਜ ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਸੇਵਾਵਾਂ ਕਰਵਾ ਰਹੇ ਹਨ, ਮਹਾਰਾਜ ਅਰਦਾਸ ਬੇਨਤੀ ਕਰਵਾ ਰਹੇ ਹਨ, ਕਿਰਪਾ ਕਰਨੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਦੇ ਮਹਾਂਵਾਕਾਂ ਅਨੁਸਾਰ ਮਨ ਦੀਆਂ ਇੱਛਾਵਾਂ ਨੂੰ ਸੰਪੂਰਨ ਕਰਨਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਦੇ ਮਹਾਂਵਾਕਾਂ ਅਨੁਸਾਰ ਸੇਵਕਾਂ ਦੀਆਂ ਝੋਲੀਆਂ ਭਰ ਕੇ ਨਿਵਾਜਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚਾਹੈ।

ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ।

0: ਭਰਪੂਰ ਦਿਸੈ ਜਤ ਕਤਾ ਨਾਨਕ ਦਾ ਸੰਦਾਸ ਤੁਧੇ ਅਗੈ ਬਿਨਵਤਾ।
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ
3: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਵਣਾ, ਜਾਂ ਨਾਨਕ ਸਦ ਮਲਹਾਰੈ ਬਲ ਬਲ ਜਾਵਣਾ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜੱਥੇ ਦਾ। ਹੁਣ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਇਹਨਾਂ ਤੋਂ ਬਾਅਦ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤਾ ਸਵਈਆਂ ਵਿੱਚੋਂ ਕਥਾ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਮਿਲ ਮੇਰੇ ਪ੍ਰੀਤਮਾ ਜੀ, ਉਹੋ ਤੁਦ ਬਿਨ ਖਰੀ ਨੀ ਮਾਣੀ, ਮੈਂ ਨਿਆਣੀ ਨੀਂਦ ਨਾ ਆਵੈ ਜੀਓ, ਭਾਵੈ ਅੰਨ ਨਾ ਪਾਣੀ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਜੱਥਾ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕਥਾ ਦਾ ਹੈ। ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ ਤਿੰਨਾਂ ਪਾਸੋਂ ਚੱਲੀ ਲੜੀਵਾਰ, ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕਾ

अंतर जामी पुरख भगवान दासुन दास कह जन नानक

श्रम खस्त है, जैसे जुब तिन प्रत मर्दन करे दाई, गर्भ स्तंभन हो।

ਸਤਿਗੁਰ ਮੰਤ ਜੰਤ ਰਸਨਾ ਰਸਤ ਹੈ ਜੈਸੇ ਜੁਬ ਤਿਨ ਪ੍ਰਤ ਮਰਦਨ ਕਰੈ ਲਾਈ ਗਰਭ ਸਥੰਬਨ ਹੋਏ ਪੀੜਾ ਨਾ ਗ੍ਰਸਤ ਹੈ ਤੈਸੇ ਪੰਚੋ ਦੂਤ ਭੂਤ ਵਿਭਰਮ ਹੋਏ ਭਾਗ ਜਾਤ ਸਤਿਗੁਰ ਮੰਤ ਜੰਤ ਰਸਨਾ ਰਸਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਨੀਮੁਲ ਸਕਸਤੈ ਗਰੀਬੁਲ ਪ੍ਰਸਤੈ ਰਾਜਾਨ ਰਾਜ ਪਾਨ ਅਨਪਾਨ ਦੇਵਾਨ ਦੇਵ ਉਪਮਾ ਮਹਾਨ ਸ਼ਾਹੀ ਸ਼ਹਿਨਸ਼ਾਹ ਭਗਤ ਬੱਚਲ ਕਰੁਣਾ ਨਿਦਾਨ ਸ਼ਾਂਤੀ ਦੇ ਪੁੰਜ ਧਰਤੀ ਨੂੰ ਧੀਰਜ ਦੇਣ ਵਾਲੇ ਸਤਿਗੁਰੂ ਸ਼ਬਦ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਪਿਆਰੀ ਅਗੰਮੀ ਗੋਦ ਰੁਝੇਵਿਆਂ ਭਰੀ ਮਨੁੱਖਾ ਜ਼ਿੰਦਗੀ ਦੇ ਕੁਝ ਸਵਾਸ ਕੁਝ ਘੜੀਆਂ ਕੁਝ ਪਲ ਸਫਲੇ ਕਰਨ ਹਿੱਤ ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਪਹੁੰਚ ਕੇ ਸਤਿਗੁਰਾਂ ਦੇ ਚਰਨਾਂ ਤੇ ਨਤਮਸਤਕ ਹੋ ਕੇ ਗੁਰੂ ਪਿਆਰਿਓ ਲਾਹਾ ਪ੍ਰਾਪਤ ਕਰ ਰਹੇ ਤੁਰਕੀ ਬਾਣੀ ਦੇ ਕੀਰਤਨ ਨੂੰ ਆਨੰਦ ਨੂੰ ਮਾਣਿਆ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਇੱਥੇ ਗੱਲ ਇਕਾਗਰਤਾ ਦੀ ਕਹੀ ਹੈ। ਕਲਯੁਗ ਦੇ ਇਸ ਭਿਆਨਕ ਸਮੇਂ ਦੇ ਅੰਦਰ ਭਗਤੀ ਵਾਸਤੇ ਬੰਦਗੀ ਵਾਸਤੇ ਜਾਂ ਪ੍ਰਭੂ ਦੇ ਮਿਲਾਪ ਵਾਸਤੇ ਕੀਰਤਨ ਇੱਕ ਪ੍ਰਧਾਨ ਪ੍ਰਮੁੱਖ ਸਾਧਨ ਹੈ। ਇੱਕ ਥਾਂ ਤੇ ਗੁਰਦੇਵ ਕਹਿੰਦੇ ਨੇ ਜੋਗ ਬਣਿਆ ਤੇਰਾ ਕੀਰਤਨ ਗਾਈ। ਵਾਹਿਗੁਰੂ ਜੀ ਤੁਹਾਡਾ ਕੀਰਤਨ ਕਰਦਿਆਂ ਕਰਦਿਆਂ ਤੁਹਾਡੇ ਨਾਲ ਸੰਜੋਗ ਬਣ ਗਿਆ, ਮੇਲ ਬਣ ਗਿਆ ਹੈ। ਪਰ ਜਿਹੜੀ ਸ਼ਰਤ ਸਤਿਗੁਰਾਂ ਨੇ ਕਹੀ ਹੈ ਕਿਤੇ ਉਹ ਆਪਾਂ ਕੰਡੀਸ਼ਨ ਪੂਰੀ ਕਰੀਏ ਨਾ, ਇਹ ਗੱਲਾਂ ਤਾਂ ਬਣਦੀਆਂ, ਖੇਡ ਤਾਂ ਬਣਦੀ ਹੈ। ਉਹ ਸ਼ਰਤ ਕੀ ਹੈ? ਗੁਰਮੁਖ ਜਪੀਐ ਲਾਏ ਧਿਆਨਾ। ਧਿਆਨ ਲੱਗਿਆ ਹੋਵੇ, ਧਿਆਨ ਫੋਕਸ ਹੋਵੇ, ਇਹ ਨਹੀਂ ਵੀ ਖੰਡਾ ਦੇ ਵਿੱਚ ਹੋਵੇ। ਸੋ ਪ੍ਰਧਾਨਾ ਕੀਰਤਨ ਸਰਵਣ ਕੀਤਾ ਹੈ। ਆਓ ਸਮਾਂ ਹੋਇਆ ਹੈ ਕਥਾ ਦਾ, ਸੁਣ ਹਰ ਕਥਾ ਉਤਾਰੀ ਮੈਲ, ਮਹਾਂ ਪੁਨੀਤ ਭਏ ਸੁਖ ਸੈਲ। ਕਥਾ ਦਾ ਇਹ ਵਿਸ਼ੇਸ਼ ਗੁਣ ਸਤਿਗੁਰੂ ਇੱਥੇ ਕਹਿੰਦੇ ਨੇ ਵੀ ਹਿਰਦੇ ਦੀ ਮੈਲ ਨੂੰ ਧੋਣ ਵਾਸਤੇ ਕਥਾ ਬਹੁਤ ਹੀ ਸੁਚਾਰੂ ਸਾਧਨ ਹੈ। ਦੇਵਨੇਤ ਅੱਜ ਵਿਸ਼ਾ ਵੀ ਇਹੀ ਹੈ, ਵਿਸ਼ੇ ਵਿਕਾਰਾਂ ਦੀ ਮੈਲ ਦਾ। ਭਾਈ ਸਾਹਿਬ ਨੇ ਇਸੇ ਗੱਲ ਨੂੰ ਖੋਲਿਆ ਹੈ ਵੀ ਕਿਸ ਤਰ੍ਹਾਂ ਕਰਕੇ ਹਿਰਦੇ ਦੀ ਮੈਲ ਧੋਤੀ ਜਾਂਦੀ ਹੈ, ਔਗਣ ਕੱਢੇ ਜਾਂਦੇ ਨੇ। ਗੁਰਮੁਖੋ, ਜਦੋਂ ਗੱਲ ਮੈਲ ਦੀ ਆਵੇ ਸਭ ਤੋਂ ਪਹਿਲਾਂ ਲੋੜ ਹੁੰਦੀ ਹੈ ਮੈਲ ਨੂੰ ਪਹਿਚਾਨਣ ਦੀ, ਕਿਉਂਕਿ ਮੈਲ ਅਨੇਕਾਂ ਤਰ੍ਹਾਂ ਦੀ ਹੁੰਦੀ ਹੈ। ਇੱਕ ਸਧਾਰਨ ਮੈਲ ਹੈ, ਡਸਟ ਪੈ ਗਈ ਸਾਡੇ ਸਰੀਰ ਤੇ, ਪੈ ਗਈ ਕੱਪੜਿਆਂ ਤੇ, ਪੈ ਗਈ ਹੈ ਨੋਰਮਲ, ਇਹ ਮੈਲ ਆਸਾਨੀ ਨਾਲ ਉਤਰ ਜਾਂਦੀ ਹੈ। ਇਹਨੂੰ ਧੋਣ ਵਾਸਤੇ ਬਹੁਤਾ ਯਤਨ ਨਹੀਂ, ਹੁਣ ਭਾਵੇਂ
ਸਾਡੀ ਲਾਂਡਰੀ ਮਕੈਨੀਕਲ ਹੈ, ਮਸ਼ੀਨੀ ਸਿਸਟਮ ਹੈ, ਪਰ ਸਧਾਰਨ ਡਿਟਰਜੈਂਟ ਦੇ ਨਾਲ ਇਹ ਮੈਲ ਉੱਤਰ ਜਾਂਦੀ ਹੈ। ਜੇ ਕਿਤੇ ਮੈਲ ਥਿੰਦੀ ਹੋਵੇ, ਥਿੰਦਿਆਈ ਵਾਲੀ ਹੋਵੇ, ਉਹ ਮੈਲ ਜਿੰਨਾ ਮਰਜ਼ੀ ਡਿਟਰਜੈਂਟ ਵਰਤੀ ਜਾਈਏ ਉਹ ਸੌਖਿਆਂ ਉੱਤਰਦੀ ਨਹੀਂ। ਇਸੇ ਕਰਕੇ ਸਤਿਗੁਰਾਂ ਨੇ ਇਹ ਵੀ ਦ੍ਰਿਸ਼ਟਾਂਤ ਰੱਖਿਆ ਹੈ, ਖਨਲੀ ਧੋਤੀ ਉਜਲੀ ਨਾ ਹੋਵੇ। ਕੋਲੂ ਤੇ ਫੇਰਨ ਵਾਲੀ ਲੀਰ ਬਹੁਤ ਥਿੰਦੀ ਹੋ ਜਾਂਦੀ ਸੀ, ਥਿੰਦਿਆਈ ਲੱਗ ਜਾਵੇ ਕੱਪੜੇ ਨੂੰ, ਉਹ ਨਹੀਂ ਸੌਖੀ ਸਾਫ਼ ਹੁੰਦੀ। ਜੇ ਸੌ ਧੋਵਣ ਪਾਓ, ਸੌ ਵਾਰੀ ਧੋ ਕੇ ਵੀ ਉਹਦੇ ਕਿਤੇ ਨਾ ਕਿਤੇ ਮੈਲ ਰਹਿ ਜਾਂਦੀ ਹੈ ਕੱਪੜੇ ਵਿੱਚ, ਯਾਨੀ ਕਿ ਉਹ ਪਹਿਲਾਂ ਵਾਲੀ ਚਮਕ ਨਹੀਂ ਬਣਦੀ। ਮੈਲ ਦੀ ਪਹਿਚਾਣ ਕਰਨੀ ਜ਼ਰੂਰੀ ਹੈ ਧੋਣ ਤੋਂ ਪਹਿਲਾਂ। ਜਿਹੋ ਜਿਹੀ ਮੈਲ ਹੈ, ਧੋਣ ਦਾ ਢੰਗ ਤਰੀਕਾ ਉਹੀ ਵਰਤਣਾ ਪੈਣਾ। ਆ ਹੁਣ ਤੇ ਤਕਨੀਕ ਸਾਰੇ ਵਰਲਡ ਵਾਈਡ ਹੋ ਗਈ। ਪਹਿਲਾਂ ਨਾ ਅਰਬ ਕੰਟਰੀ ਦੇ ਵਿੱਚ, ਕਿਉਂਕਿ ਰੇਤਾ ਬਹੁਤ ਹੈ ਉੱਥੇ, ਦਾਸ ਗਿਆ ਜਿੰਨਾ ਕੁ, ਸੋ ਰੇਤੇ ਦੀ ਬਹੁਤਾਤ ਦੇ ਕਾਰਨ ਉਹਨਾਂ ਨੇ ਪ੍ਰੈਸ਼ਰ ਦੇ ਨਾਲ ਗੱਡੀਆਂ ਰੇਤੇ ਨਾਲ ਧੋਣੀਆਂ ਸ਼ੁਰੂ ਕਰ ਦਿੱਤੀਆਂ ਸੀ, ਰੇਤਾ ਮਾਰ ਕੇ ਮੈਲ ਲਾਉਣੀ। ਇੰਨੇ ਪ੍ਰੈਸ਼ਰ ਨਾਲ ਰੇਤ ਮਾਰਨੀ ਵੀ ਉਹ ਥੰਧਿਆਈ ਥੋਈ ਚੱਕ ਦਿੰਦੀ ਸੀ। ਜੇ ਪੇਂਟ ਵੀ ਲਾਉਣਾ ਤਾਂ ਵੀ ਉਹ ਸੈਂਡ ਵਾਸ਼ ਹੀ ਕਰਦੇ ਨੇ, ਹੁਣ ਵੀ ਹੁਣ ਤਾਂ ਸਾਰੇ ਹੀ ਕਰਨ ਲੱਗ ਗਏ। ਹੁਣ ਮੈਲ ਕਿਹੋ ਜਿਹੀ ਹੈ, ਕਿੰਨੀ ਕੁ ਪੱਕੀ ਹੈ, ਉਹਨੂੰ ਧੋਣ ਦਾ ਫਿਰ ਢੰਗ ਵੱਖਰਾ। ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਪਜੀ ਸਾਹਿਬ ਦੇ ਅੰਦਰ ਮੈਲ ਦੀ ਗੱਲ ਸਾਨੂੰ ਸਮਝਾਉਂਦੇ ਨੇ। ਪੜ੍ਹਦੇ ਅਸੀਂ ਅਕਸਰ ਹਾਂ, ਅਰਥ ਵੀ ਅਕਸਰ ਸੁਣ ਲੈਂਦੇ ਹਾਂ, ਪਰ ਥੋੜ੍ਹਾ ਜਿਹਾ ਕਈ ਵਾਰੀ ਨਾ ਸਾਡਾ ਵਿਜ਼ਨ ਸਹੀ ਹੋਵੇ ਜਾਂ ਢੁਕਵਾਂ ਵਿਜ਼ਨ ਹੋਵੇ, ਫਿਰ ਉਹ ਗੱਲ ਪੂਰੀ ਤਰ੍ਹਾਂ ਸਮਝ ਆਉਣ ਲੱਗ ਪੈਂਦੀ ਹੈ। ਪਹਿਲੀ ਮੈਲ ਸਰੀਰ ਦੀ, ਜਿਹੜੀ ਆਮ ਸਰੀਰ 'ਤੇ ਲੱਗਦੀ ਹੈ, ਉਹਦਾ ਜ਼ਿਕਰ ਕੀਤਾ। ਭਰੀਏ ਹੱਥ ਪੈਰ ਤਨ, ਸਰੀਰ ਦੇ ਜਿੰਨੇ ਪਾਰਟ ਨੇ ਸਾਰਾ ਹੀ ਸਰੀਰ ਕਹਿ ਲਵੋ। ਭਰੀਏ ਹੱਥ ਪੈਰ ਤਨ ਦੇਹ, ਜੇ ਇਹ ਮੈਲ ਨਾਲ ਭਰ ਗਏ, ਬੜਾ ਸੌਖਾ ਇਹ ਮੈਲ ਉੱਤਰ ਜਾਂਦੀ ਹੈ। ਪਾਣੀ ਧੋਤੈ ਉੱਤਰ ਸੌਖੇ, ਸਰੀਰ ਪਾਣੀ ਨਾਲ ਸਾਫ਼ ਹੋ ਜਾਂਦਾ ਹੈ। ਭਾਵੇਂ ਅੱਜ ਕੱਲ੍ਹ ਸਾਡਾ ਸੁਭਾਅ ਬਣ ਗਿਆ ਵੀ ਅਸੀਂ ਸਾਬਣ ਬਹੁਤ ਯੂਜ ਕਰਦੇ ਹਾਂ, ਆਮ ਤੌਰ 'ਤੇ ਇਹ ਬਹੁਤਾ ਜ਼ਿਆਦਾ ਸਾਬਣ ਵਰਤਣਾ ਸਿਹਤ ਵਾਸਤੇ ਵੀ ਚੰਗਾ ਨਹੀਂ ਹੁੰਦਾ। ਚਲੋ ਇਹ ਇੱਕ ਅਲੱਗ ਵਿਸ਼ਾ, ਅਸੀਂ ਸਾਬਣ ਯੂਜ ਕਰਦੇ ਹਾਂ। ਕੋਈ ਸਮਾਂ ਸੀ ਸਰੀਰ ਦੇ ਵਾਸਤੇ ਸਾਬਣ ਅਜੇ ਇਜ਼ਾਦ ਹੀ ਨਹੀਂ ਸੀ ਹੋਇਆ, ਸਾਬਣ ਹੈ ਸੀ ਪਰ ਬੋਡੀ ਸੋਪ ਨਹੀਂ ਸੀ, ਇਹ ਕਹਿ ਲਈਏ ਆਪਾਂ, ਕੱਪੜੇ ਧੋਣ ਵਾਲਾ ਹੈ ਸੀ। ਸਤਿਗੁਰੂ ਕਹਿੰਦੇ ਇਹ ਸਰੀਰ ਦੀ ਮੈਲ ਇਕੱਲਾ ਪਾਣੀ ਉਤਾਰ ਦਿੰਦਾ, ਚੰਗੀ ਤਰ੍ਹਾਂ ਮਲ ਕੇ ਇਸ਼ਨਾਨ ਕਰ ਲਵੋ, ਗਰਮ ਪਾਣੀ ਨਾਲ ਕਰ ਲਵੋ, ਉਤਰ ਜਾਂਦੀ ਹੈ ਮੈਲ। ਫਿਰ ਅਗਲੀ ਹੁਣ ਦੂਜੀ ਮੈਲ ਦੀ ਗੱਲ ਕਰਦੇ ਨੇ, ਮੂਤ ਪਲੀਤੀ ਕੱਪੜ ਹੋਏ। ਮੂਤ ਸ਼ਬਦ ਹੀ ਕਿਉਂ ਵਰਤਿਆ? ਬਜ਼ੁਰਗਾਂ ਨੂੰ, ਖਾਸ ਕਰਕੇ ਵੱਡੀ ਉਮਰ ਦੀਆਂ ਮਾਤਾਵਾਂ ਨੂੰ, ਭੈਣਾਂ ਨੂੰ ਇਸ ਗੱਲ ਦਾ ਇਲਮ ਹੈ। ਜਦੋਂ ਬੱਚੇ ਨੂੰ ਸੰਭਾਲਦੇ ਸੀ, ਆ ਡਾਈਪਰ ਤਾਂ ਹੁਣ ਹੀ ਆਏ ਨਾ, 5-10 ਸਾਲ ਤੋਂ ਯੂਜ ਕਰਨ ਲੱਗੇ ਨੇ, ਉਦੋਂ ਜਿਹੜਾ ਕੱਪੜਾ ਬੱਚੇ ਵਾਸਤੇ ਵਰਤਿਆ ਜਾਂਦਾ ਸੀ, ਬਿਸਤਰੇ ਵਿੱਚ ਵੀ ਵੱਖਰਾ ਵਿਛਾਉਣਾ ਪੈਂਦਾ ਸੀ ਹੇਠਾਂ ਵਿਛਾਈ ਕਰਕੇ, ਅਤੇ ਉਹਦੇ 'ਤੇ ਬੱਚਾ ਬਾਰ ਬਾਰ ਪਿਸ਼ਾਬ ਕਰਦਾ ਸੀ, ਉਹਦੇ ਅੰਦਰ ਜਿਹੜੀ ਸਮੈਲ ਪੈਦਾ ਹੁੰਦੀ ਸੀ ਉਹ ਸੌਖਿਆਂ ਨਿਕਲਦੀ ਨਹੀਂ ਸੀ। ਪਾਤਸ਼ਾਹ ਨੇ ਬੜੇ ਸਾਫ਼ ਸ਼ਬਦ ਕਹੇ ਨੇ, ਚਾਹੇ ਅੱਜ ਸਾਨੂੰ ਉੱਪਰੇ ਲੱਗਦੇ ਨੇ, ਕਹਿੰਦੇ ਮੂਤ ਪਲੀਤੀ ਕੱਪੜ ਹੋਏ। ਮੂਤ ਨਾਲ ਪਲੀਤ ਹੋਇਆ, ਗੰਦਾ ਹੋਇਆ ਕੱਪੜਾ ਹੋਵੇ, ਤੁਸੀਂ ਕਹੋ ਵੀ ਇਕੱਲਾ ਪਾਣੀ ਇਹਨੂੰ ਸਾਫ਼ ਕਰ ਦੇਵੇਗਾ? ਕਹਿੰਦੇ ਨਹੀਂ, ਫਿਰ ਕੁਝ ਵੱਖਰਾ ਕਰਨਾ ਪੈਣਾ, ਫਿਰ ਜ਼ਰੂਰ ਡਿਟਰਜੈਂਟ ਚਾਹੀਦਾ। ਅੱਜ ਦੇ ਸਮੇਂ ਕੋਈ ਬਲੀਚ ਵੀ ਚਾਹੀਦੀ ਹੈ। ਕਹਿੰਦੇ ਦੇ ਸਾਬੂਣ ਲਈਆ ਉਹ ਧੋਏ, ਮੈਲ ਬਦਲੀ, ਧੋਣ ਦੀ ਤਕਨੀਕ ਬਦਲ ਗਈ। ਮੈਲ ਸਧਾਰਨ ਸੀ, ਧੋਣ ਦਾ ਢੰਗ ਵੀ ਸਧਾਰਨ ਸੀ। ਮੈਲ ਥੋੜ੍ਹੀ ਜਿਹੀ ਜ਼ਿਆਦਾ ਗਹਿਰੀ ਬਣ ਗਈ, ਸਮੈਲ ਬਣ ਗਈ, ਧੋਣ ਦਾ ਢੰਗ ਬਦਲਣਾ ਪਿਆ।
ਉਸ ਤੋਂ ਅੱਗੇ ਹੁਣ ਗੁਰਦੇਵ ਕਹਿੰਦੇ ਨੇ ਭਰੀਐ ਮਤ ਪਾਪਾਂ ਕੇ ਸੰਗ, ਮੈਲ ਹਿਰਦੇ ਵਿੱਚ ਹੋਵੇ ਤੇ ਪੈ ਮੈਲ ਵੀ ਪਾਪਾਂ ਦੀ ਹੋਵੇ। ਹੁਣ ਬੜੀ ਗਹਿਰੀ ਮੈਲ ਹੈ ਪਾਪਾਂ ਦੀ, ਇਹਦੇ ਬਾਰੇ ਸਤਿਗੁਰੂ ਕਹਿੰਦੇ ਇੱਕ ਜਨਮ ਦੀ ਥੋੜਾ ਹੈ, ਇਹ 10-20 ਸਾਲ ਦੀਆਂ ਗੱਲਾਂ ਥੋੜੋ ਨੇ, ਇਹ ਬੜੀ ਲੰਮੀ ਕਹਾਣੀ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਅਨੇਕਾਂ ਜਨਮਾਂ ਦੀ ਮੈਲ ਇਸ ਮਨ ਨੂੰ ਲੱਗਦੀ ਆ ਰਹੀ ਹੈ, ਧੋਤੀ ਕਦੇ ਵੀ ਨਹੀਂ ਵਧੀ ਜਾ ਰਹੀ ਹੈ ਨਾ। ਸਵਾਲ ਪੈਦਾ ਹੋਵੇਗਾ ਵੀ ਕਿਹੜੇ ਜਨਮਾਂ ਦੀ ਗੱਲ। ਗੁਰਮੁਖੋ 84 ਲੱਖ ਜੂਨਾਂ ਦਾ ਜੇਕਰ ਸਤਿਗੁਰੂ ਨੇ ਕੀਤਾ, ਇਹ ਵੀ ਕਿਹਾ ਵੀ ਤੂੰ ਇਹਨਾਂ ਵਿੱਚੋਂ ਲੰਘਦਾ ਲੰਘਦਾ ਇੱਥੇ ਤੱਕ ਪਹੁੰਚਿਆ। ਪੰਜਵੇਂ ਪਾਤਸ਼ਾਹ ਕਹਿ ਰਹੇ ਨੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੋਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਕਈ ਜਨਮ ਸਾਖ ਕਰੋ ਪਾਇਆ, ਰੁੱਖ ਵੀ ਬਣਿਆ ਪੱਥਰ ਤੇ ਹੈ ਹੀ ਸੀ, ਫਿਰ ਬਾਕੀ ਜੀਵ ਜੰਤੂਆਂ ਦੀ ਇਹ ਸਰਕਲ ਦੇ ਵਿੱਚੋਂ ਸਿਸਟਮ ਦੇ ਵਿੱਚੋਂ ਪ੍ਰੋਸੈਸ ਦੇ ਵਿੱਚੋਂ ਲੰਘਦਾ ਲੰਘਦਾ ਤੂੰ ਇੱਥੇ ਕੁ ਤੱਕ ਆਇਆ। ਹੁਣ ਜਿਹੜੀ ਮੈਲ ਹੈ ਉਹਨਾਂ ਜਨਮਾਂ ਵਿੱਚ ਵੀ ਲੱਗਣੀ ਸ਼ੁਰੂ ਹੋ ਗਈ ਸੀ। ਕਿਸੇ ਪਸ਼ੂ ਨੂੰ ਵੇਖੋ, ਮੈਂ ਤੇ ਉਦਾਹਰਣ ਦਿੰਦਾ ਹੁੰਦਾ ਵੀ ਮੱਝਾਂ ਗਾਵਾਂ ਨੇ ਨਾ, ਜਿਨ੍ਹਾਂ ਨੇ ਰੱਖੀਆਂ ਉਹਨਾਂ ਨੂੰ ਤਾਂ ਚੰਗੀ ਤਰ੍ਹਾਂ ਪਤਾ, ਉੱਥੇ ਇੰਡੀਆ ਪੰਜਾਬ ਆਪਾਂ ਰੱਖਦੇ ਆਏ ਹਾਂ, ਦਾਸ ਤੇ ਹੁਣ ਵੀ ਰੱਖਦਾ, ਸਾਰਾ ਸਿਸਟਮ ਉਸੇ ਤਰ੍ਹਾਂ ਖੇਤੀਬਾੜਾ ਵੀ ਹੈ। 24 ਘੰਟੇ ਇੱਕੋ ਖੁਰਲੀ ਤੇ ਨਾਲ ਦੇ ਕੀਲੇ ਦੇ ਉੱਤੇ ਖੜੀਆਂ ਨੇ, ਕਹਿ ਸਕਦੇ ਹਾਂ ਵੀ ਬਹੁਤ ਉਹ ਆਪਸ ਵਿੱਚ ਕਲੋਜ ਨੇ ਜਿੰਨੀ ਕਿ ਉਹਨਾਂ ਦੀ ਸਮਝ ਹੈ। 24 ਘੰਟੇ ਖੜੀਆਂ ਰਹਿਣਗੀਆਂ, ਬੜੇ ਟਕਾਅ ਵਿੱਚ ਖੜੀਆਂ ਰਹਿਣਗੀਆਂ, ਬੈਠੀਆਂ ਰਹਿਣਗੀਆਂ, ਜਦ ਖੁਰਲੀ ਦੇ ਵਿੱਚ ਆਏ ਪੱਠੇ ਜਾਂ ਪੈ ਗਿਆ ਦਾਣਾ ਅੱਗੇ ਇੱਕ ਦੂਜੇ ਦੇ ਸਿੰਘ ਮਾਰਨ ਲੱਗ ਪੈਂਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੱਗ ਗਈ ਸੀ ਮੈਲ, ਲੱਭ ਦੀ ਮੈਲ ਕਹਿੰਦੇ ਨੇ ਇਹਨੂੰ, ਖਾਣ ਦਾ ਲਾਲਚ। ਪਸ਼ੂ ਜੂਨੀ ਵਿੱਚ ਵੀ ਮੈਲ ਲੱਗੀ ਹੈ, ਭਾਵੇਂ ਇੰਨੀ ਗਹਿਰੀ ਨਾ ਹੀ ਹੋਵੇ। ਕੁੱਕਰ ਨੂੰ ਵੇਖ ਲਓ, ਕੁੱਤਿਆਂ ਨੂੰ ਵੇਖ ਲਓ, ਇੱਥੇ ਤਾਂ ਕੁੱਤੇ ਵੀ ਵਿਚਾਰੇ ਢਿੱਲੇ ਜੇ ਹੋ ਗਏ, ਭਾਵੇਂ ਬਿੱਲੀ ਉੱਪਰ ਛਾਲਾਂ ਮਾਰਦੀ ਹੋਵੇ, ਭਾਵੇਂ ਚੂਹਾ ਟੱਪੀ ਜਾਵੇ ਤਾਂ ਵੀ ਕੁਛ ਨਹੀਂ ਕਹਿੰਦੇ ਜਿਹੜੇ ਪੈਟ ਨੇ। ਉਹ ਕੁੱਤਿਆਂ ਨੂੰ ਵੇਖੋ ਜਿਹੜੇ ਆਪਾਂ ਪੰਜਾਬ ਵਿੱਚ ਰੱਖਦੇ ਸੀ, ਕਦੇ ਸੰਗਲੀ ਵੀ ਨਹੀਂ ਸੀ ਪਾਉਣੀ ਪੈਂਦੀ, ਖੁੱਲੇ ਹੀ ਫਿਰੀ ਜਾਂਦੇ ਸੀ। ਤੇ ਉਹ ਕੁੱਤਿਆਂ ਨੂੰ ਜਦੋਂ ਵੇਖਦੇ ਆ ਨਾ, ਆਪਣੇ ਮਾਲਕ ਦੇ ਦਰ ਦੇ ਉੱਤੇ ਖੜਾ ਕੁੱਤਾ, ਜਿਵੇਂ 9ਵੇਂ ਪਾਤਸ਼ਾਹ ਨੇ ਆਖਿਆ ਸਵਾਮੀ ਕੋ ਗ੍ਰਿਹੋ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਉਹ ਮਾਲਕ ਦੇ ਦਰਵਾਜ਼ੇ ਦੇ ਉੱਤੇ ਉਹਦੀ ਮਿਹਰ ਬਹੁਤ ਹੈ ਵੀ ਮੇਰਾ ਇਹ, ਮਾਲਕ ਮੇਰਾ, ਇਹ ਘਰ ਮੇਰਾ। ਹੁਣ ਦੂਸਰਾ ਕੁੱਤਾ ਜਾਂ ਕੋਈ ਓਪਰਾ ਬੰਦਾ, ਕੋਈ ਭਿਖਾਰੀ ਹੋਵੇ, ਉਸ ਦਰਵਾਜ਼ੇ ਦੇ ਅੱਗਿਓਂ ਲੰਘਦਾ ਹੋਵੇ ਤੇ ਉਹ ਕੁੱਤਾ ਕਹਿੰਦਾ ਮੈਂ ਨਹੀਂ ਜੇ ਲੰਘਣ ਦਿੰਦਾ ਤੈਨੂੰ, ਤੂੰ ਕੌਣ ਹੁੰਦਾ ਲੰਘਣ ਵਾਲਾ, ਘੇਰਦਾ ਨਾ। ਕਿਤੇ ਨਾ ਕਿਤੇ ਉੱਥੇ ਮੇਰ ਦੀ ਮੈਲ ਵੀ ਮੇਰਾ ਇਹ ਲੱਗੀ ਹੈ। ਇਸੇ ਤਰ੍ਹਾਂ ਜਦੋਂ ਥੋੜਾ ਥੋੜਾ ਗਹਿਰਾਈ ਨਾਲ ਆਪਾਂ ਪਿਛਲੀਆਂ ਜੂਨਾਂ ਤੇ ਝਾਤ ਮਾਰਾਂਗੇ, ਕਿਤੇ ਲੱਭ ਦੀ ਮੈਲ, ਕਿਤੇ ਲੋਭ ਦੀ ਮੈਲ, ਕਿਤੇ ਮੇਰ ਤੇਰ ਦੀ ਮੈਲ ਲੱਗਦੀ ਆਈ। ਸਤਿਗੁਰੂ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਮਨੁੱਖਾ ਜਨਮ ਤੱਕ ਆਉਂਦਿਆਂ ਆਉਂਦਿਆਂ ਕਾਫੀ ਮੈਲ ਤੂੰ ਇਕੱਠੀ ਕਰ ਲਿਆ, ਫੇਰ ਗੱਲ ਇਸ ਜਨਮ ਦੀ ਨਹੀਂ। ਮਨੁੱਖਾ ਜੂਨੀ ਵਿੱਚ ਵੀ ਕਈ ਵਾਰੀ ਪਰਤ ਪਰਤ ਕੇ ਕਈ ਜਨਮ ਹੋ ਜਾਂਦੇ ਨੇ, ਉਹਨਾਂ ਜਨਮਾਂ ਦੀ ਵੀ ਮੈਲ, ਪੂਰਬਲੇ ਜਨਮਾਂ ਦੀ ਜਿਹਨੂੰ ਕਿਹਾ ਜਾਂਦਾ ਪਰਾ ਲੱਭ। ਸੋ ਇਹ ਮੈਲ ਲੱਗਦਿਆਂ ਲੱਗਦਿਆਂ ਇੱਥੇ ਕੁ ਤੱਕ ਆਏ, ਕਾਫੀ ਸਾਰੀ ਮੈਲ ਇਕੱਠੀ ਕਰ ਲਿਆਂਦੀ। ਸ਼ਾਇਦ ਮੈਂ ਬੇਨਤੀ ਕਰੀ ਸੀ ਵੀ ਕਿਤੇ ਸਾਨੂੰ ਭੁਲੇਖਾ ਨਾ ਹੋਵੇ, ਪਿਛਲੇ ਜਨਮਾਂ ਦੀਆਂ ਕੇਵਲ ਗੱਲਾਂ ਨੇ ਇਹ, ਕਲਪਨਾ ਨਹੀਂ। ਗੁਰਬਾਣੀ ਤੇ ਫੈਸਲਾ ਕਰਦੀ ਉਹ ਕਰਦੀ ਹੈ, ਮੈਂ ਭਗਤ ਰਵਿਦਾਸ ਜੀ ਦਾ ਪ੍ਰਮਾਣ ਸਾਂਝਾ ਕਰਦਾ ਹੁੰਦਾ, ਸੁਰਤ ਟਿਕੀ, ਟਿਕੀ ਹੋਈ ਸੁਰਤ ਵਿੱਚ ਕੋਈ ਸੀਨ ਚੱਲੇ, ਦ੍ਰਿਸ਼ ਚੱਲੇ, ਸੁਪਨੇ ਵਾਂਗੂ ਕਹਿ ਲਓ,
ਕਹੀਏ ਇੱਕ ਵੀਡੀਓ ਚੱਲੀ ਕੀ ਵੇਖਦੇ ਨੇ ਵੀ ਇਸ ਜਨਮ ਤੋਂ ਪਹਿਲਾਂ ਵੀ ਕਾਫੀ ਸਾਰੇ ਜਨਮ ਭੋਗੇ ਨੇ, ਉਹਨਾਂ ਜਨਮਾਂ ਵਿੱਚ ਹਾਲਤ ਕਿਹੋ ਜਿਹੀ ਰਹੀ ਉਹ ਵੀ ਦਿਸ ਗਿਆ। ਇਹ ਵੀ ਪਤਾ ਲੱਗ ਗਿਆ ਵੀ ਉਹਨਾਂ ਜਨਮਾਂ ਵਿੱਚ ਰੱਬ ਵਾਲੀ ਕੋਈ ਗੱਲ ਨਹੀਂ ਬਣੀ, ਭਗਤੀ ਵਾਲਾ ਕੁਛ ਨਹੀਂ ਬਣਿਆ, ਬਸ ਦੁਨੀਆਦਾਰੀ ਵਿੱਚ ਫਸੇ ਰਹੇ ਉਹਨਾਂ ਜਨਮਾਂ ਦੇ ਵਿੱਚ। ਆਪ ਜੀ ਨੇ ਆਪ ਫੈਸਲਾ ਕਰਨਾ ਜਦੋਂ ਕਹਿੰਦੇ ਨੇ ਬਹੁਤ ਜਨਮ ਵਿਛੜੇ ਥੇ ਮਾਧੋ, ਮੇਰੇ ਵਾਹਿਗੁਰੂ ਜੀ ਵਿਛੋੜੇ ਵਿੱਚ ਲੰਘੇ ਨੇ ਇਹ ਜਨਮ, ਧੀਆਂ ਪੁੱਤਰਾਂ ਦੇ ਲੇਖੇ ਲਾ ਦਿੱਤੇ, ਬੱਚਿਆਂ ਨੂੰ ਸੈਟਲ ਕਰਦਿਆਂ ਲਾ ਦਿੱਤੇ, ਪਰਿਵਾਰ ਦੇ ਲੇਖੇ ਲਾ ਦਿੱਤੇ, ਪਰ ਉਹਨਾਂ ਜਨਮਾਂ ਵਿੱਚ ਤੁਹਾਡੇ ਦਰਸ਼ਨ ਨਹੀਂ ਹੋ ਸਕੇ। ਇਕਾਗਰਤਾ ਜ਼ਰੂਰ ਬਖਸ਼ਿਓ, ਬੱਚੇ ਨੂੰ ਸੰਭਾਲ ਲਓ। ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਹਾਰੇ ਲੇਖੇ। ਹੁਣ ਆਹ ਜਨਮ ਜਿਹੜਾ ਇਹ ਹੁਣ ਤੁਹਾਡੇ ਹੀ ਲੇਖੇ ਲਾਉਣਾ, ਹੋਰ ਨਹੀਂ ਹੁਣ ਕਿਸੇ ਦੇ ਲੇਖੇ ਲਾਉਣਾ, ਕੁਛ ਨਹੀਂ ਖੱਟਿਆ ਹੋਰ ਲੇਖਿਆਂ ਵਿੱਚ ਲਾ ਕੇ। ਇਹ ਕਿਤੇ ਨਾ ਕਿਤੇ ਟਿੱਕੀ ਹੋਈ ਸੁਰਤ ਆਪਣੇ ਪਾਸਟ ਦੇ ਉੱਤੇ ਝਾਤ ਮਾਰ ਲੈਂਦੀ ਹੈ, ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ, ਪਰ ਪਿਛਲੇ ਜਨਮਾਂ ਦੀ ਜਿਹੜੀ ਮੈਲ ਹੈ ਉਹ ਵੀ ਨਾਲ ਚੁੱਕੀ ਫਿਰਦੇ ਹੈ, ਤੇ ਉਹ ਮੈਲ ਦਾ ਪ੍ਰਭਾਵ ਹੈ ਵੀ ਮਨ ਬਹੁਤਾ ਮੈਲਾ ਹੋਇਆ। ਮੈਂ ਫਿਰ ਪੜ੍ਹਦੇ ਹਾਂ, ਜਨਮ ਜਨਮ ਕੀ ਇਸ ਮਨ ਕਹੋ ਮਲ ਲਾਗੀ, ਕਾਲਾ ਹੋਆ ਸਿਆਹ, ਮੈਲ ਨਾਲ ਕਾਲਾ ਹੋਇਆ ਪਿਆ, ਵਿਸ਼ੇ ਵਿਕਾਰਾਂ ਨਾਲ, ਪਾਪਾਂ ਦੇ ਨਾਲ। ਸਤਿਗੁਰੂ ਕਹਿੰਦੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਇਸ ਹਿਰਦੇ ਦੀ ਮੈਲ ਨੂੰ ਧੋਣ ਦੀ ਤਕਨੀਕ ਅਲੱਗ ਹੈ, ਸਾਧਨ ਅਲੱਗ ਨੇ, ਹੁਣ ਨਾਮ ਜਪਣਾ ਹੀ ਪੈਣਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੱਲ ਭਾਈ ਸਾਹਿਬ ਨੇ ਵੀ ਅੱਜ ਕਹੀ ਹੈ, ਇਸ ਮੈਲ ਨੂੰ ਧੋਣ ਦਾ ਢੰਗ ਦੱਸਿਆ। ਤੀਜੇ ਪਾਤਸ਼ਾਹ ਦੇ ਬਚਨ ਵੀ ਇੱਥੇ ਲੈ ਲਈਏ, ਸਤਿਗੁਰੂ ਕਹਿੰਦੇ ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਏ। ਦੋ ਕੰਮ ਕਰ ਲੈ ਮਨ ਧੋ ਹੋ ਜੂਗਾ। ਉਹ ਦੋ ਕੰਮ ਕਿਹੜੇ ਨੇ? ਪਹਿਲਾਂ ਤਾਂ ਸ਼ਬਦ ਨਾਲ ਜੁੜ, ਉਪਦੇਸ਼ ਨਾਲ ਜੁੜ ਵੀ ਸਤਿਗੁਰੂ ਕਹਿੰਦੇ ਕੀ ਨੇ, ਸਤਿਗੁਰੂ ਸਮਝਾਉਂਦੇ ਨੇ ਵੀ ਤੂੰ ਕਿਸ ਤਰ੍ਹਾਂ ਜਿਉਣਾ ਹੈ।

ਦੇ ਐਸੇ ਤੁਹਾਨੂੰ ਵੀ ਮਿਲੇ ਹੋਣਗੇ, ਮੈਨੂੰ ਵੀ ਮਿਲ ਜਾਂਦੇ ਨੇ। 20 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ ਜਾਂ ਗੁਰਬਾਣੀ ਪੜ੍ਹਦਿਆਂ ਨੂੰ, ਪਰ ਸੁਭਾਅ ਉੱਥੇ ਦਾ ਉੱਥੇ ਖੜਾ ਜਿੱਥੇ ਅੱਜ ਤੋਂ 20 ਕੁ ਸਾਲ ਪਹਿਲਾਂ ਖੜਾ ਸੀ। ਚੇਂਜ ਹੀ ਨਹੀਂ ਹੋ ਰਿਹਾ ਕੁਛ ਵੀ, ਤਬਦੀਲੀ ਤੋਂ ਬਿਨਾਂ ਤਰੱਕੀ ਨਹੀਂ ਹੋਇਆ ਕਰਦੀ। ਪਿੱਛਾ ਛੱਡਣਾ ਪੈਂਦਾ, ਪਿਛਲਾ ਪਾਸਾ ਛੱਡ ਕੇ ਅੱਗੇ ਨੂੰ ਮੂਵ ਹੋਣਾ ਪੈਂਦਾ, ਤਾਂ ਮੰਜ਼ਲਾਂ ਵੱਲ ਜਾਈਦਾ। ਜੇ ਪਿੱਛੇ ਨੂੰ ਛੱਡਣਾ ਹੀ ਨਹੀਂ, ਫਿਰ ਅੱਗੇ ਮੂਵ ਹੀ ਨਹੀਂ ਹੋਇਆ ਜਾ ਸਕਦਾ। ਚਾਣਕੀਆ ਰਿਸ਼ੀ ਬੜਾ ਪ੍ਰਸਿੱਧ ਰਿਸ਼ੀ ਹੋਇਆ, ਇਹਨੇ ਗ੍ਰੰਥ ਲਿਖਿਆ ਨੀਤੀ ਦੇ ਉੱਤੇ। ਚੰਦਰਗੁਪਤ ਮੌਰੀਆ ਨੂੰ ਰਾਜ ਗੱਦੀ ਤੇ ਬਿਠਾਉਣ ਵਾਲਾ ਇਹੀ ਬੰਦਾ ਹੈ। ਕਹੀਏ ਵੀ ਦਿਮਾਗੀ ਤੌਰ ਤੇ ਬੜਾ ਸਿਆਣਾ ਸੀ, ਇਹ 'ਚ ਕੋਈ ਸ਼ੱਕ ਨਹੀਂ। ਇੱਕ ਉਦਾਹਰਣ ਦੇ ਦਿਆਂ, ਯੂਨਾਨ ਤੋਂ ਗ੍ਰੀਸ ਤੋਂ ਨਾ ਇੱਕ ਦੂਤ ਗਿਆ, ਰਾਜਦੂਤ, ਰਾਜੇ ਦਾ ਦੂਤ ਕਹੋ, ਅੰਬੈਸਡਰ ਕਹਿ ਲਓ ਅੱਜ ਦੀ ਬੋਲੀ 'ਚ। ਉਹ ਪਹੁੰਚਿਆ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ, ਪਰਖਣ ਵਾਸਤੇ ਭੇਜਿਆ ਗਿਆ ਸੀ। ਚਰਚਾ ਸੁਣੀ ਸੀ ਵੀ ਭਾਰਤੀ ਲੋਕ ਬੜੇ ਤੇਜ਼ ਤਰਾਰ ਨੇ, ਔਰ ਸਨ ਵੀ, ਇਹ 'ਚ ਕੋਈ ਸ਼ੱਕ ਨਹੀਂ। ਲੰਮੀ ਗੁਲਾਮੀ ਨੇ ਦਿਮਾਗ ਬਦਲ ਕੇ ਰੱਖ ਦਿੱਤੇ ਨੇ, ਗੁਲਾਮੀ ਭਰ ਦਿੱਤੀ ਮਨਾਂ ਦੇ ਵਿੱਚ। ਉਹ ਜਦੋਂ ਗਿਆ ਨਾ, ਆਪਣੇ ਰਾਜੇ ਵੱਲੋਂ ਇੱਕ ਸੁਨੇਹਾ ਲੈ ਕੇ ਪੇਸ਼ ਹੋਇਆ ਮੌਰੀਆ ਦੇ ਦਰਬਾਰ ਵਿੱਚ। ਇਹਨੇ ਇੱਕ ਖਾਲੀ ਘੜਾ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਪੇਸ਼ ਕੀਤਾ, ਰੱਖ ਦਿੱਤਾ, ਤੇ ਰੱਖ ਕੇ ਕਹਿੰਦਾ ਵੀ ਸੁਣਿਆ ਭਾਰਤੀ ਲੋਕ ਬੜੇ ਅਕਲਮੰਦ ਨੇ, ਕਹਿੰਦਾ ਆ ਘੜਾ ਜਿਹੜਾ ਨਾ, ਇਹਨੂੰ ਅਕਲ ਦੇ ਨਾਲ ਭਰ ਦਿਓ, ਅਸੀਂ ਮੰਨ ਜਾਵਾਂਗੇ ਵਾਕਈ ਤੁਸੀਂ ਅਕਲਮੰਦ ਹੋ। ਹੁਣ ਅਕਲ ਘੜਿਆਂ ਵਿੱਚ ਪਾਉਣ ਵਾਲੀ ਵਸਤੂ ਥੋੜੋ ਹੈ, ਇਹ ਤੇ ਦਿਮਾਗ ਦਾ, ਜਿਹਨ ਦਾ ਹਿੱਸਾ ਹੁੰਦੀ ਹੈ। ਪਰ ਸਵਾਲ ਰੱਖ ਦਿੱਤਾ, ਪਰਚਾ ਪਾ ਦਿੱਤਾ ਇੱਕ ਤਰ੍ਹਾਂ ਦਾ। ਉਹ ਰਾਜਾ ਮੌਰੀਆ ਵੇਖੇ ਵੀ ਗੱਲ ਕੀ ਬਣ ਗਈ, ਬੋਲਿਆ ਨਹੀਂ, ਅਕਸਰ ਨੂੰ ਰਾਜ ਦਰਬਾਰ ਸੀ, ਸੰਭਲ ਕੇ ਬੋਲਿਆ ਜਾਂਦਾ ਹੈ। ਉਹਨੇ ਹੁਣ ਆਪਣੇ ਗੁਰੂ ਉਸਤਾਦ ਵੱਲ, ਚਾਣਕੀਆ ਵੱਲ ਵੇਖਿਆ, ਨਜ਼ਰ ਮਿਲਾਈ ਵੀ ਕੀ ਕਰੀਏ ਹੁਣ ਬਿਨਾਂ ਬੋਲੇ ਹੀ। ਉਹਨੇ ਅੱਖ ਦੇ ਇਸ਼ਾਰੇ ਵਿੱਚ ਹਾਂ ਕਰ ਦਿੱਤੀ ਵੀ ਹੋ ਜੂਗਾ ਕੰਮ, ਕੋਈ ਗੱਲ ਨਹੀਂ। ਮੈਂ ਤਾਂ ਬੇਨਤੀ ਕਰਦਾ ਵੀ ਕਿੰਨਾ ਦਿਮਾਗੀ ਸੀ ਬੰਦਾ ਉਹ। ਉਹ ਕਹਿੰਦਾ ਵੀ ਇਹਨੂੰ ਸ਼ਾਹੀ ਮਹਿਮਾਨ ਦੇ ਤੌਰ ਤੇ ਰੋਕੋ, ਕੁਝ ਦਿਨਾਂ ਵਾਸਤੇ ਰੱਖੋ ਇੱਥੇ, ਆਪਾਂ ਘੜਾ ਭਰ ਕੇ ਤੋਰਾਂਗੇ। ਤੇ ਜਦੋਂ ਦਰਬਾਰ ਦੀ ਸਮਾਪਤੀ ਹੋਈ, ਘੜਾ ਚੁੱਕ ਕੇ ਲੈ ਗਿਆ, ਗੰਗਾ ਨਦੀ ਦੇ ਪਰਲੇ ਪਾਸੇ ਦੀ ਰਿਹਾਇਸ਼ ਹੁੰਦੀ ਸੀ, ਬਾਗ ਦੇ ਵਿੱਚ ਛੋਟੀ ਜਿਹੀ ਕੁਟੀਆ ਬਣਾ ਕੇ ਰਹਿੰਦਾ ਸੀ, ਘੜਾ ਲੈ ਗਿਆ ਉੱਥੇ। ਤੇ ਉੱਥੇ ਨਾ ਆਪਣੇ ਤਰਬੂਜ ਦੀਆਂ, ਹਦਵਾਣੇ ਦੀਆਂ ਬੇਲਾਂ ਲਾਈਆਂ ਹੋਈਆਂ ਸੀ, ਹੋਰ ਵੀ ਬਹੁਤ ਕੁਛ ਲੱਗਿਆ ਸੀ, ਪਰ ਉਹ ਬੇਲਾਂ ਵੀ ਲਾਈਆਂ ਹੋਈਆਂ ਸੀ। ਉਹਨਾਂ ਨੂੰ ਛੋਟੇ ਛੋਟੇ ਹਦਵਾਣੇ ਲੱਗ ਚੁੱਕੇ ਸੀ ਸੀਜ਼ਨ ਦੇ ਹਿਸਾਬ ਨਾਲ। ਉਹ ਘੜੇ ਨੂੰ ਉਸ ਹਿੱਸੇ ਵਿੱਚ ਲੈ ਗਿਆ ਜਿੱਥੇ ਹਦਵਾਣੇ ਦੀਆਂ ਬੇਲਾਂ ਸੀ, ਤਰਬੂਜ ਸਨ। ਉਹਨੇ ਕੀ ਕੀਤਾ, ਇੱਕ ਬੇਲ ਦੇ ਕੋਲ ਘੜਾ ਰੱਖਿਆ, ਤੇ ਉਹ ਜਿਹੜਾ ਛੋਟੇ ਆਕਾਰ ਦਾ ਹਦਵਾਣਾ ਅਜੇ ਬੇਲ ਨੂੰ ਲੱਗਿਆ ਹੀ ਸੀ, ਉਹ ਘੜੇ ਦੇ ਵਿੱਚ ਲਟਕਾ ਦਿੱਤਾ। ਅਜੇ ਉਹ ਛੋਟਾ ਸੀ, ਮੂੰਹ ਵਿੱਚ ਹੀ ਲੰਘ ਗਿਆ। ਹਫ਼ਤਾ 10 ਦਿਨ ਦਾ ਸਮਾਂ ਲੰਘਿਆ, ਹਦਵਾਣੇ ਦਾ ਆਕਾਰ ਵੱਧਦਾ ਗਿਆ ਵੱਧਦਾ ਗਿਆ, ਲਗਭਗ ਘੜਾ ਹਦਵਾਣੇ ਨਾਲ ਭਰ ਗਿਆ। ਤੇ ਉਹ ਕੱਟੀ ਉਹਨੇ ਡੰਡੀ, ਦਰਬਾਰ ਵਿੱਚ ਪੇਸ਼ ਕੀਤਾ, ਤੇ ਉਸ ਮਹਿਮਾਨ ਨੂੰ, ਰਾਜਦੂਤ ਨੂੰ ਬੁਲਾਇਆ, ਯੂਨਾਨ ਵਾਲੇ ਨੂੰ। ਤੇ ਉਹਦੇ ਸਾਹਮਣੇ ਹੁਣ ਹਦਵਾਣੇ ਨਾਲ ਭਰਿਆ ਹੋਇਆ ਘੜਾ ਰੱਖ ਕੇ ਇਹ ਚਾਣਕੀਆ ਕਹਿੰਦਾ ਵੀ ਅਸੀਂ ਭਾਰਤੀਆਂ ਨੇ ਅਕਲ ਦੇ ਨਾਲ ਘੜਾ ਭਰ ਦਿੱਤਾ, ਹੁਣ ਇਹਨੂੰ ਤੂੰ ਲੈ ਜਾ, ਪਰ ਇੱਕ ਸ਼ਰਤ ਹੈ ਵੀ ਘੜੇ ਨੂੰ ਬਿਨਾਂ ਤੋੜਿਆਂ ਤੇ ਹਦਵਾਣੇ ਨੂੰ ਬਿਨਾਂ ਤੋੜਿਆਂ ਇਹਦੇ ਵਿੱਚੋਂ ਬਾਹਰ ਕੱਢ ਕੇ ਦਿਖਾਓ ਜੇ ਤੁਹਾਡੇ ਕੋਲ ਦਿਮਾਗ ਹੈ। ਇਹ ਚਾਣਕੀਆ ਬੜਾ ਤੇਜ਼ ਦਿਮਾਗ ਬੰਦਾ ਹੋਇਆ, ਹਿਸਟਰੀ ਦਾ ਪਾਰਟ ਹੈ। ਮੈਂ ਵਾਪਸ ਆਵਾਂ ਜਿਹੜੀ ਗੱਲ ਆਪਾਂ ਕਰ ਰਹੇ ਸੀ, ਬਈ ਅੱਗੇ ਨੂੰ ਮੂਵ ਹੋਣ ਵਾਸਤੇ ਪਿਛਲੇ ਸੰਗਲ ਖੋਲਣੇ ਪੈਂਦੇ ਨੇ, ਛੱਡਣਾ ਪੈਂਦਾ ਪਿਛਲਾ ਪਾਸਾ। ਹੋਇਆ ਕੀ ਨਾ, ਸ਼ਾਮ ਦਾ ਵਕਤ ਸੀ ਤੇ ਬੇੜੀਆਂ ਕਿਨਾਰਿਆਂ ਦੇ ਉੱਤੇ ਅਕਸਰ ਰੱਸਿਆਂ ਨਾਲ, ਸੰਗਲਾਂ ਨਾਲ ਬੰਨ ਕੇ ਰੱਖੀਆਂ ਜਾਂਦੀਆਂ ਸੀ, ਹੁਣ ਵੀ ਬੰਨਦੇ ਨੇ ਜਿਹੜੇ ਵਰਤਦੇ ਨੇ। ਤੇ ਇਹਦੇ ਬਾਗ ਵਾਲੇ ਪਾਸੇ ਉਹਨਾਂ ਚਾਰ ਬੰਦੇ ਸ਼ਰਾਬ ਨਾਲ ਰੱਜੇ ਹੋਏ,

ਸ਼ਰਾਬੀ ਕਹੇ ਤੇ ਸਾਡੇ ਕੰਨ ਖੜੇ ਹੋ ਜਾਂਦੇ ਨੇ ਵੀ ਗੱਲ ਕੋਈ ਖਾਸ ਹੋਣੀ ਹੈ, ਵਾਕਈ ਖਾਸ ਹੈ। ਉਹ ਸ਼ਰਾਬ ਨਾਲ ਰੱਜੇ ਹੋਏ ਪੂਰੇ ਨਸ਼ੇ ਦੇ ਵਿੱਚ ਧੁੱਤ ਆਏ ਤੇ ਉਹਨਾਂ ਨੇ ਨਦੀ ਪਾਰ ਕਰਨੀ ਸੀ, ਬਹਿ ਗਏ ਬੇੜੀ ਵਿੱਚ, ਫੜ ਲਏ ਚੱਪੂ, ਮਾਰਨ ਲੱਗ ਗਏ ਚੱਪੂ। ਚਾਣਕੀਆਂ ਨੇ ਦੇਖਿਆ ਵੀ ਇਹ ਚੱਪੂ ਮਾਰੀ ਜਾਂਦੇ ਨੇ, ਬੇੜੀ ਅੱਗੇ ਵੱਧਦੀ ਨਹੀਂ। ਆਵਾਜ਼ ਦਿੱਤੀ, ਭਾਈ ਸੰਗਲ ਖੋਲ ਲਓ। ਪਿੱਛੋਂ ਸੰਗਲੇ ਨਾ ਖੋਲਿਆ ਬੇੜੀ ਦਾ, ਨਸ਼ੇ ਵਿੱਚ ਸਾਰੀ ਰਾਤ ਚੱਪੂ ਮਾਰੇ ਪਰ ਦੂਜਾ ਕਿਨਾਰਾ ਨਾ ਆਇਆ। ਸਵੇਰੇ ਸੂਰਜ ਦੀ ਲੋ ਹੋਈ, ਨਸ਼ਾ ਵੀ ਉੱਤਰ ਚੁੱਕਿਆ ਸੀ ਹੁਣ ਤੋਂ। ਉਹ ਕਹਿੰਦੇ ਵੀ ਬਹੁਤ ਟਾਈਮ ਲੱਗ ਗਿਆ, ਕਿਨਾਰਾ ਹੀ ਨਹੀਂ ਆਇਆ। ਪਿੱਛੇ ਨਜ਼ਰ ਮਾਰੀ, ਕਹਿੰਦਾ ਉਹ ਕਮਲੇ ਉਹ ਆਪਾਂ ਤੇ ਸੰਗਲੇ ਨਹੀਂ ਖੋਲਿਆ, ਤੇ ਸੰਗਲ ਆਪ ਨਹੀਂ ਖੋਲਿਆ। ਚਾਣਕੀਆਂ ਨੂੰ ਉਲੰਭਾ ਦੇਣ ਲੱਗੇ, ਜੀ ਤੁਸੀਂ ਨੇੜੇ ਹੀ ਸੀ ਸਾਡੇ, ਤੁਸੀਂ ਉਹ ਦੱਸ ਦਿੰਦੇ ਵੀ ਸੰਗਲ ਖੋਲ ਲਓ, ਅਸੀਂ ਸੰਗਲ ਖੋਲ ਲੈਂਦੇ, ਪਾਰ ਚਲੇ ਜਾਂਦੇ ਰਾਤ। ਉਹ ਕਹਿੰਦਾ ਕਮਲਿਓ ਆਵਾਜ਼ਾਂ ਬਹੁਤ ਮਾਰੀਆਂ ਤੁਹਾਨੂੰ, ਤੁਹਾਡਾ ਨਸ਼ਾ ਹੀ ਇੰਨਾ ਓਵਰਡੋਸ ਹੋਇਆ ਪਿਆ ਸੀ, ਤੁਸੀਂ ਮੇਰੀ ਸੁਣੀ ਕਿੱਥੇ ਹੈ, ਸੁਣਿਆ ਹੀ ਨਹੀਂ ਮੇਰੀ ਆਵਾਜ਼ ਨੂੰ ਤੁਸੀਂ। ਬਿਲਕੁਲ ਗੁਰਮੁਖੋ, ਇਹ ਹੈ ਸਿੱਖਿਆ। ਪਾਰ ਜਾਣ ਵਾਸਤੇ ਮਾਇਆ ਦੇ ਵਿਸ਼ੇ ਵਿਕਾਰਾਂ ਦੇ ਦੁਨੀਆਦਾਰੀ ਦੇ ਸੰਗਲ ਖੋਲਣੇ ਪੈਂਦੇ ਨੇ ਪਿਛਲੇ ਪਾਸਿਓਂ, ਫੇਰ ਮੰਜ਼ਿਲਾਂ ਵੱਲ ਵਧਿਆ ਜਾਂਦਾ ਹੈ। ਇੱਥੇ ਵੀ ਬੇਨਤੀ ਤਾਂ ਕੀਤੀ ਹੈ ਵੀ ਜਿੰਨਾ ਚਿਰ ਅਸੀਂ ਪਿੱਛਾ ਨਹੀਂ ਛੱਡਦੇ, ਸੰਸਾਰ ਨੂੰ ਨਹੀਂ ਛੱਡਦੇ, ਵਿਸ਼ੇ ਵਿਕਾਰਾਂ ਨੂੰ ਨਹੀਂ ਛੱਡਦੇ, ਸਾਡੀ ਸੁਰਤ ਵਾਹਿਗੁਰੂ ਵੱਲ ਤੁਰੇ ਨਹੀਂ ਸਕਦੀ। ਆਖੋ ਸਤਨਾਮ ਸਿਰੇ ਵਾਹਿਗੁਰੂ, ਪਕੜ ਛੱਡਣੀ ਪੈਣੀ ਹੈ। ਪਾਤਸ਼ਾਹ ਕਹਿੰਦੇ ਇੱਕ ਤਾਂ ਸ਼ਬਦ ਨਾਲ ਜੁੜ ਜਾ, ਜੇ ਮਨ ਨੂੰ ਧੋਣਾ ਰੱਬ ਨੂੰ ਮਿਲਣਾ। ਮੈਂ ਫਿਰ ਪੰਕਤੀ ਪੜ੍ਹਦੇ ਹਾਂ, ਮਨ ਧੋਵੋ ਸ਼ਬਦ ਲੱਗ ਹੋ, ਹਰ ਸਿਓ ਰਹੋ ਚਿੱਤ ਲਾਏ। ਉਪਦੇਸ਼ ਦੇ ਰਾਹੀਂ ਫਿਰ ਹਮੇਸ਼ਾ ਹੀ ਵਾਹਿਗੁਰੂ ਨਾਲ ਚਿੱਤ ਜੋੜ ਕੇ ਰਿਹਾ ਕਰ। ਚਿੱਤ ਜੋੜਨ ਦਾ ਭਾਵ ਹੈ ਵੀ ਕੋਈ ਵੀ ਸਵਾਸ ਐਸਾ ਨਾ ਜਾਵੇ ਵੀ ਰੱਬ ਨੂੰ ਭੁੱਲ ਕੇ ਸਵਾਸ ਲੈ ਲਵੇ ਤੂੰ। ਇੰਨਾ ਸਿਮਰਨ ਕਰਿਆ ਕਰ। ਸਿਮਰਨ ਸ਼ਬਦ ਨੂੰ ਕਈ ਵਾਰੀ ਅਸੀਂ ਜਾਪ ਨਾਲ ਜੋੜ ਕੇ ਵੇਖਦੇ ਹਾਂ, ਨਹੀਂ ਐਸਾ ਨਹੀਂ ਹੈ। ਜਾਪ ਅਲੱਗ ਚੀਜ਼ ਹੈ, ਸਿਮਰਨ ਅਲੱਗ ਚੀਜ਼ ਹੈ। ਜ਼ਬਾਨ ਤੋਂ ਬੋਲੀਏ ਕੋਈ ਮੰਤਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੀਏ, ਇਹ ਜਾਪ ਹੈ। ਸ਼ਬਦ ਦੀ ਰਿਪੀਟੇਸ਼ਨ ਜਾਪ ਹੈ, ਦੁਹਰਾਈ ਜਾਣਾ ਜਾਪ ਹੈ। ਜ਼ਰੂਰੀ ਨਹੀਂ ਹਰ ਜਾਪ ਕਰਨ ਵਾਲਾ ਸਿਮਰਨ ਵੀ ਕਰਦਾ ਹੋਵੇ। ਅਕਸਰ ਐਸਾ ਵਾਪਰਦਾ ਵੀ ਜ਼ਬਾਨ ਜਪ ਰਹੀ ਹੈ ਪਰ ਮਨ ਗੈਰ ਹਾਜ਼ਰ ਹੋ ਜਾਂਦਾ, ਧਿਆਨ ਕਿਤੇ ਹੋਰ ਚਲਾ ਜਾਂਦਾ। ਚਲੋ ਜਾਪ ਕਰਦਿਆਂ ਤੇ ਸੌਖਾ ਚਲੇ ਜਾਵੇਗਾ, ਬਹੁਤੇ ਗੁਰਮੁਖਾਂ ਦਾ ਇਹ ਉਲੰਭ ਹੈ ਜੀ ਪਾਠ ਕਰਦਿਆਂ ਮਨ ਨਹੀਂ ਲੱਗਦਾ। ਅੱਖਾਂ ਗੁਰਬਾਣੀ ਪੜ੍ਹ ਰਹੀਆਂ ਨੇ ਪਰ ਮਨ ਨਹੀਂ ਜੇ ਪੜ ਰਿਹਾ, ਬੜਾ ਭੈੜਾ ਇਹਦਾ ਸੁਭਾਅ, ਇਹ ਛੁੱਟ ਛੁੱਟ ਕੇ ਭੱਜਦਾ। ਸਤਿਗੁਰੂ ਕਹਿੰਦੇ ਹਰ ਸਿਓ ਰਹੋ ਚਿੱਤ ਲਾਏ। ਜੇ ਤੂੰ ਹਿਰਦਾ ਸਾਫ਼ ਕਰਨਾ ਫਿਰ ਹਿਰਦੇ ਨੂੰ ਹਮੇਸ਼ਾ ਵਾਹਿਗੁਰੂ ਨਾਲ ਜੋੜ ਕੇ ਰੱਖ, ਉਹਦੀ ਯਾਦ ਨੂੰ ਵਸਾ ਕੇ ਰੱਖ। ਸਿਮਰਨ ਕੀ ਹੈ? ਸਿਮਰਨ ਗੁਰਮੁਖੋ ਵਿਛੋੜੇ ਵਿੱਚੋਂ ਪੈਦਾ ਹੁੰਦਾ, ਸੌਖਿਆਂ ਪੈਦਾ ਹੁੰਦਾ। ਮੈਂ ਕਹਿ ਦਿਆਂ ਜਦੋਂ ਕਿਸੇ ਚੀਜ਼ ਦਾ ਵਿਛੋੜਾ ਪੈ ਜਾਵੇ ਉਸੇ ਵੇਲੇ ਉਹਦਾ ਸਿਮਰਨ ਆਰੰਭ ਹੋ ਜਾਂਦਾ। ਯਤਨ ਨਹੀਂ ਕਰਨਾ ਪੈਂਦਾ, ਥੋੜ੍ਹੀ ਜਿਹੀ ਅਟੈਚਮੈਂਟ ਹੈ ਕਿਸੇ ਚੀਜ਼ ਨਾਲ, ਉਹਦਾ ਪੈ ਗਿਆ ਵਿਛੋੜਾ, ਸਿਮਰਨ ਚੱਲ ਪਿਆ। ਪਰਿਵਾਰ ਵਿੱਚ ਮਾਤਾ ਪਿਤਾ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ ਤੇ ਕਿੰਨੇ ਦਿਨ ਉਹਨੂੰ ਯਾਦ ਏ ਕਰੀ ਜਾਂਦੇ ਆ, ਗੱਲਾਂ ਦੇ ਵਿੱਚ ਮੁੜ ਮੁੜ ਕੇ ਸੁਪਨਿਆਂ ਵਿੱਚ ਵੀ ਯਾਦ ਆਈ ਜਾਂਦਾ। ਕਹਿੰਦੇ ਆ ਨਾ ਰਾਤ ਬਾਪੂ ਮਿਲਿਆ ਮੈਨੂੰ, ਰਾਤ ਬੇਬੇ ਮਿਲੀ ਮੈਨੂੰ, ਕਿਉਂਕਿ ਉਹਦੇ ਨਾਲ ਅਟੈਚਮੈਂਟ ਹੈ, ਉਹਦਾ ਸਿਮਰਨ ਚੱਲੀ ਜਾ ਰਿਹਾ ਹੈ। ਚਲੋ ਇਹ ਤੇ ਰਿਸ਼ਤੇ ਨੇ, ਗੱਲ ਪਦਾਰਥ ਦੀ ਵੀ ਕਰ ਲਈਏ। ਪਦਾਰਥ ਵੀ ਕੋਈ ਵਿਛੜ ਜਾਵੇ ਤੇ ਉਹਦਾ ਵੀ ਸਿਮਰਨ ਚੱਲ ਪੈਂਦਾ ਹੈ। ਪੋਕਟ ਦੇ ਵਿੱਚੋਂ ਬੈਲਟ ਡਿੱਗ ਗਿਆ, ਬਟੂਆ ਡਿੱਗ ਗਿਆ, ਕਿਤੇ ਪਤਾ ਨਹੀਂ ਕਿੱਥੇ ਡਿੱਗ ਗਿਆ, ਵਿਛੜ ਗਿਆ ਬਟੂਆ। ਡਾਲਰ ਭਾਵੇਂ ਘੱਟ ਹੀ ਹੋਣ ਪਰ ਸਿਮਰਨ ਚੱਲ ਪਿਆ, ਡਿੱਗ ਗਿਆ ਕਿੱਥੇ ਆ, ਸੋਚੀ ਜਾਂਦਾ ਮੁੜ ਮੁੜ ਕੇ ਕਿੱਥੇ ਚਲਾ ਗਿਆ। ਇਸ ਤੋਂ ਵੀ ਵੱਡੀ ਗੱਲ, ਆ ਪੰਜ ਸੱਤ ਉਂਗਲ ਲੰਬਾ ਮੋਬਾਈਲ ਫੋਨ ਹੈ ਆਪਣੀਆਂ ਜੇਬਾਂ ਦੇ ਵਿੱਚ। ਹੁਣ ਲਗਭਗ 95% ਲੋਕਾਂ ਕੋਲ ਫੋਨ ਤਾਂ ਹਨ ਹੀ ਨੇ, ਜ਼ਿਆਦਾ ਹੀ ਹੋਣਗੇ। ਇਹ ਕਿਤੇ ਡਿੱਗ ਗਿਆ ਜਾਂ ਕਿਸੇ ਤਰ੍ਹਾਂ ਗੁਆਚ ਗਿਆ,
ਮੁੜ ਮੁੜ ਕੇ ਯਾਦ ਆਈ ਜਾਂਦਾ ਵੀ ਮੇਰਾ ਕੁਛ ਘੱਟ ਗਿਆ, ਮੇਰਾ ਤਾਂ ਦਿਲ ਜਿਹਾ ਕੱਢ ਕੇ ਲੈ ਗਿਆ, ਕੋਈ ਕਹੀ ਕਹਿਣਗੇ ਫੋਨ ਹੋ ਗਿਆ, ਦਿਲ ਜਿਹਾ ਘੱਟਦਾ ਹੈ ਗੁਰਮੁਖ ਪਿਆਰਿਓ। ਫਿਰ ਬੰਦਾ ਕਹੀ ਜਾਂਦਾ ਚਲੋ ਫੋਨ ਤਾਂ ਮੈਂ ਹੋਰ ਲੈ ਲਾਂਗਾ, ਜਿਹੜੇ ਵਿੱਚ ਡਾਟਾ ਹੈ ਨਾ ਇਹਦੇ ਵਿੱਚ ਜਾਂ ਫੋਟੋਆਂ ਪਈਆਂ ਸੀ ਉਹ ਨਹੀਂ ਮੈਨੂੰ ਮਿਲਣੀਆਂ ਮੁੜ ਕੇ। ਫੋਨ ਵਿਛੜਿਆ, ਫੋਨ ਦਾ ਸਿਮਰਨ ਚੱਲ ਪਿਆ, ਕਰੀ ਜਾ ਰਿਹਾ ਮਨ ਕੋਈ ਯਤਨ ਨਹੀਂ। ਸਿਮਰਨ ਹੁੰਦਾ ਹੀ ਵਿਛੋੜੇ ਵਿੱਚੋਂ ਪੈਦਾ ਹੈ, ਜ਼ਬਾਨ ਤੋਂ ਬੋਲਿਆ ਜ਼ਰੂਰੀ ਨਹੀਂ ਪੈਦਾ ਹੋਵੇ, ਹੋ ਜਾਂਦਾ ਬਹੁਤ ਹੀ ਪ੍ਰੈਕਟਿਸ ਨਾਲ। ਇਸ ਤਰ੍ਹਾਂ ਗੁਰਮੁਖ ਪਿਆਰਿਓ, ਜੇ ਕਿਤੇ ਸਾਨੂੰ ਅਹਿਸਾਸ ਜਿਹਾ ਹੋ ਜਾਵੇ ਵੀ ਅਸੀਂ ਵਾਹਿਗੁਰੂ ਤੋਂ ਵਿਛੜੇ ਹੋਏ ਹਾਂ, ਇਹ ਗੁਰੂ ਦੇ ਉਪਦੇਸ਼ ਰਾਹੀਂ ਹੋਣਾ, ਸਹਿਜੇ ਸਹਿਜੇ ਹੋਣਾ, ਤੇ ਜਦੋਂ ਇਹ ਅਹਿਸਾਸ ਹੋ ਗਿਆ ਵੀ ਵਿਛੜੇ ਹੋਏ ਹਾਂ, ਫਿਰ ਸਿਮਰਨ ਕਰਨ ਦੀ ਲੋੜ ਨਹੀਂ ਪੈਣੀ, ਫਿਰ ਹੋਵੇਗਾ, ਫਿਰ ਮਿਹਨਤ ਦੀ ਲੋੜ ਨਹੀਂ, ਫਿਰ ਆਪਣੇ ਆਪ ਹੀ ਹੋਵੇਗਾ। ਫਿਰ ਅੰਦਰੋਂ ਇੱਕ ਹੂਕ ਨਿਕਲੇਗੀ, ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲ ਹੋ ਰਾਮ। ਮਿਲਾ ਲਓ ਮੇਰੇ ਵਾਹਿਗੁਰੂ ਜੀ, ਆਪਣੇ ਨਾਲ ਵਿਛੜ ਗਏ ਅਸੀਂ ਆਪਣੀਆਂ ਕਰਤੂਤਾਂ ਕਰਕੇ। ਇਹ ਸਿਮਰਨ ਦੀ ਅਵਸਥਾ ਹੈ, ਤੇ ਜਦੋਂ ਸਿਮਰਨ ਚੱਲ ਪਿਆ ਫਿਰ ਹਿਰਦਾ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ। ਮਨ ਤੋ ਬਹੁ ਸ਼ਬਦ ਲੰਘੋ ਹਰਿ ਸਿਉ ਰਹੋ ਚਿਤ ਲਾਏ। ਅੱਜ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਵਿਸ਼ਾ ਲਿਆ ਅੱਜ ਦੇ ਕਵਿਤ ਦੇ ਰਾਹੀਂ, ਤੇ ਉਹਦੇ ਵਿੱਚ ਕੁਛ ਉਦਾਹਰਨਾਂ ਲਈਆਂ। ਪਹਿਲੀ ਉਦਾਹਰਨ ਲੈਂਦੇ ਨੇ, ਕਹਿੰਦੇ ਜੈਸੇ ਅਨੀ ਬਾਨ ਰਹਿਤ ਟੂਟ ਦੇਹੀ ਵਿਖੈ। ਕਹਿੰਦੇ ਜੇ ਤੀਰ ਕਿਸੇ ਨੂੰ ਲੱਗੇ, ਅਕਸਰ ਅੱਗੇ ਜੰਗ ਤੀਰਾਂ ਕਮਾਣਾਂ ਦੇ ਹੁੰਦੇ ਸੀ ਜਾਂ ਲੋਹ ਸ਼ਸਤਰਾਂ ਦੇ ਹੁੰਦੇ ਸੀ, ਅੱਜ ਦੇ ਸਮੇਂ ਗੋਲੀ ਗੋਲੀ ਵੀ ਸਰੀਰ ਦੇ ਵਿੱਚ ਰਹਿ ਜਾਂਦੀ ਆ ਕਿ ਕਈ ਵਾਰੀ ਨਾ ਤੀਰ ਦੀ ਜਿਹੜੀ ਨੋਕ ਟੁੱਟ ਕੇ ਸਰੀਰ ਵਿੱਚ ਰਹਿ ਜਾਂਦੀ ਸੀ, ਤੀਰ ਤਾਂ ਖਿੱਚ ਕੇ ਬਾਹਰ ਕੱਢ ਲਿਆ, ਉਹਦੀ ਅਣੀ ਰਹਿ ਗਈ ਛੋਟੀ ਜੀ। ਹੁਣ ਉਸ ਸਮੇਂ ਅੱਜ ਵਰਗਾ ਕੋਈ ਸਰਜਰੀ ਦਾ ਟ੍ਰੀਟਮੈਂਟ ਵੀ ਇੰਨਾ ਸੌਖਾ ਨਹੀਂ ਸੀ, ਤੇ ਹੁਣ ਕਿੰਨੀ ਕੁ ਡੂੰਘੀ ਹੈ ਉਹ ਤਾਂ ਪਾ ਸਰੀਰ ਨੂੰ ਕਹੀਏ ਵੀ ਸਰਜਰੀ ਕਰਕੇ ਚੀਰ ਫਾੜ ਕਰਕੇ ਹੀ ਪਤਾ ਲੱਗਣਾ ਨਾ। ਫਿਰ ਜਿਹੜੇ ਜਰਾਹ ਹੁੰਦੇ ਸੀ, ਅੱਜ ਸਰਜਰੀ ਦਾ ਡਾਕਟਰ ਹੈ, ਉਹ ਪੁਰਾਤਨ ਸਮੇਂ ਉਹਦੇ ਵਾਸਤੇ ਜਰਾਹ ਸ਼ਬਦ ਵਰਤਿਆ ਜਾਂਦਾ ਸੀ। ਵੈਦ ਔਰ ਜਰਾਹ ਵਿੱਚ ਫਰਕ ਹੁੰਦਾ ਸੀ, ਵੈਦ ਦਵਾਈਆਂ ਦੇ ਨਾਲ, ਵੈਦ ਇਹ ਕਹਿ ਲਈਏ ਵੀ ਮੈਡੀਕਲ ਲਾਈਨ ਦਾ ਹੁੰਦਾ ਸੀ, ਤੇ ਜਰਾਹ ਸਰਜੀਕਲ ਲਾਈਨ ਦਾ ਹੁੰਦਾ ਸੀ। ਉਹ ਸਿਆਣੇ ਜਰਾਹ ਕੀ ਕਰਦੇ ਸੀ ਨਾ, ਬਜਾਏ ਵੀ ਸਰੀਰ ਦੀ ਬਹੁਤੀ ਚੀਰ ਫਾੜ ਕਰੀ ਜਾਵੇ, ਚੁੰਬਕ ਦੇ ਨਾਲ ਉਹਨੂੰ ਨੇੜੇ ਚੁੰਬਕ ਕਰ ਦੇਣੀ ਜ਼ਖਮ ਦੇ, ਤੇ ਉਹਨੇ ਚੁੰਬਕ ਨੇ ਆਪਣੇ ਆਪ ਹੀ ਸਹਿਜੇ ਨਾਲ ਹੀ ਉਹ ਲੋਹੇ ਦੀ ਟੁਕੜਾ ਜਿਹੜਾ ਅਣੀ ਹੁੰਦੀ ਸੀ ਖਿੱਚ ਲੈਂਦਾ ਸੀ। ਫਿਰ ਮੈਂ ਉੱਥੇ ਆਵਾਂ, ਆਪਾਂ ਕਿਸਾਨ ਲੋਕ ਜ਼ਿਆਦਾ ਹੈ ਪੰਜਾਬ ਦੇ ਵਿੱਚ, ਤੇ ਡੇਅਰੀ ਫਾਰਮਿੰਗ ਦਾ ਧੰਦਾ ਬਹੁਤਿਆਂ ਨੇ ਕੀਤਾ ਹੁੰਦਾ ਹੈ। ਕਈ ਵਾਰੀ ਨਾ ਕਿਸੇ ਪਸ਼ੂ ਦੇ ਅੰਦਰ ਕਿਸੇ ਕਾਰਨ ਕੋਈ ਨਟ ਬੋਲਟ ਕਿਸੇ ਟੋਕਾ ਮਸ਼ੀਨ ਦਾ ਖੁੱਲ ਗਿਆ, ਉਹ ਪੱਠਿਆਂ ਦੇ ਵਿੱਚ ਬਰੀਕ ਨਟ ਬੋਲਟ ਪਸ਼ੂ ਅੰਦਰ ਨਿਕਲ ਲੈਂਦਾ ਸੀ, ਰੋਗੀ ਹੋ ਜਾਂਦਾ ਸੀ ਅੰਦਰ ਲੋਹਾ ਜਦੋਂ ਚਲਾ ਗਿਆ। ਤੇ ਫਿਰ ਉਸ ਦਾ ਪਤਾ ਕਰਨ ਵਾਸਤੇ, ਭਾਵ ਉਹਨੂੰ ਡਾਇਗਨੋਜ਼ ਕਰਨ ਵਾਸਤੇ ਵੀ ਚੁੰਬਕ ਹੀ ਵਰਤਿਆ ਜਾਂਦਾ ਸੀ, ਪਤਾ ਲੱਗ ਜਾਂਦਾ ਸੀ ਵੀ ਇਹਨੇ ਲੋਹਾ ਖਾ ਲਿਆ, ਤੇ ਇਸ ਤਰ੍ਹਾਂ ਵੀ ਉਹਨਾਂ ਦਾ ਫਿਰ ਅੱਗੇ ਇਲਾਜ ਤੁਰਦਾ ਸੀ। ਭਾਈ ਸਾਹਿਬ ਨੇ ਇਹੀ ਗੱਲ ਕਹੀ ਹੈ, ਕਹਿੰਦੇ ਕੋਈ ਲੋਹੇ ਦਾ ਟੁਕੜਾ ਕਹਿ ਲਈਏ, ਹੁਣ ਆਪਾਂ ਤੀਰ ਦਾ ਟੁਕੜਾ ਕਹਿ ਲਓ, ਜਦੋਂ ਟੁੱਟ ਕੇ ਸਰੀਰ ਦੇ ਅੰਦਰ ਰਹਿ ਜਾਵੇ ਫਿਰ ਚੁੰਬਕ ਦਿਖਾਏ ਤਤਕਾਲ ਨਿਕਸਤ ਹੈ। ਚੁੰਬਕ ਦੀ ਸਹਾਇਤਾ ਦੇ ਨਾਲ ਉਹ ਸੌਖਿਆਂ ਬਾਹਰ ਆ ਜਾਂਦਾ, ਨਹੀਂ ਤਾਂ ਬੜਾ ਮੁਸ਼ਕਲ ਹੈ, ਜ਼ਿਆਦਾ ਮਿਹਨਤ ਆਵੇਗੀ। ਦੂਸਰੀ ਉਦਾਹਰਨ, ਜੈਸੇ ਜੋਕ ਤੋਂਬਰੀ ਲਗਾਈਅਤ ਰੋਗੀ ਤਨ। ਸਰੀਰ ਕੋਈ ਰੋਗੀ ਹੈ ਨਾ, ਉਹਦੇ ਸਰੀਰ ਦੇ ਅੰਦਰ ਖੂਨ ਗੰਦਾ ਹੋ ਗਿਆ, ਜਿਹਨੂੰ ਕਹਿੰਦੇ ਆ ਇਨਫੈਕਸ਼ਨ ਹੋ ਗਈ ਬਾਡੀ ਦੇ ਵਿੱਚ, ਹੋ ਜਾਂਦੀ ਆ ਕਈ ਵਾਰੀ, ਕੋਈ ਵੱਡੀ ਗੱਲ ਨਹੀਂ, ਅੱਜ ਵੀ ਤੇ ਹੁੰਦੀ ਹੈ, ਤੇ ਕਹਿੰਦੇ ਸਰੀਰ ਨੂੰ ਹੋ ਗਈ ਇਨਫੈਕਸ਼ਨ, ਮੈਂ ਅੱਜ ਦੇ ਹੀ ਸ਼ਬਦ ਵਰਤ ਲੈਂਦਾ। ਫਿਰ ਵੈਦ ਜਰਾ ਕੀ ਕਰਦੇ ਸੀ ਨਾ, ਹੁਣ ਤਾਂ ਭਾਈ ਸਾਹਿਬ ਨੇ ਆਪਣੇ ਸਮੇਂ ਦੀ ਉਹ ਗੱਲ ਕਰਨੀ ਹੈ ਨਾ, ਜੇ ਇਹੀ ਕਵਿਤ ਅੱਜ ਉਚਾਰਦੇ ਤੇ ਅੱਜ ਦੇ ਢੰਗ ਨਾਲ ਸਮਝਾ ਦਿੰਦੇ, ਕਹਿ ਦਿੰਦੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਇਹ ਗੰਦਾ ਖੂਨ ਬਾਹਰ ਆ ਜਾਂਦਾ, ਰਾਹਤ ਨਿਕਲ ਜਾਂਦੀ ਹੈ,
ਅੱਜ ਦੇ ਤਰੀਕੇ ਦੱਸ ਦਿੰਦੇ, ਹੁਣ ਪੁਰਾਤਨ ਤਰੀਕਾ ਦੱਸਦੇ ਨੇ। ਕਹਿੰਦੇ ਜੋਕ, ਕਈ ਜੀ ਸਾਨੂੰ ਪਤਾ ਹੋਣਾ ਵੀ ਕਈ ਵਾਰੀ ਰੋਗੀਆਂ ਨੂੰ ਜੋਕਾਂ ਵੀ ਲਾਈਆਂ ਜਾਂਦੀਆਂ ਸੀ ਤਾਂ ਕਿ ਅੰਦਰਲੀ ਗੰਦਗੀ ਜਿਹੜੀ ਪਸ ਬਣੀ ਹੋਈ ਹੈ ਨਾ ਉਹ ਜੋਕ ਚੂਸ ਲਵੇ, ਅੰਦਰ ਸਫਾਈ ਹੋ ਜਾਵੇ। ਇਹ ਟ੍ਰੀਟਮੈਂਟ ਅੱਜ ਵੀ ਚੱਲਦਾ ਕਈ ਥਾਵਾਂ ਤੇ। ਕਹਿੰਦੇ ਜਿਸ ਤਰ੍ਹਾਂ ਜੈਸੇ ਜੋਕ ਤੋਂ ਵਰੀ ਲਗਾਈ ਆ ਤਾਂ ਰੋਗੀ ਤਨ, ਤੇ ਦੂਸਰਾ ਇੱਕ ਹੋਰ ਵੀ ਢੰਗ ਸੀ ਇਲਾਜ ਕਰਨ ਦਾ ਹੀ ਢੰਗ ਹੈ, ਅੰਦਰਲੇ ਕਹੀਏ ਵੀ ਉਹਨੂੰ ਸਫਾਈ ਵਾਸਤੇ ਗੜਬੀ ਵਰਗਾ ਭਾਂਡਾ ਜਾਂ ਤੂੰਬੀ ਕਹਿ ਲਓ, ਨਾਂ ਬਦਲਦੇ ਰਹਿੰਦੇ ਨੇ ਸਮੇਂ ਅਨੁਸਾਰ। ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਉਹ ਵੈਕਮ ਬਣਾ ਕੇ ਨਾ ਗਲਾਸ ਵਗੈਰਾ ਵੀ ਲਾਉਂਦੇ ਨੇ, ਕੱਪ ਵਗੈਰਾ ਵੀ ਲਾਉਂਦੇ ਨੇ ਪੇਟ ਦੇ ਉੱਤੇ ਜਾਂ ਸਰੀਰ ਦੇ ਕਿਸੇ। ਇਹ ਜਿਹੜਾ ਅੱਜ ਲਾਉਂਦੇ ਨੇ ਨਾ ਇਹ ਤਾਂ ਲਾਉਂਦੇ ਨੇ ਵੀ ਜਿਹੜੀਆਂ ਅੰਦਰ ਨਾੜੀਆਂ ਵਗੈਰਾ ਉਹਨਾਂ ਦੀ ਸੈਟਿੰਗ ਕਰਦੇ ਨੇ, ਮਸਲਾਂ ਦੀ ਸੈਟਿੰਗ ਕਰਦੇ ਨੇ। ਪਰ ਪਹਿਲਾਂ ਕੀ ਹੁੰਦਾ ਸੀ ਵੀ ਜਿੱਥੇ ਜ਼ਖਮ ਦਾ ਮੂੰਹ ਬਣਿਆ ਹੋਇਆ ਨਾ ਥੋੜ੍ਹਾ ਜਿਹਾ ਵੀ ਰਸਤਾ ਹੈ ਅੰਦਰਲਾ ਖੂਨ ਬਾਹਰ ਆਉਣ ਵਾਸਤੇ, ਪਸ ਬਾਹਰ ਆਉਣ ਵਾਸਤੇ, ਉਹਦੇ ਉੱਪਰ ਫਿਰ ਇਹ ਲਾ ਦਿੰਦੇ ਸੀ। ਉਹ ਵੈਕਮ ਬਣ ਜਾਂਦੀ ਸੀ ਅਤੇ ਉਹ ਖਿੱਚ ਲੈਂਦਾ ਸੀ ਬਾਹਰ ਨੂੰ ਉਹ ਵੈਕਮ ਅੰਦਰਲੇ ਖੂਨ ਨੂੰ। 5-10 ਮਿੰਟ ਲਾ ਕੇ ਰੱਖੋ, ਕਾਫੀ ਸਾਰਾ ਗੰਦਾ ਖੂਨ ਬਾਹਰ ਆ ਜਾਂਦਾ ਸੀ। ਇਸ ਤਰ੍ਹਾਂ ਵੀ ਸਰੀਰ ਦੀ ਸਫਾਈ ਕਰਦੇ ਸੀ। ਹੁਣ ਤੇ ਚਲੋ ਬੜੇ ਤਰੀਕੇ ਨੇ, ਪੱਕੇ ਤੌਰ ਤੇ ਕੋਈ ਪਾਈਪ ਵਗੈਰਾ ਲਾ ਕੇ ਵੀ 2-4 ਦਿਨ ਵਾਸਤੇ ਛੱਡ ਦਿੰਦੇ ਨੇ। ਭਾਈ ਸਾਹਿਬ ਨੇ ਬੜੇ ਹੀ 2 ਇਹ ਪ੍ਰਮਾਣ ਸਾਂਝੇ ਕੀਤੇ ਨੇ, ਜੈਸੇ ਜੋਕ ਤੋਂ ਬਰੀ ਲਗਾਈ ਆ ਤਾਂ ਰੋਕੀ ਤਨ, ਐ ਚੱਲੇ ਤਾਂ ਰੁਦਰ, ਗੰਦਾ ਖੂਨ ਅੰਦਰੋਂ ਖਿੱਚ ਲੈਂਦੀਆਂ ਇਹ ਚੀਜ਼ਾਂ, ਭਾਵੇਂ ਜੋਕ ਹੋਵੇ ਭਾਵੇਂ ਗੜਬੀ ਤੂੰਬੀ ਹੋਵੇ। ਬ੍ਰਿਥਾ ਸ਼ਰਮ ਖਸਤ ਹੈ, ਕਹਿੰਦੇ ਇਹਦੇ ਨਾਲ ਰੋਗੀ ਦਾ ਰੋਗ ਠੀਕ ਹੁੰਦਾ ਹੈ, ਪੀੜਾ ਖਤਮ ਹੋ ਜਾਂਦੀ ਹੈ, ਦਰਦ ਘੱਟ ਜਾਂਦਾ ਉਸੇ ਵੇਲੇ। ਤੀਸਰੀ ਉਦਾਹਰਨ, ਜੈਸੇ ਜੁਬਿਤਨ ਪ੍ਰਤ ਮਰਦਨ ਕਰੈ ਦਾਈ, ਗਰਭ ਸਥੰਬਨ ਹੋਏ ਪੀੜਾ ਨਾ ਗ੍ਰਸਤ ਹੈ। ਫਿਰ ਮੈਂ ਕਹਿ ਦਿਆਂ ਅੱਜ ਦੇ ਟ੍ਰੀਟਮੈਂਟ ਬਦਲ ਚੁੱਕੇ ਨੇ। ਪੁਰਾਤਨ ਸਮਾਂ ਸੀ ਦਾਈਆਂ ਹੀ ਬੱਚੇ ਦੇ ਜਨਮ ਵਾਸਤੇ ਸਾਰਾ ਟ੍ਰੀਟਮੈਂਟ ਕਰਦੀਆਂ ਸੀ। ਭਾਈ ਸਾਹਿਬ ਕਹਿੰਦੇ ਦਾਈ ਪਹਿਲਾਂ ਜੁਗਤਨ ਲੜਕੀ ਜਿਹੜੀ ਹੈ, ਜਿਹੜੀ ਮਾਂ ਬਣਨ ਦੀ ਇੱਛਕ ਹੈ, ਉਹਦੇ ਪੇਟ ਦੀ ਮਾਲਸ਼ ਕਰਦੀ, ਮਾਲਸ਼ ਕਰਦੀ, ਸਮਾਂ ਪਾ ਕੇ ਉਹਦਾ ਦਿਨ ਬਦਲਦੇ, ਮਾਂ ਬਣਨ ਦੇ ਯੋਗ ਹੁੰਦੀ, ਉਮੀਦ ਬਣਦੀ, ਫਿਰ ਵੀ ਉਹ ਟ੍ਰੀਟਮੈਂਟ ਜਾਰੀ ਰੱਖਦੀ। ਜੇ ਦਾਈ ਦੀ ਰੇਖ ਰੇਖ ਦੇ ਵਿੱਚ ਇਹ ਸਾਰਾ ਸਮਾਂ ਲੰਘਦਾ ਸੀ ਨਾ, ਫਿਰ ਭਾਈ ਸਾਹਿਬ ਕਹਿੰਦੇ ਸੌਖਿਆਂ ਹੀ ਉਹ ਬੱਚੇ ਨੂੰ ਜਨਮ ਦੇ ਕੇ ਪੀੜਾ ਤੋਂ ਬਚ ਜਾਂਦੀ ਸੀ। ਹੁਣ ਹੈ ਤੇ ਇਹ ਬਾਹਰ ਉਦਾਹਰਨ ਹੈ, ਪਰ ਅਸਲ ਗੱਲ ਕੀ ਕਹਿਣਾ ਚਾਹੁੰਦੇ ਨੇ, ਕਹਿੰਦੇ ਤੈਸੇ ਪੰਚੋ ਦੂਤ ਭੂਤ ਬੇਪਰਮ ਹੋਏ ਭਾਗ ਜਾਤ, ਸਤਿਗੁਰ ਮੰਤ ਜੰਤ ਰਸਨਾ ਰਸਤ ਹੈ। ਕਹਿੰਦੇ ਜਦੋਂ ਕੋਈ ਗੁਰਮੁਖ ਪਿਆਰਾ ਗੁਰੂ ਦੀ ਦੇਖ ਰੇਖ ਦੇ ਵਿੱਚ ਗੁਰੂ ਵਰਗਾ ਹੀ ਵੈਦ ਹੋਵੇ, ਗੁਰੂ ਵਰਗੀ ਦਾਈ ਹੋਵੇ, ਗੁਰੂ ਵਰਗਾ ਸੁਭਾਅ ਹੋਵੇ, ਜਰਾ ਦਾ ਇਹ ਜਦੋਂ ਸਾਂਝੀਆਂ ਹੁੰਦੀਆਂ ਨੇ ਗੱਲਾਂ, ਫਿਰ ਗੁਰੂ ਦੀ ਦੇਖ ਰੇਖ ਹੇਠਾਂ ਜੀਵਨ ਵਿੱਚ ਤਬਦੀਲੀਆਂ ਆਉਣਗੀਆਂ। ਸਤਿਗੁਰੂ ਟ੍ਰੀਟਮੈਂਟ ਕਰਦੇ ਨੇ ਗੁਰਸਿੱਖ ਨੂੰ ਇੱਕ ਤਰ੍ਹਾਂ ਦਾ, ਅਤੇ ਸਹਿਜੇ ਸਹਿਜੇ ਫਿਰ ਰਸਨਾ ਜਵਾਨ ਦੁਆਰਾ ਜਪਣਾ ਕਰੇ,

0: ਜਦੋਂ ਗੁਰਸਿੱਖ ਗੁਰੂ ਦੀ ਦੇਖ ਰੇਖ ਦੇ ਵਿੱਚ ਗੁਰੂ ਦੀ ਆਗਿਆ ਦੇ ਵਿੱਚ ਨਾਮ ਜਪਦਾ ਰਸਨਾ ਦੇ ਨਾਲ ਜਪਦਾ ਤੇ ਰਸਨਾ ਗੀਧੀ ਜਾਂਦੀ ਹੈ ਭਾਵ ਤ੍ਰਿਪਤ ਹੋਣੀ ਸ਼ੁਰੂ ਹੋ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾ ਦੇ ਉੱਤੇ ਸਤਿਗੁਰਾਂ ਨੇ ਮੁੰਦਾਵਣੀ ਸਿਰਲੇਖ ਹੇਠਾਂ ਇੱਕ ਸ਼ਬਦ ਉਚਾਰਿਆ, ਪਤਾ ਤੁਹਾਨੂੰ ਹੈ ਤੇ ਗੱਲ ਲੰਮੀ ਹੈ ਪਰ ਸਮਾਂ ਥੋੜਾ ਪਰ ਸੰਖੇਪ ਵਿੱਚ ਮੈਂ ਬੇਨਤੀ ਕਰਨ ਲੱਗਿਆ। ਥਾਲ ਵਿੱਚ ਤਿੰਨ ਵਸਤੂ ਪਈਓ, ਕਿਹੜੀ ਵਸਤੂ ਹੈ? ਸੱਤ, ਦੂਸਰੀ ਸੰਤੋਖ। ਕਹਿੰਦੇ ਵਿਚਾਰੋ ਚੰਗੀ ਤਰ੍ਹਾਂ, ਸੱਤ ਅਤੇ ਸੰਤੋਖ ਦੋ ਵਸਤੂਆਂ ਪਈਆਂ ਨੇ। ਫਿਰ ਤੀਸਰੀ ਵਸਤੂ ਪਈ ਹੈ ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਪਰਮੇਸ਼ਰ ਦਾ ਨਾਮ ਇਹ ਤੀਜੀ ਵਸਤੂ ਪਈ ਹੈ। ਜਿਸ ਕਾ ਸਭ ਸਧਾਰ, ਜਿਹੜਾ ਸਾਰਿਆਂ ਨੂੰ ਆਧਾਰ ਆਸਰਾ ਦੇਣ ਵਾਲਾ ਹੈ, ਇਹ ਨਹੀਂ ਵੀ ਇੱਕ ਬੰਦੇ ਵਾਸਤੇ ਹੈ। ਇਹਦਾ ਭਾਵ ਪਹਿਲਾਂ ਹੀ ਲੈ ਲਈਏ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਥਾਲ ਦੀ ਨਿਆਈ, ਪਾਵਨ ਗੁਰਬਾਣੀ ਦੇ ਅੰਦਰ ਸੱਤ ਸੰਤੋਖ ਤੇ ਅੰਮ੍ਰਿਤ ਨਾਮ ਰੂਪੀ ਤਿੰਨ ਵਸਤੂਆਂ। ਅੱਗੇ ਗੁਰਦੇਵ ਕੀ ਕਹਿੰਦੇ ਨੇ, ਜੇ ਕੋ ਖਾਵੈ, ਇਹ ਵਸਤੂਆਂ ਨੂੰ ਕੋਈ ਖਾਣਾ ਕਰੇ, ਕਮਾਉਣਾ ਕਰੇ ਕਹਿ ਲਓ, ਜੇ ਕੋ ਭੁੰਚੈ, ਜੇ ਕੋਈ ਹਜ਼ਮ ਕਰ ਲਵੇ ਇਸ ਸੱਚ ਨੂੰ, ਭੁੰਚਣ ਤੋਂ ਭਾਵ ਹੈ ਡਾਇਜੈਸਟ ਕਰਨਾ, ਹਜ਼ਮ ਕਰਨਾ, ਯਾਦ ਰੱਖਣਾ ਹਰ ਪਦਾਰਥ ਹਰ ਬੰਦੇ ਨੂੰ ਹਜ਼ਮ ਨਹੀਂ ਆਉਂਦਾ, ਇਨਫੈਕਸ਼ਨ ਕਰ ਦਿੰਦਾ, ਕਈ ਵਾਰੀ ਪੇਟ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਭੁੰਚਣਾ ਖਾਣ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੁੰਦਾ ਹੈ, ਖਾ ਤੇ ਕੁਝ ਵੀ ਖਾ ਸਕਦਾ ਬੰਦਾ, ਜੀਭ ਥੋੜ੍ਹਾ ਜਵਾਬ ਦਿੰਦੀ ਹੈ, ਦੰਦ ਥੋੜ੍ਹਾ ਇਨਕਾਰ ਕਰਨ ਲੱਗੇ ਨੇ ਛੇਤੀ, ਜਵਾਬ ਦਿੰਦਾ ਤੇ ਸਾਡਾ ਮੇਧਾ ਦਿੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਸੇ ਤਰ੍ਹਾਂ ਇਹ ਜਿਹੜੇ ਗੁਣ ਰੂਪੀ ਵਸਤੂਆਂ, ਅੰਮ੍ਰਿਤ ਨਾਮ ਰੂਪੀ ਵਸਤੂਆਂ ਨੇ ਨਾ, ਜੇ ਕੋ ਖਾਵੇ, ਕਹਿੰਦੇ ਪਹਿਲਾਂ ਤੇ ਖਾ ਲਵੇ ਭਾਵ ਨਾਮ ਜਪੇ ਕਮਾਈ ਕਰੇ, ਫਿਰ ਜੇ ਕੋ ਭੁੰਚੈ, ਉਹਨਾਂ ਵਿੱਚੋਂ ਜੇਕਰ ਕੋਈ ਭੁੰਚ ਵੀ ਲਵੇ, ਹਜ਼ਮ ਵੀ ਕਰ ਲਵੇ, ਭਾਵ ਅਪਣਾ ਲਵੇ ਉਸ ਖੇਡ ਨੂੰ ਆਪਣੇ ਜੀਵਨ ਦੇ ਵਿੱਚ, ਤਿਸ ਕਾ ਹੋਏ ਉਧਾਰ, ਉਹਦਾ ਉਧਾਰ ਹੁੰਦਾ, ਉਹਦੀ ਕਲਿਆਣ ਹੁੰਦੀ ਹੈ। ਤੇ ਇੱਥੇ ਭਾਈ ਸਾਹਿਬ ਕਹਿੰਦੇ ਰਸਨਾ ਦੇ ਨਾਲ ਜਪਦਿਆਂ ਜਪਦਿਆਂ ਗੁਰੂ ਦਾ ਮੰਤਰ ਆਖਰ ਨੂੰ ਇਹ ਜਿਹੜੇ ਤੈਸੇ ਪੰਚੋ ਦੂਤ ਭੂਤ ਵਿਭਰਮ ਹੋਏ ਭਾਗਜਾਤ, ਤੀਰ ਦੀ ਨੋਕ ਵਾਂਗ ਜਾਂ ਰੋਗੀ ਦੇ ਅੰਦਰੋਂ ਗੰਦੀ ਪਸ ਵਾਂਗ, ਇਹ ਵਿਸ਼ੇ ਵਿਕਾਰ ਸਾਰੇ ਨਿਕਲ ਕੇ ਬਾਹਰ ਚਲੇ ਜਾਂਦੇ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਨਹੀਂ ਅੰਦਰ ਟਿਕਦੇ, ਫਿਰ ਸੌਖੀਆਂ ਹੀ ਬਾਹਰ ਚਲੇ ਜਾਂਦੇ। ਜਾਂ ਸਤਿਗੁਰੂ ਦੀ ਜੁਗਤ ਐਸੀ ਹੈ ਵੀ ਕੱਢ ਦਿੰਦੇ ਨੇ ਇਹਨਾਂ ਨੂੰ ਬਾਹਰ, ਸਮਝਾ ਦਿੰਦੇ ਨੇ ਵੀ ਹਉਮੈ ਕਿਵੇਂ ਬਾਹਰ ਕੱਢਣੀ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ, ਸੰਜਮ ਕਰ ਲੈ ਥੋੜ੍ਹਾ ਜਿਹਾ, ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ। ਸੰਜਮ ਵਿੱਚ ਲਿਆ ਕੇ ਲਾਈਫ ਨੂੰ, ਵੀ ਕਾਮ ਨੂੰ ਭੋਗ ਲੈ ਪਰ ਲਿਮਿਟ ਵਿੱਚ, ਸੰਜਮ ਵਿੱਚ, ਪਤੀ ਪਤਨੀ ਦੇ ਰਿਸ਼ਤੇ ਵਿੱਚ, ਕ੍ਰੋਧ ਨੂੰ ਵਰਤ ਲੈ ਵੀਰ ਰਸ ਦੇ ਵਿੱਚ, ਲੋਭ ਨੂੰ ਵਰਤ ਲੈ ਕਿਰਤ ਦੇ ਵਿੱਚ, ਤੇ ਮੋਹ ਨੂੰ ਵਰਤ ਲੈ ਗੁਰਮੁਖੋ ਪਿਆਰ ਦੇ ਵਿੱਚ ਫਰਜ਼ਾਂ ਦੇ ਪ੍ਰਤੀ, ਤੇ ਹੰਕਾਰ ਨੂੰ ਵਰਤ ਲੈ ਸਵੈ ਮਾਨ ਦੇ ਰੂਪ ਦੇ ਵਿੱਚ, ਬੀ ਪ੍ਰਾਊਡ ਟੂ ਬੀ ਸਿੱਖ, ਇਹ ਹੰਕਾਰ ਕਰ ਲਿਆ ਕਰ ਵੀ ਮੈਂ ਗੁਰੂ ਦਾ ਸਿੱਖ ਹੈ, ਕੋਈ ਫਰਕ ਨਹੀਂ ਪੈਣ ਲੱਗਿਆ। ਸੋ ਇਸ ਤਰ੍ਹਾਂ ਕੰਟਰੋਲ ਵਿੱਚ ਲਿਆ ਕੇ, ਲਿਮਿਟ ਵਿੱਚ ਲਿਆ ਕੇ ਸਤਿਗੁਰੂ ਇਹ ਦਾਤ ਸਾਡੀ ਝੋਲੀ ਪਾ ਦਿੰਦੇ ਨੇ, ਤੇ ਅੰਦਰੋਂ ਔਗਣ ਪਾਪ ਬਾਹਰ ਕੱਢ ਦਿੰਦੇ ਨੇ। ਅੱਜ ਦੇ ਕਵਿਤ ਰਾਹੀਂ ਭਾਈ ਸਾਹਿਬ ਨੇ ਇਹ ਗੱਲ ਸਮਝਾਉਣ ਦੀ ਸਾਨੂੰ ਕੋਸ਼ਿਸ਼ ਕੀਤੀ ਹੈ, ਉਮੀਦ ਹੈ ਕੁਛ ਨਾ ਕੁਛ ਸਮਝ ਆ ਵੀ ਗਿਆ ਹੋਣਾ। ਰੋਮ ਰੋਮ ਸ਼ੁਕਰਾਨਾ ਕਰਿਆ ਕਰੀਏ ਸਾਹਿਬ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ ਹੈ ਸਰਬ ਸੰਗਤਾਂ ਦਾ, ਬੜੇ ਪਿਆਰ ਨਾਲ ਹਾਜ਼ਰੀਆਂ ਭਰਦੇ ਹੋ, ਸਤਿਗੁਰੂ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸੋਝੀ ਬਖਸ਼ਣ, ਰਹਿਮਤ ਕਰਨ, ਆਪਣੇ ਦਰੋਂ ਘਰੋਂ ਨਾਮ ਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ ਦੇਣ, ਕਿ ਨਾਮ ਦਾਨ ਇਸ਼ਨਾਨ ਮਿਲ ਗਿਆ ਸਭ ਕੁਝ ਹੀ ਮਿਲ ਜਾਣਾ ਹੈ, ਪਿੱਛੇ ਰਹਿਣਾ ਹੀ ਕੱਖ ਨਹੀਂ, ਨਾਮ ਮਿਲ ਗਿਆ ਮੁਕਤੀ ਦੀ ਖੇਡ ਵਰਤ ਗਈ, ਦਾਨ ਮਿਲ ਗਿਆ ਸਮਝ ਲਓ ਪਦਾਰਥ ਮਿਲ ਗਏ, ਤੇ ਇਸ਼ਨਾਨ ਮਿਲ ਗਿਆ ਸਰੀਰ ਦੀ ਤੰਦਰੁਸਤੀ ਆਪਣੇ ਆਪ ਮਿਲ ਜਾਣੀ ਹੈ, ਇਹ ਜ਼ਰੂਰ ਮੰਗ ਲਿਆ ਕਰੀਏ, ਭੁੱਲਾਂ ਚੁੱਕਾਂ ਦੀ ਫਿਰ ਤੋਂ ਖਿਮਾ ਅਸੀਸ ਬਖਸ਼ਿਸ਼ ਕਰੋ। ਅਗਲਾ ਸਮਾਂ ਢਾਡੀ ਜਥਾ ਪਾਰਸ ਸਾਹਿਬ ਦਾ ਪਹੁੰਚ ਚੁੱਕਿਆ, ਤੇ ਉਹਨਾਂ ਦੇ ਪਾਸੋਂ ਆਪ ਜੀ ਇਤਿਹਾਸਕ ਪੱਖ ਕਵਿਤਾ ਦੇ ਰੂਪ ਵਿੱਚ ਸਰਵਣ ਕਰਨਾ, ਵਾਰਾਂ ਦੇ ਰੂਪ ਵਿੱਚ ਆਓ ਫਤਿਹ ਦੀ ਸਾਂਝ ਕਰੋ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਲੁਖ ਲਥਾ। ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਆਪ ਸੰਗਤਾਂ ਨੂੰ ਕਥਾ ਸਰਵਣ ਕਰਾ ਰਹੇ ਸਨ ਬਾਬਾ ਮਹਿੰਦਰ ਸਿੰਘ ਜੀ ਪੜੀ ਵਾਲੇ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਤਿੰਨਾਂ ਦਾ। ਹੁਣ ਸਮਾਂ ਢਾਡੀ ਵਾਰਾਂ ਦਾ, ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ ਤਿੰਨਾਂ ਦੇ ਜਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਿਕੰਦਰ ਲੋਹਾਰੇ ਵਾਂਗੂ ਚਰਨਾ ਚ ਸੀਸ ਰੱਖ,
1: ਸਿਕੰਦਰ ਲੋਹਾਰੇ ਵਾਂਗੂ ਚਰਨਾ ਚ ਸੀਸ ਰੱਖ, ਸਿਕੰਦਰ ਲੋਹਾਰੇ ਵਾਂਗੂ ਚਰਨਾ ਚ ਸੀਸ ਰੱਖ,
0: ਸਿਕੰਦਰ ਲੋਹਾਰੇ ਵਾਂਗੂ।

0: ਇਹ ਬਾਰ ਬਾਰ ਨਹੀਂ ਆਉਣੀ ਜ਼ਿੰਦਗੀ, ਨਾ ਮੁੜ ਕੇ ਫੇਰ ਉੱਥੇ ਆਉਣੀ ਜ਼ਿੰਦਗੀ। ਦੋ ਪਲ ਉਹਦਾ ਨਾਮ ਧਿਆਲ ਹੈ, ਸੱਚੇ ਰੱਬ ਦਾ ਸ਼ੁਕਰ ਮਨਾਲ ਹੈ। ਚਾਰ ਦਿਨਾਂ ਦਾ ਹੈ ਜੱਗ ਮੇਲਾ, ਇੱਕ ਦਿਨ ਉੱਡ ਜੂ ਭੌਰ ਅਕੇਲਾ। ਅਜੀਤ ਵਾਲ ਨਾ ਕਰ ਮਨ ਮਾਨੀ, ਨਹੀਂ ਜਾਣੀ ਖੋਟੀ ਨਾਲ ਦਵਾਨੀ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ, ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਤਸੰਗਤ ਜੀ, ਉਹ ਸਭ ਤੋਂ ਪਹਿਲਾਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਫਤਿਹ ਦੀ ਸਾਂਝ ਪ੍ਰਾਪਤ ਕਰ ਲਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੀ ਸੰਗਤ ਸਾਰੇ ਵੀਰ ਭੈਣਾਂ ਫਤਿਹ ਦਾ ਜਵਾਬ ਜ਼ਰੂਰ ਦਿਓ। ਗੁਰੂ ਮਹਾਰਾਜ ਦੀ ਪ੍ਰਸੰਨਤਾ ਮਿਲਦੀ ਆ ਫਤਿਹ ਬਣਾਉਣ ਲੱਗਿਆਂ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਸਭ ਤੋਂ ਵੱਡੀ ਦਾਤ ਗੁਰੂ ਦੀ ਫਤਿਹ ਦੀ ਸਾਡੀ ਝੋਲੀ ਚ ਪੈ ਜਾਵੇ, ਤਾਂ ਕਿ ਅਸੀਂ ਗੁਰੂ ਘਰ ਆ ਕੇ ਵੀ ਇੱਕ ਦੂਜੇ ਨੂੰ ਮਿਲਣ ਮਿਲਦੇ, ਜਦੋਂ ਉਦੋਂ ਵੀ ਫੋਨ ਤੇ ਗੱਲ ਕਰਦੇ ਉਦੋਂ ਵੀ ਫਤਿਹ ਬੁਲਾਈਏ। ਦੋ ਵਾਰੀ ਵਾਹਿਗੁਰੂ ਕਿਹਾ ਜਾਂਦਾ ਤੇ ਦੋ ਵਾਰੀ ਵਾਹਿਗੁਰੂ ਸੁਣਿਆ ਜਾਂਦਾ। ਅੱਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਗਜਾਵੇ। ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਆਇਆ, ਇਹ ਧਰਤੀ ਤੇ ਬਾਜਾਂ ਵਾਲੇ ਪਾਤਸ਼ਾਹ ਵਰਗਾ ਨਹੀਂ ਆਇਆ ਕੋਈ, ਨਾ ਹੀ ਆਉਣਾ। ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਆਇਆ, ਮਾਂ ਬਾਰੀ ਤੇ ਪਿਤਾ ਬਾਰਿਆ, ਸਭ ਸਰਬੰਸ ਲਟਾਇਆ। ਚਾਰ ਜਿਗਰ ਦੇ ਵਾਰ ਕੇ ਟੋਟੇ ਤੇ ਰੱਬ ਦਾ ਸ਼ੁਕਰ ਮਨਾਇਆ, ਜੜ ਜੁਲਮਾਂ ਦੀ ਪੱਟਣ ਖਾਤਰ ਬੰਦਾ ਸਿੰਘ ਸਜਾਇਆ। ਅਜੀਤ ਵਾਲ ਦੇ ਪਾਰਸ ਹੋਣੇ 1,25,000 ਨਾਲ ਇੱਕ ਲੜਾਇਆ। ਉਹ ਮਹਾਨ ਸੰਤ ਸਿਪਾਹੀ ਜੋਧਾ ਸੂਰਮਾ ਬਲੀ ਪੁਰਖ ਪਕੰਬਰ ਬਾਜਾਂ ਵਾਲੇ ਪਾਤਸ਼ਾਹ, ਜਿਨ੍ਹਾਂ ਦੀ ਸੈਫਤ ਰਸਨਾ ਨਹੀਂ ਕਰ ਸਕਦੀ। ਜਹਿਬਾ ਏਕ ਕਵਣ ਗੌਣ ਕਹੀ ਹੈ, ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਹਿਨ ਹੀ ਲਹੀ ਹੈ। ਗੁਰੂ ਦੀ ਗੋਦ ਚ ਆਉਣੇ ਆ, ਗੁਰੂ ਦੀ ਵਡਿਆਈ ਕਰਨ ਵਾਸਤੇ ਵੱਡੇ ਭਾਗਾਂ ਵਾਲੇ ਆ। ਵਡਿਆਈ ਕਰਨੀ ਤੇ ਵਡਿਆਈ ਸੁਣਨੀ ਸਾਡੀ ਬੰਦਗੀ ਹੈ। ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਾਡੇ ਕੋਲੇ ਸਮੇਂ ਥੋੜੇ ਰਹਿ ਸਕਦੇ ਹੈ, ਸਾਡੇ ਕੋਲੇ ਸ਼ਬਦ ਥੋੜੇ ਰਹਿ ਸਕਦੇ ਹੈ, ਸਾਡੇ ਕੋਲੇ ਅੱਖਰ ਥੋੜੇ ਰਹਿ ਸਕਦੇ ਹੈ, ਪਰ ਗੁਰੂ ਦੀ ਵਡਿਆਈ ਵੱਡੀ ਹੈ। ਇੱਕ ਜੀਭਾਂ ਵਾਲੇ ਜੀਵ, ਚਾਹੇ ਸਾਰੀ ਉਮਰ ਗੁਰੂ ਦੀਆਂ ਵਡਿਆਈਆਂ ਕਰੀ ਜਾਈਏ, ਤਾਂ ਵੀ ਉਹਦੇ ਪਾਰਾਵਾਰ ਦਾ ਅੰਤ ਨਹੀਂ ਆਉਣਾ। ਸਨਕ ਸਨੰਦ ਮਹੇਸ਼ ਸ਼ਮਾਨਾ, ਸ਼ੇਖ ਨਾਗ ਤੇਰੋਂ ਮਰਮਨਾ ਜਾਨਾ। ਮਹਾਰਾਜ ਕਹਿੰਦੇ ਵੱਡੇ ਵੱਡੇ ਦੇਵਤਿਆਂ ਨੇ, ਰਿਖੀਆਂ ਨੇ, ਮੁਨੀਆਂ ਨੇ, ਪੀਰ ਪਕੰਬਰਾਂ ਨੇ ਤੇਰਾ ਨਾਮ ਲਿਆ, ਤੇਰੀ ਬੰਦਗੀ ਕੀਤੀ, ਭਗਤੀ ਕੀਤੀ, ਤੈਨੂੰ ਅਰਾਧਿਆ, ਤੈਨੂੰ ਧਿਆਇਆ ਸੱਚੇ ਪਾਤਸ਼ਾਹ ਜੀ। ਪਰ ਲਾਸਟ ਵਿੱਚ ਉਹਨਾਂ ਨੇ ਇਹ ਕਿਹਾ ਵੀ ਮਹਾਰਾਜ ਤੇਰਾ ਅੰਤ ਨਹੀਂ ਪਾ ਸਕਦੇ, ਤੂੰ ਸਮਰੱਥ ਹੈ, ਤੂੰ ਸਮਰੱਥ ਵੱਡਾ, ਮੇਰੀ ਮਾਤਾ ਥੋੜੀ ਰਾਮ। ਜਿਨ੍ਹਾਂ ਨੇ ਤਾਂ ਜਪਿਆ ਉਹ ਕਹਿੰਦੇ ਤੂੰ ਵੱਡਾ ਹੈ, ਜਿਨ੍ਹਾਂ ਨੇ ਹਲੇ ਨਹੀਂ ਜਪਿਆ, ਅਕਾਲ ਪੁਰਖ ਨੂੰ ਨਹੀਂ ਸਮਝਿਆ, ਉਹਦਾ ਸ਼ੁਕਰਾਨਾ ਨਹੀਂ ਕੀਤਾ, ਉਹ ਬੰਦੇ ਆਪਣੇ ਆਪ ਨੂੰ ਹੀ ਵੱਡਾ ਸਮਝਦਾ ਹੁੰਦਾ ਦੁਨੀਆਂ ਦੇ ਉੱਤੇ। ਮਹਾਰਾਜ ਕਹਿੰਦੇ ਕੌਣ ਵੱਡਾ, ਮਾਇਆ ਵਡਿਆਈ, ਨਾ ਕੋਈ ਮਾਇਆ ਕਰਕੇ ਵੱਡਾ, ਨਾ ਕੋਈ ਘਰ ਬਾਰ ਪਰਿਵਾਰ ਕਰਕੇ ਵੱਡਾ, ਨਾ ਕੋਈ ਧਨ ਦੌਲਤਾਂ ਕਰਕੇ, ਨਾ ਕੋਈ ਸਹੱਪਣ ਕਰਕੇ, ਨਾ ਕੋਈ ਬਲ ਕਰਕੇ, ਨਾ ਕੋਈ ਅਹੁਦੇ ਕਰਕੇ, ਰੈਂਕ ਕਰਕੇ। ਕਹਿੰਦੇ ਵੱਡਾ ਕੌਣ ਆ ਫਿਰ? ਸੋ ਵੱਡਾ ਜਨ ਰਾਮ ਲੈਵ ਲਾਈ। ਇੱਥੇ ਰਾਮ ਸ਼ਬਦ ਤੋਂ ਭਾਵ ਦਸ਼ਰਥ ਦੇ ਬੇਟੇ ਦਾ ਨਾਮ ਨਹੀਂ ਇੱਥੇ ਰਾਮ। ਗੁਰਬਾਣੀ ਵਿੱਚ ਰਾਮ ਬਹੁਤ ਵਾਰੀ ਲਿਖਿਆ, ਗੋਪਾਲ ਬੜੀ ਵਾਰੀ ਲਿਖਿਆ, ਠਾਕਰ ਬੜੀ ਵਾਰੀ ਲਿਖਿਆ, ਕਰਤਾ ਕਰਤਾਰ ਮਾਧੋ ਮਰਾਰੀ, ਸਤਨਾਮ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਅੱਲਾ ਖੁਦਾ ਗੌਂਡ ਬਹੁਤ ਨਾਮ ਰੱਬ ਦੇ ਨੇ। ਜਿੰਨੇ ਵੀ ਗੁਰਬਾਣੀ ਵਿੱਚ ਜ਼ਿਕਰ ਆਇਆ ਰੱਬ ਦੇ ਨਾਵਾਂ ਦਾ, ਉਹ ਅਕਾਲ ਪੁਰਖ ਨੂੰ ਸਮਰਪਿਤ ਆ, ਨਿਰੰਕਾਰ ਨੂੰ ਸਮਰਪਿਤ ਨੇ। ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘੱਟ ਘੱਟ ਮੈਂ ਹੇਤਾ। ਇਹ ਰਾਮ ਸ਼ਬਦ ਜਿਹੜਾ, ਹਾਂ, ਸ਼੍ਰੀ ਰਾਮ ਚੰਦਰ ਜੀ ਜਿਹੜੇ ਉਹ 14 ਕਲਾਸ ਪੂਰਨ ਹੋਏ ਆ, ਹਿੰਦੂ ਵੀਰ ਉਹਨਾਂ ਦੀ ਪੂਜਾ ਕਰਦੇ ਆ, ਕ੍ਰਿਸ਼ਨ ਭਗਵਾਨ ਦੀ ਪੂਜਾ ਕਰਦੇ ਆ, ਕਿਉਂਕਿ ਉਹਨਾਂ ਦਾ ਧਰਮ ਹੈ, ਕਰਨੀ ਚਾਹੀਦੀ ਹੈ। ਹਰੇਕ ਬੰਦੇ ਨੂੰ ਧਰਮ ਚ ਪਰਪੱਕ ਰਹਿਣਾ ਚਾਹੀਦਾ। ਮੁਸਲਮਾਨ ਵੀਰ ਉਹ ਆਪਣੇ ਧਰਮ ਦੇ ਵਿੱਚ ਪਰਪੱਕ ਰਹਿ ਕੇ ਅੱਲਾ ਖੁਦਾ ਕਹਿੰਦੇ ਆ, ਮੁਹੰਮਦ ਸਾਹਿਬ ਜੀ ਵਡਿਆਈ ਕਰਦੇ ਨੇ, ਉਹ ਨਾਮ ਲੈਂਦੇ ਆ ਉਹਨਾਂ ਦਾ, ਪਰ ਅਨੇਕਾਂ ਨਾਮ ਹੈ, ਏਕ ਹੈ ਅਨੇਕ ਹੈ, ਫਿਰ ਏਕ ਰੱਬ ਇੱਕੋ ਹੀ ਹੈ। ਤੇ ਜਿਹੜਾ ਸਿੱਖ ਆ ਨਾ, ਉਹ ਪਰਮੇਸ਼ਰ ਅਕਾਲ ਪੁਰਖ ਦਾ ਪੁਜਾਰੀ ਹੈ, ਨਿਰੰਕਾਰ ਦਾ ਪੁਜਾਰੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੁਜਾਰੀ ਹੈ, ਗੁਰਬਾਣੀ ਦਾ ਪੁਜਾਰੀ ਹੈ। ਕਿਸ਼ਨਾ ਬਿਸ਼ਨਾ ਕਬਹੂ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ, ਸਿੱਖਾ ਤੈਨੂੰ ਹੁਕਮ ਆ ਇੱਕੋ ਥਾਂ ਤੇ ਸੀ ਝੁਕਾਉਣ ਦਾ, ਤੈਨੂੰ ਹੁਕਮ ਇੱਕੋ ਨੂੰ ਧਿਆਉਣ ਦਾ, ਸਿੱਧਾ ਅਕਾਲ ਨੂੰ। ਜਿਵੇਂ ਭਾਈ ਲਹਿਣਾ ਜੀ ਜਦੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਗਏ ਨਾ, ਭਾਈ ਲਹਿਣਾ ਜੀ ਕਹਿੰਦੇ, ਉੱਥੇ ਭਾਈ ਲਹਿਣਾ ਜੀ ਨੇ ਇੱਕ ਬੀਬੀ ਦੇਖੀ, ਔਰਤ ਦੇਖੀ, ਮਹਾਰਾਜ ਦੇ ਦਰ ਦੀਆਂ ਸੇਵਾਵਾਂ ਕਰਦੀ ਰਾਤ ਨੂੰ 12 ਵਜੇ। ਤੇ ਭਾਈ ਲਹਿਣਾ ਜੀ ਕਹਿੰਦੇ, ਵੀ ਬੀਬਾ ਮੈਂ ਸੁਣਿਆ ਤਾਂ ਇਹ ਵੀ ਇਸ ਘਰੇ ਦੇਵੀ ਦੇਵਤੇ ਵੀ ਆ ਕੇ ਸੇਵਾ ਕਰਦੇ ਆ, ਤੇ ਆਹ ਜਿਹੜਾ ਸਮਾਂ, ਭਾਈ ਲਹਿਣਾ ਜੀ ਕਹਿੰਦੇ ਆਮ ਹੀ ਕਹਿੰਦੇ ਆ ਵੀ 12 ਵਜੇ ਦੇ ਬਾਅਦ ਜਿਹੜਾ ਸਮਾਂ ਨਾ ਚੰਗਾ ਹੁੰਦਾ, ਬੰਦਗੀ ਵਾਲਾ ਹੁੰਦਾ, ਨਿਤਨੇਮ ਵਾਲਾ ਹੁੰਦਾ, ਕਾਂਤ ਵਾਲਾ ਹੁੰਦਾ, ਉਦੋਂ ਕਹਿੰਦੇ ਜਿਹੜੀਆਂ ਚੰਗੀਆਂ ਰੂਹਾਂ ਉਹਨਾਂ ਦਾ ਵਾਸਾ ਹੁੰਦਾ। ਪਹਿਲੇ ਪਹਿਰੇ ਹਰ ਕੋਈ ਜਾਗੇ ਤੇ ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗਣਾ ਤੇ ਚੌਥੇ ਪਹਿਰੇ ਜੋਗੀ। ਪਹਿਲ ਪਹਿਰ ਤਾਂ ਰਾਤ ਦਾ ਪਹਿਲਾ ਪਹਿਰ ਹਰ ਕੋਈ ਜਾਗਦਾ, ਦੂਜੇ ਪਹਿਰ ਕਾਮ ਵਾਸ਼ਨਾ ਵਾਲੇ, ਤੀਜੇ ਪਹਿਰ ਚੋਰ ਜਾਗਦੇ ਆ, ਤੇ ਚੌਥੇ ਪਹਿਰੇ ਜੋਗੀ ਜਾਗਦੇ ਆ। ਚੌਥੇ ਪਹਿਰੇ ਜੋਗੀ ਰੱਬ ਦੀ ਬੰਦਗੀ ਕਰ, ਜੋਗੀ ਇਹ ਨਹੀਂ ਵੀ ਇਕੱਲਾ ਚੋਲੇ ਨਾਲ ਹੀ ਬੰਦਾ ਜੋਗੀ ਬਣਦਾ, ਗੱਲੀ ਜੋਗ ਨਾ ਹੋਏ, ਨਾ ਬੰਦਾ ਗੱਲਾਂ ਨਾਲ ਜੋਗੀ ਬਣਦਾ, ਨਾ ਮੁੰਦਰਾਂ ਨਾਲ ਕੋਈ ਜੋਗੀ ਬਣਦਾ, ਨਾ ਕੰਨ ਪੜਵਾਉਣ ਨਾਲ ਜੋਗੀ ਬਣਦਾ। ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਰ ਸ਼ਾਹੀ ਪਾਈ। ਮਹਾਰਾਜ ਨੇ ਕਿਹਾ ਉਹ ਜੋਗੀ ਉਹ ਕਿਉਂ ਸਵਾਹ ਸਿਰਾਂ ਚ ਪਾਈ ਬੈਠੇ ਆ, ਭਭੂਤੀਆਂ ਪਿੰਡੇ ਨੂੰ ਮਾਲ ਲੀਆਂ, ਸਿਰਾਂ ਚ ਸਵਾਹ ਪਾਲੀ, ਧੂਣੇ ਤਾਪਲੇ, ਜੋਗਤ ਕਿੰਨੇ ਧਾਰਨ ਕਰ ਲਿਆ ਪਰ ਜੁਗਤ ਨੂੰ ਗਵਾ ਗਈ। ਜੁਗਤ ਨੂੰ, ਜਗਾਤ ਨੂੰ, ਜੁਗਤ ਤੋਂ ਭਾਵ ਹੁੰਦਾ ਜੁੜਨਾ ਰੱਬ ਦੇ ਨਾਲ, ਜਗਾਤ ਲਾਉਣੀ ਰੱਬ ਦੇ ਨਾਲ ਜੁੜ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜੇ ਅੰਦਰੋਂ ਉਜੜੇ ਹੋਵੋ ਤੇ ਫਿਰ ਆ ਬਾਹਰੋਂ ਸਵਾਹਾ ਮਲਣ ਦੀ ਲੋੜ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਮਾਧੋ ਦਾਸ ਸੀ, ਉਹ ਵੀ ਸਵਾਹ ਪਾਈ ਫਿਰਦਾ ਸੀ ਜੱਟਾਂ ਚ ਸਿਰ ਦੇ ਵਿੱਚ, ਹੁਣ ਵੀ ਕਾਲੇ ਲਾਲ ਟਿੱਕੇ ਬਥੇਰੇ ਲਾਏ ਹੋਏ ਸੀ, ਉਹਨੇ ਵੀ ਮੁਰਦਿਆਂ ਦੀਆਂ ਖੋਪਰੀਆਂ ਰੱਖ ਕੇ ਬਥੇਰੇ ਜੰਤਰ ਮੰਤਰ ਸਿੱਧ ਕੀਤੇ ਸੀ ਮਾਧੋ ਦਾਸ ਵਿਰਾਗੀ ਨੇ, ਉਹ ਵੀ ਬੜਾ ਟੂਣੇ ਟਾਮਣਿਆਂ ਦੇ ਵਿੱਚ ਮਾਹਰ ਸੀ, ਪਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰ ਲਏ ਫਿਰ ਸਭ ਕੁਝ ਹੀ ਛੱਡਤਾ, ਫਿਰ ਇਨਸਾਨ ਬਣ ਗਿਆ, ਬੰਦਾ ਬਣ ਗਿਆ। ਤੇ ਭਾਈ ਲਹਿਣਾ ਜੀ ਕਹਿੰਦੇ ਆ, ਕਹਿੰਦੇ ਬੀਬਾ ਸਮਾਂ ਤਾਂ ਦੇਵੀ ਦੇਵਤਿਆਂ ਦਾ, ਤੇ ਤੂੰ ਕੌਣ ਹੈ ਇੱਥੇ ਸੇਵਾ ਕਰਨ ਵਾਲੀ? ਉਹ ਕਹਿੰਦੀ ਭਾਈ ਲੈਣੇ ਆ, ਮੈਂ ਦੇਵੀ ਹੀ ਹਾਂ, ਜਿਹਦੇ ਚੱਲੇ ਤੇ ਤੂੰ ਜਾਣਾ, ਕਿਉਂਕਿ ਭਾਈ ਲਹਿਣੇ ਜੀ ਦੇ ਪਹਿਲਾਂ ਪਿਤਾ ਜੀ ਜਾਂਦੇ ਸੀ ਸੰਗ ਲੈ ਕੇ, ਫਿਰ ਭਾਈ ਲਹਿਣੇ ਜੀ ਦੇ ਲਹਿਣਾ ਜੀ ਆਪ ਜਾਣ ਲੱਗ ਗਏ। ਉਹ ਕਹਿੰਦਾ ਵੀ ਤੈਤੋਂ ਤਾਂ ਲੋਕ ਦਾਤਾ ਮੰਗਦੇ ਆ। ਉਹ ਕਹਿੰਦੀ ਪਰ ਇਹ ਗੁਰੂ ਨਾਨਕ ਦਾ ਦਰ ਆ, ਇੱਥੋਂ ਸਾਰੇ ਦੇਵੀ ਦੇਵਤੇ ਵੀ ਮੰਗਦੇ। ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭੱਜ ਹਰ ਕੀ ਸੇਵ, ਭਜੋ ਗੋਪਾਲ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਲੈਣੇ ਆ ਮਨੁੱਖਾ ਜਨਮ ਨੂੰ ਤਾਂ ਦੇਵੀ ਦੇਵਤੇ ਵੀ ਲੋਚਦੇ ਐ। ਕਿਹੜਾ ਸੰਤ ਸਿੰਘ ਮੁਸ਼ਕਿਲ ਨੇ ਕਿਹਾ ਸੀ ਕਥਾ ਕਰਦਿਆਂ ਨੇ, ਉਹ ਕਹਿੰਦੇ ਵੀ ਅਸੀਂ ਬੈਠੇ ਹਾਂ ਨਾ ਤੇ ਪਤਾ ਨੀ ਕਿੰਨੀਆਂ ਹੋਰ ਰੂਹਾਂ ਵੀ ਬੈਠੀਆਂ ਹੋਣਗੀਆਂ ਇੱਥੇ, ਜਿਹੜਾ ਆਪਦਾ ਭਲਾ ਕਰਨਾ ਚਾਹੁੰਦੀਆਂ ਰੱਬ ਦੀ ਗੋਦ ਚ ਆ ਕੇ, ਜਿਹੜੀਆਂ ਜਿਹਨਾਂ ਨੂੰ ਆਪਾਂ ਭਟਕਦੀਆਂ ਰੂਹਾਂ ਕਹਿ ਦਿੰਦੇ, ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾ ਚ। ਇਹਦਾ ਮਤਲਬ ਇਹ ਨਹੀਂ ਇਹ ਜਿਹੜੀਆਂ ਰੂਹਾਂ ਵੀ ਹਰੇਕ ਦੇ ਸਰ ਘੁਮਾਉਂਦੀਆਂ ਫਿਰਦੀਆਂ ਆ ਕਿਸੇ ਦੇ ਕਬਰਾਂ ਕੁਬਰਾਂ ਤੇ ਜਾਣ ਵਾਲੇ, ਤੇ ਉੱਥੇ 50-50 ਇਕੱਠੇ ਹੀ ਘੁਮਾਈ ਜਾਂਦੇ ਹੁੰਦੇ ਸਰ। ਬਾਬਾ ਇੱਕ ਪਜਾਹਾਂ ਚ ਨਹੀਂ ਆਉਂਦਾ ਹੁੰਦਾ, ਬਾਕੀ ਜਿਹੜਾ ਬਾਬਾ ਹੋਵੇ ਸਰ ਨਹੀਂ ਘੁਮਾਉਂਦਾ। ਉਹ ਖਮਾਰੀ ਚਾੜਦਾ ਨਾਮ ਦੀ। ਇਹ ਪਖੰਡਬਾਜ ਆ 99% ਨੀ 100% ਹੀ। ਹਾਂ ਦੇਵੀ ਦੇਵਤੇ ਸਤਿਕਾਰਯੋਗ ਨੇ, ਪੂਜਣ ਯੋਗ ਆ ਜਿਹੜੇ ਬੰਦਗੀ ਵਾਲੇ ਆ, ਤੇ ਜਿਹਨਾਂ ਨੇ ਸਰਕਟਾਂ ਚਲਮਾ ਪੀ ਕੇ ਹੀ ਥੜੇ ਬਣਾ ਲਏ, ਨਸ਼ਿਆਂ ਨਾਲ ਮਰ ਗਏ ਜਿਹੜੇ, ਉਹਨਾਂ ਦੇ ਪੂਜਣ ਵਾਲਿਆਂ ਨੇ ਉੱਥੇ ਦੱਬ ਕੇ ਉੱਥੇ ਚਾਰ ਇੱਟਾਂ ਲਾ ਦਿੱਤੀਆਂ ਤੇ ਆਪਣੇ ਵਰਗੇ ਉੱਥੇ ਜਾ ਕੇ ਗੁਲਗੁਲੇ ਚੜਾਉਣ ਲੱਗ ਗਏ, ਤੇਲ ਪਾਉਣ ਲੱਗ ਗਏ, ਚਾਦਰਾਂ ਚੜਾਉਣ ਲੱਗ ਗਏ। ਹਾਂ ਜਿਹੜੀ ਅਸਲੀ ਉਹਨਾਂ ਦੀ ਗੱਲ ਹੋਰ ਹੈ। ਭਾਈ ਲੈਣਾ ਜੀ ਪੁੱਛਦੇ ਆ, ਉਹ ਕਹਿੰਦੀ ਮੈਂ ਦੇਵੀ ਹਾਂ ਜਿਹਦੇ ਤੂੰ ਚਾਲੇ ਤੇ ਜਾਂਦਾ। ਤੇ ਫਿਰ ਭਾਈ ਲੈਣਾ ਜੀ ਨੇ ਕਿਹਾ ਵੀ ਤੁਹਾਡਾ ਧੰਨਵਾਦ ਦੇਵੀ ਜੀ, ਜੇ ਤੁਹਾਨੂੰ ਇੱਥੋਂ ਦਾਤਾਂ ਮਿਲਦੀਆਂ ਤੇ ਅਸੀਂ ਵੀ ਸਦੀਆਂ ਇੱਥੋਂ ਹੀ ਲੈ ਲਾਂਗੇ। ਇਹ ਗੱਲ ਤੋਂ ਭਾਵ ਇਹ ਨਹੀਂ ਵੀ ਦੇਵੀ ਦੇਵਤਿਆਂ ਦਾ, ਜਿਹੜੇ ਦੇਵੀ ਦੇਵਤੇ ਨੇ ਆਪਾਂ ਉਹਨਾਂ ਨੂੰ ਨਿੰਦਦੇ ਨਹੀਂ, ਪਰ ਦੇਵੀ ਦੇਵਤੇ ਜਿੱਥੋਂ ਬਣੇ ਆਪਾਂ ਉੱਥੋਂ ਦੇ ਪੁਜਾਰੀ ਹੈ। ਆਪਾਂ ਉਸ ਅਕਾਲ ਪੁਰਖ ਦੇ ਪੁਜਾਰੀ ਹਾਂ ਜਿਹਨੇ ਦੇਵੀ ਦੇਵਤੇ ਬਣਾਏ ਹੈ। ਰੱਬਾ ਮੇਰਾ ਬਾਜਾਂ ਵਾਲਾ ਪਾਤਸ਼ਾਹ ਕਹਿੰਦਾ ਸਿੱਧੇ ਜੁੜਨਾ ਰੱਬ ਦੇ ਨਾਲ, ਤੇ ਭਾਈ ਲੈਣੇ ਜੀ ਨੇ ਵੀ ਇਹੀ ਗੱਲ ਕਹੀ, ਕਹਿੰਦੇ ਫਿਰ ਸਿੱਧੇ ਹੀ ਜੁੜ ਜਾਂਦੇ ਹਾਂ। ਤੇਰਾ ਧੰਨਵਾਦ ਘੋਲ ਘੁਮਾਈ ਤੇ ਸਮਿੱਤਰ ਵਿਚੋਲੇ ਜੈ ਮਿਲਕਾਂਤਾ ਪਛਾਣਾ। ਵਿਚੋਲਾ ਦੋ ਪ੍ਰਕਾਰ ਦਾ, ਇੱਕ ਤਾਂ ਰੱਬ ਨੂੰ ਬੁਲਾ ਦਿੰਦਾ ਵਿਚੋਲਾ, ਇੱਕ ਜੀਵਨ ਸਾਥੀ ਨੂੰ ਬੁਲਾਉਂਦਾ। ਚੰਗਾ ਵਿਚੋਲਾ ਹੋਵੇ ਤੇ ਚੰਗੇ ਰਿਸ਼ਤਿਆਂ ਦੀ ਗੰਢ ਪਾ ਦਿੰਦਾ, ਤੇ ਚੰਗਾ ਰੱਬ ਨਾਲ ਬਣਾਉਣ ਵਾਲਾ ਵਿਚੋਲਾ ਹੋਵੇ ਤੇ ਉਹ ਫਿਰ ਚੰਗੇ ਪਾਸੇ ਲਾ ਦਿੰਦਾ, ਭਾਵ ਸੱਚ ਵਾਲੇ ਪਾਸੇ, ਗੁਰੂ ਵਾਲੇ ਪਾਸੇ। ਤੇ ਮਾੜਾ ਮਿਲ ਗਿਆ ਤਾਂ ਉਹਨੇ ਕਹਿਣਾ ਪੁੱਛ ਕਢਾਈਏ ਆਪਾਂ, ਜਾਂ ਪੱਤਰੀ ਖਿਲਾ ਲਈਏ ਕਿਸੇ ਪੰਡਿਤ ਤੋਂ, ਜਾਂ ਨਾਰੀਅਲ ਤਾਰੇ ਆਈਏ, ਜਾਂ ਹਰਾ ਕੱਪੜਾ ਲਾਲ ਬੰਨੇ ਆਈਏ ਕਿਸੇ ਦਰਖਤ ਨੂੰ, ਜਾਂ ਚੁਰਸਤੇ 'ਚ ਦੀਵੇ ਰੱਖੇ ਆਈਏ, ਜਾਂ ਟੂਣਾ ਟਾਮਣ। ਇਹ ਮਾੜਿਆਂ ਦਾ ਕੰਮ ਇੱਧਰ ਨੂੰ ਲਿਜਾਣਾ। ਕੋਈ ਜਨ ਹਰ ਸੋਂ ਦੇਵੈ ਜੋਰ, ਕਹਿੰਦੇ ਕੋਈ ਐਸਾ ਜਨ ਮਿਲ ਜੇ ਜਿਹੜਾ ਰੱਬ ਨਾਲ ਜੋੜ ਦੇਵੇ, ਗੁਰੂ ਨਾਲ ਜੋੜ ਦੇਵੇ। ਤੇ ਕਹਿੰਦੇ ਜਿਹੜਾ ਜੋੜਨ ਵਾਲਾ ਫਿਰ ਉਹਦਾ ਧੰਨਵਾਦ ਕਿਵੇਂ ਕਰਨਾ ਚਾਹੀਦਾ। ਚਰਨ ਗਹੂੰ ਬਕੂ ਸਭ ਰਸਨਾ, ਦੀਜਾ ਪ੍ਰਾਣ ਅਕੋਰ। ਕਹਿੰਦੇ ਉਹਦੇ ਚਰਨ ਫੜ ਦਵਾਂ ਸਭ ਰਸਨਾ ਦੇ ਨਾਲ, ਉਹਦੇ ਪ੍ਰਤੀ ਧੰਨਵਾਦ ਦੇ ਬੋਲ ਬੋਲਾਂ, ਇੱਥੋਂ ਤੱਕ ਵੀ ਪ੍ਰਾਣਾਂ ਦੀ ਭੇਟਾ ਵੀ ਲੱਗ ਜਾਵੇ ਤੇ ਤਾਂ ਵੀ ਥੋੜ੍ਹੀ ਆ, ਜਿਹੜਾ ਰੱਬ ਨਾਲ ਜੋੜ ਦੇਵੇ। ਤੇ ਅੱਜ ਉਹ ਜਿਹੜੇ ਪ੍ਰਾਣਾਂ ਦੀ ਭੇਟਾ ਲਾਉਣ ਵਾਲੇ ਆ ਉਹਨਾਂ ਦੀ ਗੱਲ ਕਰਨ ਲੱਗੇ ਹਾਂ ਆਪਾਂ। ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਜੀ, ਅੱਜ ਉਹਨਾਂ ਮਹਾਨ ਸੂਰਮਿਆਂ ਦੀ ਗੱਲ ਕਰਨ ਲੱਗੇ ਹਾਂ ਜਿਨ੍ਹਾਂ ਨੇ ਗੁਰੂ ਤੋਂ ਨਿਸ਼ਾਵਰ ਕੀਤਾ ਆਪਣਾ ਸਭ ਕੁਛ। ਜਿਹੜੇ ਕਹਿੰਦੇ ਪਾਤਸ਼ਾਹ ਤੁਹਾਡੇ ਹੱਥੋਂ ਹੈ ਕਿ ਗੋਲੀ ਵੱਜ ਜੇ ਤੇ ਇਦੋਂ ਪਰੇ ਲੈਣਾ ਕੀ ਆ ਹੋਰ। ਪਰਸੋਂ ਦਿਨ ਤੋਂ ਲੈ ਕੇ ਆਪਾਂ ਭਾਈ ਡੱਲਾ ਜੀ, ਡੱਲਾ ਚੌਧਰੀ ਸਾਹਿਬ, ਬੜੀ ਵੱਡੀ ਸੇਵਾ ਸੀ ਡੱਲੇ ਦੀ। ਮੈਂ ਪਹਿਲਾਂ ਵੀ ਬੇਨਤੀਆਂ ਕਰਕੇ ਗਿਆ ਵੀ ਕਈ ਵਾਰੀ ਬੰਦਾ ਸੇਵਾ ਕਰਕੇ ਨਾ ਮਾਣ ਕਰ ਲੈਂਦਾ, ਮਾਣ ਨਹੀਂ ਕਰਨਾ ਚਾਹੀਦਾ। ਮਾਣ ਇੰਨਾ ਕਰਨਾ ਚਾਹੀਦਾ ਵੀ ਅਸੀਂ ਸਿੱਖ ਹਾਂ ਗੁਰੂ ਦੇ, ਬਸ ਸਾਨੂੰ ਸਿੱਖੀ ਤੇ ਮਾਣ ਹੋਣਾ ਚਾਹੀਦਾ, ਗੁਰੂ ਤੇ ਮਾਣ ਹੋਣਾ ਚਾਹੀਦਾ। ਤੇ ਸਾਡਾ ਮਾੜਾ ਮੋਟਾ ਮਾੜਾ ਮੁੱਠੀ ਸੇਵਾ ਕੀਤੀ ਇਹਦਾ ਕਾਹਦਾ ਮਾਣ, ਇਹ ਵੀ ਸਾਡੀ ਨਹੀਂ ਗੁਰੂ ਦੀ ਹੈ, ਗੁਰੂ ਨੇ ਕਰਵਾਈ ਹੈ। ਡੱਲੇ ਨੇ ਬੇਅੰਤ ਸੇਵਾ ਕੀਤੀ ਹੈ ਤੇ ਡੱਲੇ ਨੂੰ ਨਾਲ ਮਾਣ ਵੀ ਆ ਗਿਆ। ਤੇ ਮਹਾਰਾਜ ਆਪਦੇ ਸਿੱਖ ਦੇ ਨਾ ਮਾਣ ਕੱਢ ਦਿੰਦੇ ਆ ਮਨ ਚੋਂ ਵੀ ਭਾਂਡਾ ਸਾਫ਼ ਕਰ ਦਈਏ ਇਹਦਾ, ਕਿਤੇ ਮੈਲਾ ਹੀ ਨਾ ਲੈ ਕੇ ਤੁਰਿਆ ਫਿਰੇ। ਭਾਈ ਡੱਲਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਵੱਡੀਆਂ ਸਭਾਵਾਂ ਨਿਭਾ ਰਿਹਾ, ਕਿਤੇ ਨਾ ਕਿਤੇ ਮਾਣ ਕਈ ਵਾਰੀ ਆ ਜਾਂਦਾ ਬੰਦਾ, ਮਾਇਆ ਦਾ ਵੀ ਮਾਣ ਹੋ ਜਾਂਦਾ, ਕਈ ਵਾਰੀ ਸਾਨੂੰ ਜਾਤੀ ਦਾ ਅਹੰਕਾਰ ਹੋ ਜਾਂਦਾ, ਕਈ ਵਾਰੀ ਸਾਪਣ ਦਾ ਮਾਣ ਹੋ ਜਾਂਦਾ, ਕਈ ਵਾਰੀ ਅਹੁਦੇ ਦਾ ਰੈਂਕ ਦਾ ਬੜਾ, ਕਈ ਵਾਰੀ ਤਾਂ ਇੱਥੋਂ ਤੱਕ ਵੀ ਬਾਣੀ ਪੜ੍ਹਨ ਦਾ ਵੀ ਅਸੀਂ ਮਾਣ ਕਰ ਜਾਂਦੇ ਵੀ ਮੈਂ ਇੰਨਾ ਨਿਤਨੇਮ ਕਰਦਾ, ਜਾਂ ਮੈਂ ਇੰਨੀਆਂ ਵਾਲਾਂ ਫੇਰ ਲੈਂਦਾ, ਜਾਂ ਮੈਂ ਇੰਨੇ ਸਹਿਜ ਪਾਠ ਕਰਤੇ। ਤੇ ਕਈ ਵਾਰੀ ਅਸੀਂ ਸੇਵਾ ਦਾ ਵੀ ਮਾਣ ਵੀ ਮੈਂ ਗੁਰੂ ਘਰ ਆਹ ਕਰਤਾ, ਕਿਉਂ ਇੱਥੇ ਆ ਕੇ ਤਾਂ ਸਾਡਾ ਮਾਣ ਮਾਣ ਨਾ ਕੀਜੈ ਸ਼ਰਨ ਪ੍ਰੀਜੈ, ਕਰੇ ਸੋ ਭਲਾ ਮਨਾਈਏ। ਮਹਾਰਾਜ ਕਹਿੰਦੇ ਆਹ ਦੁਆਰਾ ਐਸਾ, ਇੱਥੇ ਤਾਂ ਅਸੀਂ ਮਾਣ ਛੱਡਣ ਹੀ ਆਉਣੇ ਹਾਂ, ਤੇ ਜੇ ਇੱਥੇ ਆ ਕੇ ਵੀ ਮਾਣ ਕਰ ਲਿਆ ਅਸੀਂ ਫਿਰ ਹੋਰ ਕਿਤੇ ਸਾਨੂੰ ਟੋਈ ਨਹੀਂ ਮਿਲਣੀ, ਫਿਰ ਹੋਰ ਕਿਤੋਂ ਸਾਡਾ ਇਲਾਜ ਹੀ ਨਹੀਂ ਹੋਣਾ, ਕਿਉਂ ਇਹ ਲਾਸਟ ਵੈਦ ਆ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁੱਖ ਦੇਵੈ ਕਾਟੇ ਜਮ ਕੀ ਫੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਹੁਕਮ ਕਰਦੇ ਆ, ਕਹਿੰਦੇ ਮੇਰੇ ਪਿਆਰਿਆ ਰੱਬ ਨੂੰ ਸਾਰਾ ਜਿਹੜਾ ਸਿਰ ਆ ਨਾ ਰੱਬ ਨੂੰ ਦੇ, ਗੁਰੂ ਨੂੰ ਦੇ, ਆਪਦੇ ਨੂੰ ਆਪਦਾ ਨਾ ਮੋਢਾ ਆਪ ਥਾਪੜਿਆ ਕਰ, ਡੰਨੇ ਤੋਂ ਇਹੀ ਭੁੱਲ ਹੋ ਗਈ, ਸੇਵਾ ਬੜੀ ਵੱਡੀ ਕੀਤੀ ਤੇ ਮਾਣ ਆ ਗਿਆ। ਤੇ ਡੱਲਾ ਇਸੇ ਮਾਣ ਨਾਲ ਕਹਿ ਰਿਹਾ, ਜਦੋਂ ਮਾਤਾ ਸੁੰਦਰੀ ਜੀ, ਮਾਤਾ ਸਾਹਿਬਦੇਵਾਂ ਜੀ ਲਾਲਾ ਬਾਰੇ ਪੁੱਛਦੀਆਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਸਾਰੀ ਵਾਰਤਾ ਸੁਣਾਈ ਹੈ, ਜਿੱਥੇ ਮਾਤਾਵਾਂ ਦੇ ਅੱਖਾਂ ਚੋਂ ਹੰਝੂ ਨਹੀਂ ਸੁੱਕਦੇ, ਸੰਗਤਾਂ ਦੇ ਅੱਖਾਂ ਚੋਂ ਹੰਝੂ ਨਹੀਂ ਸੁੱਕ ਰਹੇ, ਤੇ ਡੱਲਾ ਵੀ ਛਮ ਛਮ ਕਰਕੇ ਰੋ ਰਿਹਾ ਜਦੋਂ ਦੇ ਪਿਆਰ ਚ ਹੰਝੂ ਆ ਜਾਣ ਨਾ। ਕਈ ਵਾਰੀ ਤੁਸੀਂ ਤਜਰਬਾ ਕਰਕੇ ਦੇਖਿਓ ਵੀ ਤੁਸੀਂ ਗੁਰਬਾਣੀ ਪੜ੍ਹਦੇ ਹੋਵੋ ਕਿਤੇ ਅੰਦਰੋਂ, ਨਿੱਤ ਨਹੀਂ ਇਹ ਹੁੰਦਾ ਵੀ ਨਿੱਤ ਹੀ ਹੋਜੂ, ਕਿਤੇ ਅੰਦਰੋਂ ਸੁਣਦੇ ਹੋਵੋ, ਜੁੜੇ ਹੋਵੋ ਕਥਾ ਕੀਰਤਨ ਵਿਚਾਰਾਂ ਢਾਡੀ ਵਾਰਾਂ, ਜਾਂ ਆਪ ਪੜ੍ਹਦੇ ਹੋਵੋ ਗਾਉਂਦੇ ਹੋਵੋ, ਤੇ ਕਿਤੇ ਬਰਾਗ ਆ ਜੇ, ਮਨ ਜੁੜ ਜਾਵੇ ਅੰਦਰੋਂ, ਤੇ ਅੱਖਾਂ ਦੇ ਵਿੱਚ ਨੀਰ ਆ ਜਾਂਦਾ। ਬਹੁਤ ਦੇਖੇ ਨੇ ਐਸੇ ਗੁਰਸਿੱਖ, ਕਿਉਂਕਿ ਬਰਾਗ ਪਿਆਰ ਤੇ ਰੱਬ ਅਕਾਲ ਪੁਰਖ ਨਿਰੰਕਾਰ ਇਹਨਾਂ ਦਾ ਸੁਮੇਲ ਆ। ਜਦੋਂ ਅੰਦਰੋਂ ਜੁੜੀ ਹੋਵੇ ਨਾ ਰੂਹ, ਉਦੋਂ ਬਰਾਗ ਕਰਦੀ ਆ ਰੂਹ ਅੰਦਰੋਂ, ਤੇ ਸਾਰੀ ਸੰਗਤ ਬਰਾਗ ਵਿੱਚ ਆ, ਕਿਉਂਕਿ ਗੁਰੂ ਮਹਾਰਾਜ ਆਪਦੇ ਪਰਿਵਾਰ ਦੀ ਗੱਲ ਕਰ ਰਹੇ। ਤੇ ਅੱਜ ਵੀ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੀ ਗੱਲ ਕਰੀਏ ਨਾ, ਕਿਤੇ ਮਹਿਸੂਸ ਕਰੀਏ ਵੀ ਮਹਾਰਾਜ ਉਹ ਬੱਚੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਿਹੜੇ ਮਾਂ ਗੁਜਰੀ ਨੇ ਸੁੱਤੇ ਪਏ ਠਾਲੇ ਸੀ ਰਾਤ ਨੂੰ 12 ਵਜੇ, ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਸੁੱਤੇ ਪਏ ਠਾਲੇ, ਸੁੱਤੇ ਪਏ ਘੋੜਿਆਂ ਤੇ ਬਾਲੇ ਸੀ, ਤੇ ਮਾਤਾ ਜੀਤਾਂ ਜੀ ਨੇ ਜਦੋਂ ਸੱਚਖੰਡ ਗਏ, ਉਦੋਂ ਬਾਬਾ ਜਿਹੜਾ ਫਤਿਹ ਸਿੰਘ ਆ ਉਹ 2 ਸਾਲਾਂ ਦਾ ਸੀ, ਤੇ ਮਾਤਾ ਜੀਤਾਂ ਜੀ ਕਹਿੰਦੇ ਸੀ ਮਾਂ ਗੁਜਰੀ ਨੂੰ, ਕਹਿੰਦੇ ਮਾਂ ਹੁਣ ਤੂੰ ਹੀ ਇਹਦੀ ਮਾਂ ਤੇ ਤੂੰ ਹੀ ਦਾਦੀ, ਮੈਂ ਸੱਚਖੰਡ ਪਿਆਨੇ ਕਰਨੇ ਆ, ਇਹਨੂੰ ਹਲੇ ਆਪਣੇ ਹੱਥਾਂ ਨਾਲ ਵੀ ਨਹੀਂ ਕੁਝ ਖਾਣਾ ਆਇਆ, ਇਹਦਾ ਧਿਆਨ ਰੱਖਿਓ ਤੇ ਇਹਨੂੰ ਬੜੀ ਚਮਨ ਲਾਡਾਂ ਨਾਲ ਪਾਲਿਓ। ਤੇ ਜਿੱਦੇ ਫਿਰ ਦਾਦੀ ਨੇ ਤੋਰਿਆ ਨਾ ਠੰਡੇ ਬੁਰਜ ਦੇ ਵਿੱਚੋਂ, ਉਹਦੇ ਜੀਤਾਂ ਨੂੰ ਚੇਤੇ ਕੀਤਾ ਸੀ, ਦਾਦੀ ਨੇ ਜੀਤਾਂ ਨੂੰ, ਕਹਿੰਦੀ ਮੇਰੀ ਧੀਏ ਨੋਹੇ ਜੀਤਾਂ ਕਿਤੇ ਅੱਜ ਦੇਖਦੀ, ਤੂੰ ਮੈਨੂੰ ਇੱਕ ਬਚਨ ਕਹਿ ਕੇ ਗਈ ਸੀ ਵੀ ਮਾਂ ਇਹਨਾਂ ਨੂੰ ਲਾਡਾਂ ਨਾ ਪਾਲੀ, ਤੇ ਮੈਂ ਤਾਂ ਅੱਜ ਵਿਆਹੁਣ ਜੋਗੇ ਕਰਤੇ, ਅੱਜ ਲਾੜੀ ਮੌਤ ਨੂੰ ਵਿਆਹੁਣ ਚੱਲੇ, ਅੱਜ ਇਹਨਾਂ ਦੇ ਚਿਹਰਿਆਂ ਤੇ ਲਾਲੀਆਂ ਕਿਤੇ ਦੇਖ ਆ ਕੇ, ਦੇਖ ਤੇਰੇ ਪੁੱਤ ਸਦਕ ਨਵਾਉਣ ਚੱਲੇ, ਇਹਨਾਂ ਦੇ ਪਿੰਡੇ ਵੀ ਛਿੱਲੇ ਪਏ ਆ ਸ਼ਮਕਾਂ ਮਾਰ ਮਾਰ, ਇਹ ਸਿੱਧੇ ਹੀ ਨਹੀਂ ਸੀ ਕਢਿਆਤੇ ਸਾਹਿਬਜ਼ਾਦੇ ਨੀਆਂ ਚ, ਆਪਾਂ ਸੁਣ ਲੈਂਦੇ ਸਰਹੰਦ ਦੀਆਂ ਦੀਵਾਰਾਂ ਚ ਚਲੇ ਗਏ, ਦਰਖਤਾਂ ਨਾਲ ਬੰਨ ਕੇ ਗਲੇਲੇ ਮਾਰੇ ਗਏ, ਪੋਟਿਆਂ ਦੇ ਅੱਗ ਦੇ ਨਾਲ ਸਾੜੇ ਗਏ, ਸ਼ਮਕਾਂ ਮਾਰੀਆਂ ਗਈਆਂ, ਪਿੰਡਾਂ ਲਾਲ ਸੁਹਾ ਹੋਇਆ, ਮਾਸ ਉੱਠ ਖੜਿਆ, ਤੇ ਅੱਖਾਂ ਵੀ ਸੁੱਜ ਗਈਆਂ ਸੀ, ਜਿਹੜੇ ਅੱਖਾਂ ਦੇ ਵਿੱਚ ਗਲੇਲੇ ਵੱਜੇ ਸੀ ਨਾ, ਰੋੜੇ ਵੱਜੇ, ਨਿਸ਼ਾਨੇ ਵੱਜੇ, ਅੱਖਾਂ ਵੀ ਸਾਹਿਬਜ਼ਾਦਿਆਂ ਦੀਆਂ। ਆਪਾਂ ਤਾਂ ਕੈਲੰਡਰ ਦੇਖ ਲੈਂਦੇ ਹਾਂ ਵੀ ਬਹੁਤ ਸੋਹਣੇ ਸਾਹਿਬਜ਼ਾਦਿਆਂ ਦੀ ਸੂਰਤ ਹੈ, ਬਹੁਤ ਸੋਹਣੇ ਸੀ, ਪਰ ਉਹ ਸਮੇਂ ਦਾ ਕੈਲੰਡਰ ਨਹੀਂ ਕੋਈ ਹਲੇ ਬਣਿਆ, ਜਿਹੜੇ ਸਮੇਂ ਸਾਹਿਬਜ਼ਾਦਿਆਂ ਦੇ ਸਰੀਰਾਂ ਤੇ ਥਾਂ ਥਾਂ ਦੇ ਉੱਤੇ ਸੱਟਾਂ ਦੇ ਨਿਸ਼ਾਨ ਸੀ। ਤੇ ਮਾਂ ਗੁਜਰੀ ਕਹਿੰਦੀ ਜੀਤਾ ਅੱਜ ਭਾਵੇਂ ਤੇਰੇ ਪੁੱਤ ਥਾਂ ਥਾਂ ਤੋਂ ਪੁਰਨੇ ਪਏ ਆ, ਪਰ ਚਿਹਰਿਆਂ ਤੇ ਅੱਜ ਵੀ ਲਾਲੀਆਂ। ਤੇ ਇਹੀ ਸ਼ਬਦ ਮਹਾਰਾਜ ਨੇ ਜੀਤਾਂ ਨੂੰ ਕਹੇ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ, 4 ਮੇਰੇ ਪੁੱਤ ਮੈਂ ਵਿਆਹਾਂ 2-2 ਜੋੜੀਆਂ, ਦਾਜ ਵਿੱਚ ਮੰਗਾਂ ਤਲਵਾਰਾਂ ਤੇ ਘੋੜੀਆਂ, ਨੀ ਮੈਂ ਇਹੋ ਜਿਹੇ ਕੌੜਮ ਬਣਾਉਣੇ, ਜੀਤਾਂ ਪੀਲੀ ਪਾਣੀ ਵਾਰ ਕੇ ਮੈਂ ਲੋਕਾਂ ਵਾਂਗੂ ਪੁੱਤ ਨੀ ਵਿਆਹੁਣੇ, ਜਿਵੇਂ ਵੱਧਦੇ ਤਰੇਲ ਵਿੱਚ ਚੰਦਨ ਦੇ ਰੁੱਖ ਹੋ ਗਏ ਤੇਗਾਂ ਦੀਆਂ ਛਾਵਾਂ ਚ ਜਵਾਨ ਤੇਰੇ ਪੁੱਤ, ਲੋਕਾਂ ਦੇ ਤਾਂ ਪੁੱਤ ਕੱਚੀ ਲੱਸੀ ਵਿੱਚ ਖੇਡਦੇ ਨੇ, ਨੀ ਮੈਂ ਲਹੂ ਵਿੱਚ ਕੰਗਣੇ ਕਢਾਉਣੇ, ਜੀਤਾਂ ਪੀਲੀ ਪਾਣੀ ਵਾਰ ਕੇ ਮੈਂ ਲੋਕਾਂ ਵਾਂਗੂ ਪੁੱਤ ਨੀ ਵਿਆਹੁਣੇ, 5-5 ਜਾਣਗੇ ਬਰਾਤ ਮੇਰੇ ਪੁੱਤਾਂ ਦੀ, ਵੀ ਤੂੰ ਤਲਵਾਰਾਂ ਸ਼ਮੇ ਰਾਤ ਮੇਰੇ ਪੁੱਤਾਂ ਦੀ, ਕੋਈ ਬਿਰਲਾਈ ਖੋਲੂ ਮੇਰੇ ਪੁੱਤਰਾਂ ਦੇ ਸਿਰੇ, ਬਹੁਤੀ 1 ਤੇ 4 ਪਰਾਹੁਣੇ ਨੀ, ਜੀਤਾਂ ਪੀਲੀ ਪਾਣੀ ਵਾਰ ਕੇ ਮੈਂ ਲੋਕਾਂ ਵਾਂਗੂ ਪੁੱਤ ਨੀ ਵਿਆਹੁਣੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਲੱਖਣ ਇਤਿਹਾਸ, ਇਹ ਸਭ ਕੁਝ ਮਹਾਰਾਜ ਸੁਣਾ ਰਹੇ ਹੈ, ਤੇ ਭਾਈ ਡੱਲਾ ਵੀ ਛਮ ਛਮ ਕਰਕੇ ਰੋ ਰਿਹਾ ਹੈ, ਮਾਤਾਵਾਂ ਰੋ ਰਹੀਆਂ, ਸੰਗਤ ਰੋ ਰਹੀ ਹੈ। ਤੇ ਫਿਰ ਭਾਈ ਡੱਲਾ ਮਹਾਰਾਜ ਨੂੰ ਕਹਿੰਦਾ, ਪਾਤਸ਼ਾਹ ਇੰਨੇ ਦੁੱਖ ਜਰ ਲਏ, ਇੰਨੇ ਕਸ਼ਟ ਸਹਾਰ ਲਏ, ਕਿਤੇ ਮੈਨੂੰ ਚੇਤੇ ਕਰ ਦੇ। ਵੇਖੋ ਬਰਾਗ ਹੈ ਡੱਲੇ ਨੂੰ, ਦਰਦ ਹੈਗਾ ਅੰਦਰੋਂ, ਪਰ ਇੱਥੇ ਮੈਂ ਆ ਗਈ, ਇੱਥੇ ਮੈਂ ਆ ਗਈ। ਮਹਾਰਾਜ ਕਹਿੰਦੇ ਮੈਂ ਨਾ ਕਰਿਆ ਕਰ, ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸਿਪਾਹੀ। ਬਾਰਾਂ ਜੋਜਲ ਛੱਤਰ ਚਲੇ ਥਾ ਦੇਹੀ ਗਰਜਨਾ ਖਾਈ, ਸਰਬ ਸੁਣ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ, ਕਹਾ ਭਾਈ ਉਧਰ ਬਾਂਧੇ ਹਾਥੀ ਖਨਵੇਂ ਪਈ ਪਰਾਈ। ਕਾਹਦਾ ਦੁਨੀਆਂ ਤੇ ਕਰਦਾ ਮਾਣ ਸੱਜਣਾ, ਇੱਥੇ ਵੱਡੇ ਵੱਡੇ ਸਿਫਲ ਸਲਾਰ ਤੁਰ ਗਏ, ਤੁਰ ਕੇ ਕਾਲ ਸੀ ਜਿਨ੍ਹਾਂ ਨੇ ਪਾਵੇ ਨਾਲ ਬੰਨਿਆ, ਮਹਿਲ ਸੋਨੇ ਦੇ ਛੱਡ ਪਰਿਵਾਰ ਤੁਰ ਗਏ, ਕਈ ਤੁਰ ਗਏ ਫੁੱਲਾਂ ਦੀ ਸੇਜ ਸੌਣ ਵਾਲੇ, ਲੱਖਾਂ ਜੂਸਫ ਤੇ ਘੋੜ ਸਵਾਰ ਤੁਰ ਗਏ, ਇੱਥੋਂ ਪਾਰਸਾ ਤਾਰੂ ਕੋਈ ਪਤਨਾ ਦੇ ਭਾ ਕੌਡੀਆਂ ਲੱਖਾਂ ਹਜ਼ਾਰ ਖੁਰ ਗਏ। ਦੱਲਾ ਕਹਿੰਦਾ ਮਹਾਰਾਜ ਮੈਨੂੰ ਕਾਹਤੋਂ ਨਹੀਂ ਸੁਨੇਹਾ ਭੇਜਿਆ, ਮੇਰੇ ਸੱਤ ਸੱਤ ਫੁੱਟੇ ਜਵਾਨ, ਮੇਰੀਆਂ ਫੌਜਾਂ, ਮੈਂ ਆ ਜਾਂਦਾ ਤੇ ਤੁਹਾਨੂੰ ਆ ਕਸ਼ਟ ਨਾ ਝੱਲਣੇ ਪੈਂਦੇ। ਮਹਾਰਾਜ ਸੱਸ ਪਏ ਡੱਲੇ ਦੀਆਂ ਗੱਲਾਂ ਸੁਣ ਕੇ, ਕਹਿੰਦਾ ਮਹਾਰਾਜ ਮੈਨੂੰ ਚੇਤੇ ਕਰ ਲੈਂਦੇ, ਆਓ ਸ਼ਮਸ਼ਾ ਮੰਡੀਰ ਤਾਂ ਬਹਿ ਰਿਹਾ ਪਰ ਨਾਲ ਜਿਵੇਂ ਡੱਲਾ ਕੁਝ ਮਾਣ ਦੀਆਂ ਗੱਲਾਂ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਕਹਿੰਦੇ ਡੱਲਿਆ ਕੋਈ ਗੱਲ ਨੀ, ਕੋਈ ਸਮਾਂ ਆਜੂਗਾ, ਸਮਾਂ ਆਊ ਤੈਨੂੰ ਸੇਵਾ ਬਖਸ਼ ਦੇਵਾਂਗੇ, ਤੇਰੇ ਸੱਤ ਸੱਤ ਫੁੱਟੇ ਜਵਾਨ ਆ ਜਿਹੜੇ ਇਹਨਾਂ ਨੂੰ ਵੀ ਪਰਖ ਲਾਂਗੇ। ਤੇ ਇੰਨੇ ਚਰਨੋਂ ਫਿਰ ਇੱਕ ਬੰਦੂਕ ਲੈ ਕੇ ਆ ਗਿਆ ਲਾਹੌਰ ਤੋਂ ਸਿੰਘ, ਉਹਨੇ ਕਿਹਾ ਸੱਚੇ ਪਾਤਸ਼ਾਹ ਜੀ ਉਹ ਮੈਂ ਬੜੇ ਸ਼ੌਂਕ ਦੇ ਨਾਲ ਤੁਹਾਡੇ ਲਈ ਇਹ ਰਮਾਲਵਰ, ਇਹ ਬੰਦੂਕ, ਇਹ ਨੇਜਾ, ਇਹ ਤੇਗਾਂ ਤਿਆਰ ਕੀਤੀਆਂ ਨੇ, ਤੇ ਮੇਰੀ ਬੇਨਤੀ ਆ ਵੀ ਨਿਸ਼ਾਨਾ ਹੁਣੀ ਪਰਖੋ ਬੰਦੂਕ ਦਾ, ਮੇਰੇ ਅੱਖਾਂ ਦੇ ਸਾਹਮਣੇ ਪਰਖੋ ਨਿਸ਼ਾਨਾ, ਕਿਰਪਾ ਕਰ ਦੋ ਮੇਰੀ ਸੇਵਾ ਲੇਖੇ ਲੱਗ ਜਾਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਬੰਦੂਕ ਉਠਾਉਂਦੇ ਆ, ਕਹਿੰਦੇ ਲਿਆ ਵੀ ਡੱਲਿਆ ਹੁਣੇ ਹੁਣੇ ਸੇਵਾ ਮੰਗੀ ਹੈ, ਲਿਆ ਕੋਈ ਸੂਰਮਾ ਦੇਖੀਏ, ਲਿਆ ਕੋਈ।

ਬਣੇ ਨਿਸ਼ਾਨਾ ਖੁਸ਼ੀ ਨਾਲ ਜੋ ਸਾਹਮਣੇ ਆ ਕੇ ਕਹਿੰਦੇ ਬਣੇ ਨਿਸ਼ਾਨਾ ਖੁਸ਼ੀ ਨਾਲ ਜੋ ਸਾਹਮਣੇ ਆ ਕੇ

ਸਤਿਗੁਰ ਕਹਿੰਦੇ ਡੱਲਿਆ ਲਿਆ ਪਰਖੀਏ ਜੇਰਾ, ਮਹਾਰਾਜ ਕਹਿੰਦੇ ਡੱਲਿਆ ਲਿਆ ਜੇਰਾ ਪਰਖ ਲਈਏ ਤੇਰਾ ਵੀ। ਸਤਿਗੁਰ ਕਹਿੰਦੇ ਡੱਲਿਆ ਲਿਆ ਪਰਖੀਏ ਜੇਰਾ, ਗੋਲੀ ਵਿੱਚ ਹਿੱਕ ਵਿੱਚ ਖਾ ਲਵੇ ਲਿਆ ਚੋਬਰ ਕਿਹੜਾ, ਲਿਆ ਕੋਈ ਇਹੋ ਜਿਹਾ ਚੋਬਰ ਜਿਹੜਾ ਗੋਲੀ ਹਿੱਕ ਦੇ ਵਿੱਚ ਖਾ ਲਵੇ। ਮਰਦਾਂ ਨਿਸ਼ਾਨਾ ਪਰਖ ਦੇ ਕਰ ਵੱਡਾ ਜੇਰਾ, ਜਾ ਲੈ ਆਪਣੀ ਫੌਜ ਨੂੰ ਮਨ ਹੁਕਮ ਤੋਂ ਮੇਰਾ, ਲਾਈਏ ਜੀਤ ਬਾਲ ਦੇ ਪਾਰਸਾ ਨਾ ਸਮਾਂ ਲੰਬੀਰਾ। ਮਹਾਰਾਜ ਕਹਿੰਦੇ ਲਵਾਂ ਸਵੇਰਾ ਨਾ ਲਾਈ, ਬੜਾ ਲੰਬਾ ਸਮਾਂ ਨਾ ਲਾਈ ਤੂੰ, ਕਿਤੇ ਜਾ ਕੇ ਲਾਇਆ ਆਪਣੇ ਯੋਧਿਆਂ ਨੂੰ ਸੂਰਮਿਆਂ ਨੂੰ। ਤੇ ਜਦੋਂ ਭਾਈ ਡੱਲਾ ਜੀ ਇਹ ਗੱਲ ਕਹਿ ਰਹੇ ਸੀ ਨਾ ਵੀ ਮਹਾਰਾਜ ਮੈਨੂੰ ਚੇਤੇ ਕਰਦੇ, ਤੇ ਉਦੋਂ ਭਾਈ ਡੱਲਾ ਜੀ ਨਾ ਜਿਹੜੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਬੈਠੇ ਆ, ਉਹਨਾਂ ਨੇ ਦੇਖ ਕੇ ਵੀ ਹੱਸਿਆ ਭਾਈ ਡੱਲਾ। ਕਿਉਂ ਹੱਸਿਆ? ਕਿਉਂਕਿ ਉਹਨਾਂ ਦੇ ਚੋਲੇ ਵੀ ਫਟੇ ਆ, ਉਹਨਾਂ ਦੇ ਤੇਗਾਂ ਦੇ ਕਿਰਪਾਨਾਂ ਦੇ ਮਿਆਨ ਵੀ ਟੁੱਟੇ ਆ, ਉਹਨਾਂ ਕੋਲ ਕੋਈ ਸ਼ਾਸਤਰ ਵੀ ਬਾਹਲੇ ਚੰਗੇ ਨੇ। ਜੰਗ ਯੁੱਧ ਦਾ ਸਮਾਂ ਸੀ ਤੇ ਉਹ ਸਮਾਂ ਬੜਾ ਭਿਆਨਕ ਸੀ ਸਿੱਖਾਂ ਦੇ ਉੱਤੇ। ਕਈ ਵਾਰੀ ਤਾਂ ਤੁਹਾਨੂੰ ਨੰਗੇ ਰਹਿਣਾ ਪੈਂਦਾ ਸੀ ਤਨ ਤੋਂ ਵੀ, ਜਿਵੇਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ, ਕੱਲਾ ਕਸ਼ਹਿਰਾ ਤੇ ਕਮਰ ਕਸਾ ਤੇ ਸਿਰ ਤੇ ਦਮਾਲੇ, ਕਿਉਂਕਿ ਸਮਾਂ ਐਸਾ ਭਿਆਨਕ ਸੀ। ਤੇ ਆਹ ਜਿਹੜਾ ਸਮਾਂ, ਇਹਨਾਂ ਸਮਿਆਂ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਬੜਾ ਸਰਬੰਸ ਵਾਰਿਆ, ਬੜਾ ਵੱਡਾ ਪਰਿਵਾਰ ਵਾਰਿਆ ਮੇਰੇ ਪਾਤਸ਼ਾਹ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਾਛੀਵਾੜੇ ਦੇ ਕੰਡਿਆਂ ਤੇ ਜਾ ਕੇ ਸੁੱਤੇ ਆ, ਤੇ ਜਦੋਂ ਇਹਨੇ ਘਿਰਨਾ ਜੀ ਕੀਤੀ ਨਾ, ਕਿਉਂਕਿ ਕਈ ਵਾਰੀ ਬੰਦਾ ਕੋਈ ਗੱਲ ਕਰੇ ਆਪਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਲਾ ਕੇ ਗੱਲ ਕਰਦਾ, ਸਮਝਣ ਵਾਲਾ ਸਮਝ ਜਾਂਦਾ ਹੁੰਦਾ ਵੀ ਇਹਨੇ ਗੱਲ ਕਿੱਥੋਂ ਕੀਤੀ। ਡੱਲੇ ਨੇ ਇਹ ਗੱਲ ਕਹੀ ਵੀ ਮੇਰੇ ਬੜੇ, ਮੇਰੀਆਂ ਫੌਜਾਂ ਬੜੀਆਂ ਤਕੜੀਆਂ, ਤੇ ਨਾ ਹੀ ਡੱਲਾ ਮਹਾਰਾਜ ਦੇ ਸਿੱਖਾਂ ਲੈ ਦੇ ਕੇ ਹੱਸਿਆ ਵੀ ਇਹਨਾਂ ਨੇ ਕਿੱਥੇ ਜੰਗ ਕਰ ਲੈਣੇ ਸੀ, ਆ ਫਟੇ ਚੋਲੇ ਵਾਲਿਆਂ ਨੇ, ਇਹਨਾਂ ਦੇ ਸਰੀਰ ਵੀ ਪਤਲੇ ਦੁਬਲੇ ਆ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਭੁੱਖੇ ਵੀ ਰਹੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ। 8 ਮਹੀਨੇ ਤਾਂ ਘੇਰਾ ਪਿਆ ਰਿਹਾ ਆਨੰਦਪੁਰ ਸਾਹਿਬ ਦੀ ਧਰਤੀ ਨੂੰ, ਭੁੱਖੇ ਰਹੇ ਸਿੰਘ, ਇੱਕ ਛੋਲੇ ਮੁੱਠੀ ਖਾ ਕੇ ਨਾ ਛੋਲਿਆਂ ਦੀ, ਤੇ ਤਾਂ ਗੁਜ਼ਾਰਾ ਕਰਦੇ, ਪੱਤੇ ਖਾਧੇ, ਦਰਖਤਾਂ ਤੇ ਗੁਜ਼ਾਰਾ ਕੀਤਾ ਸਿੰਘਾਂ ਨੇ, ਸਰੀਰ ਵੀ ਪਤਲੇ ਦੁਬਲੇ ਹੋਏ ਪਏ ਆ, ਤੇ ਡੱਲੇ ਨੇ ਘਰਨਾ ਹੀ ਮਨ ਚ ਵੀ ਇਹ ਕਿੱਥੋਂ ਜੰਗ ਕਰ ਲੈਂਦੇ। ਗੁਰੂ ਸਾਹਿਬ ਆਪਦੇ ਸੇਵਕ ਦੀ ਕਦੇ ਨਰਾਦਰੀ ਨਹੀਂ ਜੜਦਾ, ਜੇ ਅਸੀਂ ਗੁਰੂ ਦੀ ਬੇਅਦਬੀ ਜਾਂ ਗੁਰੂ ਦੀ ਨਰਾਦਰੀ ਸਿੱਖ ਨਹੀਂ ਨਾ ਜੜਦਾ, ਤੇ ਗੁਰੂ ਵੀ ਆਪਦੇ ਸਿੱਖ ਦੀ ਨਰਾਦਰੀ ਨਹੀਂ ਜੜ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਆ ਵੀ ਡੱਲਿਆ, ਬੜੀਆਂ ਤੋਂ ਆਪਣੀ ਫੌਜ ਦੀਆਂ ਸਹਿਬਤਾਂ ਕੀਤੀਆਂ, ਲਿਆ ਕੋਈ ਐਸਾ ਯੋਧਾ ਜਿਹੜਾ ਸਾਡੇ ਇਸ ਨਿਸ਼ਾਨੇ ਦੇ ਅੱਗੇ ਖੜ ਜਾਵੇ। ਇਸ ਗੋਲੀ ਦਾ ਨਿਸ਼ਾਨਾ ਪਰਖਣਾ ਬੰਦੂਕ ਦਾ, ਕਿਉਂਕਿ ਜਿਹੜਾ ਸ਼ਾਸਤਰ ਆ ਇਹ ਪਰਖ ਕੇ ਰੱਖਣਾ ਚਾਹੀਦਾ। ਸ਼ਾਸਤਰ ਜੰਗ ਦੇ ਮੈਦਾਨ ਚ ਜੇ ਸਾਥ ਨਾ ਦੇਵੇ, ਆ ਜਦੋਂ 84 ਵਾਪਰਿਆ ਨਾ, ਪਹਿਲੀ ਗੱਲ ਤਾਂ ਸਾਡੇ ਸਿੱਖਾਂ ਦੇ ਘਰਾਂ ਚ ਫਰਿੱਜਾਂ ਵੀ ਸੀ, ਗੱਡੀਆਂ ਵੀ ਵੱਡੀਆਂ ਸੀ, ਸੋਨਾ ਚਾਂਦੀ ਵੀ ਸੀ, ਮਾਇਆ ਬੈਂਕਾਂ ਅਕਾਊਂਟ ਵੀ ਸੀ, ਵਧੀਆ ਫਰਨੀਚਰ ਵੀ ਸੀ, ਤੇ ਘਰੇ ਕੋਈ ਸ਼ਾਸਤਰ ਨਹੀਂ ਸੀ। 84 ਆਪਾਂ ਅੱਜ ਵੀ ਚੇਤੇ ਕਰਦੇ ਨਾ, ਦਿੱਲੀ ਦੀ, ਕਾਨਪੁਰ ਦੀ, ਘਰਾਂ ਚ ਕੋਈ ਸ਼ਾਸਤਰ ਨਹੀਂ। ਸਿੱਖ ਨੂੰ ਹਮੇਸ਼ਾ ਸ਼ਾਸਤਰ ਘਰੇ ਰੱਖਣੇ ਚਾਹੀਦੇ ਹੈ, ਇਹ ਨਹੀਂ ਵੀ ਨਿੱਤ ਗੁਆਂਢੀ ਤੇ ਚੁੱਕ ਲੈਣਾ। ਹਾਂ, ਜਦੋਂ ਕਿਤੇ ਜਬਰ ਹੋਵੇ, ਜ਼ੁਲਮ ਹੋਵੇ, ਜਦੋਂ ਕਿਤੇ ਅੱਤ ਚੁੱਕੀ ਹੋਵੇ, ਜਵੇ ਬਾਣ ਲੱਗ ਗਏ ਤਵੇ ਰੋਸ ਜਾਗਿਓ, ਸ਼ਾਸਤਰ ਕੇ ਅਧੀਨ ਹੈ ਰਾਜ। ਤੇ ਅੱਜ ਅੱਗੇ ਸਾਡੇ ਪੁਰਾਣੇ ਬਜ਼ੁਰਗਾਂ ਦੇ ਨਾ ਡਾਂਗਾ ਸੋਟੇ ਨਾਲ ਹੀ ਰੱਖੇ ਹੁੰਦੇ ਸੀ ਦਰਵਾਜ਼ਿਆਂ ਦੇ ਨਾਲ ਹੀ, ਕਿਉਂਕਿ ਸਮਾਂ ਹੋ ਜਾ ਸੀ। ਤੇ ਅੱਜ ਵੀ ਸਮਾਂ ਇਹ ਨਹੀਂ ਵੀ ਆਪਾਂ ਹਰੇਕ ਨਾਲ ਲੜਦੇ ਹੀ ਫਿਰਨਾ, ਪਰ ਸਾਡਾ ਇੰਨਾ ਨੁਕਸਾਨ ਦਿੱਲੀ ਵਿੱਚ ਨਾ ਹੁੰਦਾ ਜਿੰਨਾ ਦੇ ਘਰੇ ਸ਼ਾਸਤਰ ਸੀ। ਉਹ ਫਿਰ ਆਏ ਸਾਹਮਣੇ ਇਕੱਲੇ ਨੀ ਮਰੇ, ਮੱਚੇ ਨੀ, ਉਹ ਕਈਆਂ ਨੂੰ ਮਾਰ ਕੇ ਭਵੇਂ ਖਤਮ ਹੋ ਗਏ। ਆਏ ਨੀ ਵੀ ਸਿੱਧਾ ਕੇ ਕਿਸੇ ਨੇ ਅਟੈਕ ਕਰਤਾ, ਗਲਾਂ ਚ ਟਾਇਰ ਪਾਤੇ, ਸਾੜ ਤੇ। ਹਾਂ, ਉਹਨਾਂ ਨਾਲ ਹੋਇਆ ਜਿਹਨਾਂ ਕੋਲੇ ਜਿਹੜੇ ਨਹੱਥੇ ਸੀ, ਜਿਹਨਾਂ ਕੋਲੇ ਕੋਈ ਸ਼ਾਸਤਰ ਹੀ ਨਹੀਂ ਸੀ, ਜਿਹਨਾਂ ਕੋਲੇ ਸੀਗਾ 5% ਕੋਲੇ, ਉਹਨਾਂ ਨੇ ਫਿਰ ਕੁਝ ਨਾ ਕੁਝ ਕੀਤਾ। ਆਹ ਬੇਨਤੀ ਕਰਾਂ, ਮਹਾਰਾਜ ਕਹਿੰਦੇ ਡੱਲਿਆ ਇਹ ਜਿਹੜਾ ਸ਼ਾਸਤਰ ਆ ਇਹ ਪਰਖ ਕੇ ਰੱਖਣਾ ਚਾਹੀਦਾ, ਇਹ ਨਾ ਹੋਵੇ ਵੀ ਕਿਰਪਾਨ ਘਰੇ ਪਈ ਆ ਤੇ ਜਗਾਲ ਲੱਗਾ ਉਹਨੂੰ, 5 ਸਾਲ ਹੋ ਗਏ ਕਿਤੇ ਮਿਆਨ ਕੱਢ ਕੇ ਮਿਆਨ ਚੋਂ ਦੇਖਿਓ ਹੀ ਨਹੀਂ। ਜਿਹੜੇ ਨਿਹੰਗ ਸਿੰਘ ਫੌਜਾਂ
ਉਹ ਨਹਿਤਾ ਸ਼ਸਤਰਾਂ ਨੂੰ ਸਾਫ ਕਰਦੀਆਂ। ਨਹਿਤਾ ਤੇਗਾ ਹੋਇਆ, ਤਲਵਾਰ ਹੋਈ, ਵਰਛਾ ਹੋਇਆ, ਨੇਜਾ ਹੋਇਆ, ਨਿਹੰਗ ਸਿੰਘ ਨਹਿਤੀ ਆਪਣੇ ਸ਼ਸਤਰਾਂ ਨੂੰ ਪਿਆਰ ਕਰਦੀਆਂ ਲਾਡਲੀਆਂ ਫੌਜਾਂ ਸ਼ਸਤਰਾਂ ਨੂੰ। ਮਹਾਰਾਜ ਨੇ ਪੀਰ ਕਿਹਾ, ਪਾਤਸ਼ਾਹ ਕਹਿੰਦੇ ਲਿਆ ਡੱਲਿਆ, ਆਹ ਪਰਖੀਏ ਵਦੋਖ ਨੂੰ ਵੀ ਜੰਗ ਦੇ ਮੈਦਾਨ ਚ ਧੋਖਾ ਨਹੀਂ ਦਿੰਦਾ ਹੁੰਦਾ ਪਰਖਿਆ ਹੋਇਆ ਸ਼ਸਤਰ। ਤੇ ਡੱਲਾ ਕਹਿੰਦਾ ਵੀ ਮਹਾਰਾਜ ਕਿਸੇ ਜਾਨਵਰ ਤੇ ਪਰਖ ਲਓ, ਉੱਡੇ ਜਾਂਦੇ ਪੰਛੀ ਤੇ ਪਰਖ ਲਓ, ਜ਼ਰੂਰ ਬੰਦੇ ਤੇ ਹੀ ਪਰਖਣੀ। ਮਹਾਰਾਜ ਕਹਿੰਦੇ ਮਰਦਾਂ ਦੇ ਨਿਸ਼ਾਨੇ ਬੰਦਿਆਂ ਤੇ ਹੀ ਪਰਖੇ ਜਾਂਦੇ ਆ, ਜਾਨਵਰਾਂ ਤੇ ਨਹੀਂ। ਲਿਆ ਡੱਲਿਆ ਹੁਣੇ ਤਾਂ ਕਹਿ ਰਿਹਾ ਸੀ ਵੀ ਮੈਨੂੰ ਚੇਤੇ ਕਰ ਦੇ। ਡੱਲਾ ਉੱਠਿਆ ਤੇ ਜਾ ਕੇ ਆਪਣੇ ਸਿਪਾਹੀਆਂ ਨੂੰ ਪੁੱਛਦਾ ਫਿਰਦਾ, ਕਹਿੰਦਾ ਕੋਈ ਮਹਾਰਾਜ ਦੀ ਗੋਲੀ ਦਾ ਨਿਸ਼ਾਨਾ ਬਣ ਜਾਵੇ, ਮੈਂ ਤਾਂ ਦੌਲਤਾਂ ਬਹੁਤ ਦੇ ਦੂੰਗਾ, ਘਰੇ ਪੈਸੇ ਬੜੇ ਭੇਜ ਦੂ, ਮੈਂ ਮਹਿਲਾ ਟਾਰੀਆਂ ਦੇ ਦੂੰਗਾ, ਮੈਂ ਪਰਿਵਾਰ ਨੂੰ ਭੁੱਖਾ ਨਹੀਂ ਮਰਨ ਦਿੰਦਾ। ਤੇ ਸਾਰੇ ਫੌਜਦਾਰ ਕਹਿੰਦੇ, ਫੌਜੀ ਕਹਿੰਦੇ ਉਹਦੇ, ਕਹਿੰਦੇ ਚੌਧਰੀ ਸਾਹਿਬ ਜੰਗ ਦੇ ਮੈਦਾਨ ਵਿੱਚ ਕੁਝ ਹੋ ਜੇ ਵੱਖਰੀ ਗੱਲ ਆ, ਤੇ ਆਏ ਕਿਹੜਾ ਗੋਲੀ ਮੂਹਰੇ ਖੜੇ। ਖੜੂ ਤਾਂ ਉਹ ਨਾ ਜਿਹਦਾ ਪ੍ਰੇਮ ਹੋਵੇ, ਜਿਹਦਾ ਪਿਆਰ ਹੋਵੇ, ਉਹ ਬਲ ਦੀ ਅੱਗ ਚ ਵੀ ਵੜ ਜਾਂਦਾ ਪਿਆਰ ਵਾਲੇ ਖਾਤਰ, ਜਿਹਦੀ ਦਿਲੋਂ ਮੁਹੱਬਤ ਹੋਵੇ। ਡੱਲਾ ਮੁੜ ਕੇ ਆ ਗਿਆ ਤੇ ਸੱਜੇ ਪਾਤਸ਼ਾਹ ਦੇ ਚਰਨਾਂ ਚ ਨੀਵੀਂ ਜੀ ਪਾ ਕੇ ਬਹਿ ਗਿਆ। ਅਗਲੀ ਗੱਲ ਨੀ, ਕਹਿੰਦਾ ਮਹਾਰਾਜ ਕੋਈ ਆਖੇ ਨੀ ਲੱਗਿਆ। ਤੇ ਡੱਲਾ ਕਹਿੰਦਾ, ਮਹਾਰਾਜ ਕਹਿੰਦੇ ਡੱਲਿਆ ਤੇਰਾ ਕੀ ਖਿਆਲ ਹੈ, ਜੇ ਤੇਰਾ ਸਿਪਾਹੀ ਜਿਨ੍ਹਾਂ ਦੀਆਂ ਤੂੰ ਸਿਫਤਾਂ ਕਰਦਾ ਹੈ ਉਹ ਨੀ ਆਖੇ ਲੱਗੇ ਤੇ ਤੂੰ ਦੱਸ ਤੇਰਾ ਕੀ ਖਿਆਲ, ਤੂੰ ਆ ਜਾ ਸਾਹਮਣੇ। ਡੱਲਾ ਕਹਿੰਦਾ ਮਹਾਰਾਜ ਮਨ ਤਾਂ ਮੇਰਾ ਵੀ ਨੀ ਕਰਦਾ, ਐਂ ਕਿੱਥੇ ਮਰਿਆ ਜਾਣਾ, ਬੜਾ ਵੱਡਾ ਕਾਰੋਬਾਰ ਆ, ਪਰਿਵਾਰ ਹੈ, ਮਗਰ ਬੜਾ ਕੁਝ ਸੋਚਣਾ ਪੈਂਦਾ। ਮਹਾਰਾਜ ਕਹਿੰਦੇ ਜਾ ਫਿਰ ਟਹਿਲੀ ਇਹਨੂੰ ਕਿਹਾ, ਕਹਿੰਦੇ ਸਾਡੇ ਸਿੱਖ ਨੇ ਤੰਬੂਆਂ ਵਿੱਚ ਆਵਾਜ਼ ਮਾਰ ਕੇ ਰਿਹਾਈ, ਕਿਉਂ ਨਾ ਕਈ ਵੀ ਲੰਗਰ ਪਾਣੀ ਪਛਕਣਾ, ਆ ਹੁਣ ਤਾਂ ਕਈ ਵਾਰੀ ਸਮਾਗਮ ਕਰਾਉਣੇ ਪਵੇ ਪੈਣ ਸਾਨੂੰ, ਖਾਸ ਕਰਕੇ ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਪਹਿਲੋਂ ਲਿਖਣਾ ਪੈਂਦਾ ਵੀ ਲੰਗਰ ਕਿਹੜਾ ਚੱਲੂਗਾ ਕਲੰਡਰ ਦੇ ਉੱਤੇ ਪੋਸਟਰ ਤੇ। ਮਹਾਰਾਜ ਕਹਿੰਦੇ ਇਹ ਬਾਜ ਮਾਰ ਕੇ ਲਿਆਈ ਵੀ ਮਹਾਰਾਜ ਨੇ ਗੋਲੀ ਮਾਰਨੀ ਹੱਕ ਦੇ ਵਿੱਚ, ਊਂ ਨਾ ਸੱਦ ਕੇ ਲਿਆਈ ਕਿਸੇ ਨੂੰ, ਐਵੇਂ ਨਾ ਕਹੀ ਵੀ ਮਹਾਰਾਜ ਬੁਲਾਉਂਦੇ, ਦੱਸ ਕੇ ਲਿਆਈ ਵੀ ਕਿਹੜੇ ਕੰਮ ਵਾਸਤੇ ਬੁਲਾਇਆ। ਟਹਿਲੀ ਆ ਗਿਆ ਤੇ ਉਹਨੇ ਬਾਜ ਮਾਰੀ ਹੈ, ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਦੋਨੇ ਪਿਓ ਪੁੱਤ, ਕਈ ਇਤਿਹਾਸਕਾਰਾਂ ਨੇ ਭਰਾ ਵੀ ਲਿਖੇ ਇਹ। ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਵਾਲੇ ਦਸਤਾਰੇ ਸਜਾ ਰਹੇ ਆ, ਅੱਧੇ ਹੀ ਸਜਾਏ ਆ ਦਮਾਲੇ, ਅੱਧੇ ਹੀ ਸਜੇ ਵਾਲੇ। ਤੇ ਸਿੱਖ ਜਿਹੜਾ ਗੁਰੂ ਦਾ ਹੁਕਮ ਹੀ ਨਾ ਮੰਨੇ, ਸਿੱਖ ਕਹਦਾ ਚਾਹੇ ਨੰਗੇ ਪੈਰੀ ਛੱਡ ਸੰਘਾਸਨ ਹਰ ਜੀ ਆਏ, ਕਹਿੰਦੇ ਜਦੋਂ ਸਧਾਮਾ ਗਿਆ ਨਾ ਕ੍ਰਿਸ਼ਨ ਦੇ ਮਹਿਲਾਂ ਚ, ਤੇ ਕ੍ਰਿਸ਼ਨ ਨੰਗੇ ਪੈਰੀ ਭੱਜਿਆ ਸੀ, ਛੱਡ ਸੰਘਾਸਨ ਹਰ ਜੀ ਆਏ, ਨੰਗੇ ਪੈਰੀ ਭੱਜਿਆ ਆਪਦੇ ਪਿਆਰ ਮੁਹੱਬਤ ਲਈ, ਆਪਦੇ ਮਿੱਤਰ ਲਈ। ਤੇ ਇਹ ਪਰ ਰੱਬ ਦੇ ਪਿਆਰੇ ਇਹ ਦਮਾਲੇ ਸਜਾਉਂਦੇ ਆ, ਤੀਆਂ ਦਸਤਾਰਾਂ ਲੈ ਕੇ ਭੱਜੇ ਆ, ਕਹਿੰਦੇ ਮਹਾਰਾਜ ਕਰੋ ਕਿਰਪਾ, ਮਾਰੋ ਹਿੱਕ ਦੇ ਵਿੱਚ ਗੋਲੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨੇ ਅਡਾ ਦੇਣਾ, ਨਾਮ ਇਹਦਾ ਦਲ ਭਛਣੀ, ਇਹਨੇ ਮਰਦਾਂ ਨੂੰ ਖਾਇਆ, ਇਹ ਲੰਬੂ ਹੈ ਮੌਤ ਦਾ, ਸਤਿਗੁਰ ਫਰਮਾਇਆ ਆ ਬਾਗ ਪੱਤਿਆਂ ਉੱਡ ਜੂ ਜੋ ਸਾਹਮਣੇ ਆਇਆ। ਮਹਾਰਾਜ ਕਹਿੰਦੇ ਨੇ ਲਿਹਾਜ਼ ਨੀ ਕਰਨੀ, ਇਹਨੇ ਪੱਤਿਆਂ ਵਾਂਗ ਅਡਾ ਦੇਣਾ। ਤੇ ਸਿੱਖ ਕਹਿੰਦੇ ਮਹਾਰਾਜ ਉੱਡਣ ਵਾਸਤੇ ਤਾਂ ਆਏ ਆ, ਕੁਰਬਾਨ ਹੋਣ ਵਾਸਤੇ ਆਏ ਆ, ਤੁਹਾਡੇ ਆ, ਤੁਹਾਡੇ ਬਣਨ ਵਾਸਤੇ ਆਏ ਆ। ਸੱਚੇ ਪਾਤਸ਼ਾਹ ਸਾਡਾ ਹੈ ਕਿ ਤੁਹਾਡੇ ਹੱਥੋਂ ਗੋਲੀ ਛਾਤੀ ਵਿੱਚ ਵੱਜ ਜਾਵੇ, ਤੇ ਏਦੂ ਵੱਡਾ ਕਰਮ ਕੀ ਹੋ ਸਕਦਾ ਸਾਡੀ ਜ਼ਿੰਦਗੀ ਦਾ। ਡੱਲਾ ਹੈਰਾਨ ਹੋਇਆ, ਸੰਗਤਾਂ ਹੈਰਾਨ ਹੋਈਆਂ। ਮਹਾਰਾਜ ਕਹਿੰਦੇ ਖੜ ਜਾਓ ਦੋਨੇ, ਦੋਨੇ ਖੜੇ। ਤੇ ਮਹਾਰਾਜ ਜੇ ਰਫਲ ਉੱਚੀ ਕਰਦੇ ਤੇ ਉਹ ਅੱਡੀਆਂ ਚੁੱਕ ਲੈਂਦੇ, ਤਾਂ ਹੋ ਜਾਂਦੇ, ਕਿਤੇ ਨਿਸ਼ਾਨਾ ਨਾ ਪਰੇ ਹੋ ਜੇ ਮਹਾਰਾਜ ਦਾ। ਜੇ ਮਹਾਰਾਜ ਖੱਬੇ ਪਾਸੇ ਕਰਦੇ ਤੇ ਖੱਬੇ ਨੂੰ ਹੋ ਜਾਂਦੇ, ਸੱਜੇ ਕਰਦੇ ਸੱਜੇ ਨੂੰ ਹੋ ਜਾਂਦੇ, ਜੇ ਰਫਲ ਦਾ ਮੂੰਹ ਨੀਵਾਂ ਕਰਦੇ ਮਹਾਰਾਜ ਤੇ ਉਹ ਨੀਵੇਂ ਹੋ ਜਾਂਦੇ। ਇਹ ਕੋਤਕ ਦੇਖ ਕੇ ਸੰਗਤਾਂ ਹੈਰਾਨ ਹੈ। ਤੇ ਮਹਾਰਾਜ ਨੇ ਲਾਇਆ ਨਿਸ਼ਾਨਾ, ਸਿਰਾਂ ਤੋਂ ਨਘਾਤਾ, ਗਲਵਕੜੀ ਚ ਲੈ ਲੇ, ਕਹਿੰਦੇ ਵੇਖ ਡੱਲਿਆ ਓਏ ਕਿਵੇਂ ਨਿਕਲਦੇ ਆ ਸਦਕ ਨਿਭਾਉਣ ਵਾਲੇ, ਤੇਰੇ ਵਰਗਿਆਂ ਕੀ ਪੂਰੀਆਂ ਪਾਉਣੀਆਂ ਨੇ, ਸਾਡੇ ਸਿੰਘ ਨੇ ਹਾਥੀਆਂ ਨੂੰ ਢਾਉਣ ਵਾਲੇ। ਕਹਿੰਦੇ ਇਹੋ ਜਿਹੇ ਸਿੰਘ ਸਾਡੇ ਨਾਲ ਸੀ ਜਿਹੜੇ ਹਾਥੀਆਂ ਦਾ ਮੁਕਾਬਲਾ ਕਰ ਲੈਂਦੇ ਹੋਣ, ਤੇ ਜਿਹੜੇ ਹੈਕ ਦੇ ਵਿੱਚ ਤੋਪਾਂ ਦੇ ਫੈਰ ਵੀ ਜਰ ਲੈਂਦੇ ਹੋਣ। ਮਹਾਰਾਜ ਕਹਿੰਦੇ ਪਰਖ ਚ ਪੂਰਾ ਉਤਰਨਾ ਡੱਲਿਆ ਬੜਾ ਔਖਾ, ਗੱਲਾਂ ਕਰਨੀਆਂ ਬੜੀਆਂ ਸਿਖਲੀਆਂ ਨੇ, ਆਓ ਸਾਥੀ ਹੇ ਇਉਂ ਕਹਿ।

0: ਆਪਣੇ ਬੜਾ ਔਖਾ
1: ਮੱਥਾ ਟੇਕਣਾ ਤਾਂ ਇੱਕ ਰਸਮ ਬਣ ਗਈ ਹੋ ਮੱਥਾ ਟੇਕਣਾ ਤਾਂ ਇੱਕ

0: ਆਪਣਾ ਬੜਾ ਔਖਾ ਹੋ।
1: ਸਾਡਾ ਤਿੱਖੀ ਤਲਵਾਰ ਵਿੱਚੋਂ ਜਨਮ ਹੋਇਆ, ਤੇਗਾਂ ਖਾਧੀਆਂ ਤੇ ਤੇਗਾਂ ਮਾਰੀਆਂ ਨੇ। ਅਸੀਂ ਨਾਮ ਖਮਾਰੀ ਦਾ ਪੀ ਅਮਰਤਾ, ਸਾਨੂੰ ਚੜੀਆਂ ਨਾਮ ਖਮਾਰੀਆਂ ਨੇ, ਸਾਡੇ ਸਿਰਾਂ ਤੇ ਚੱਲੇ ਨੇ ਆਰੇ, ਕਈ ਤੇ ਕਈ ਸਿਰਾਂ ਤੇ ਚੱਲੀਆਂ ਆ ਰਹੀਆਂ ਨੇ। ਬੰਦ ਬੰਦ ਕੇ ਕੱਟ ਕੇ ਦੇਖ ਚੁੱਕੇ ਅਸੀਂ ਉਬਲਦੀਆਂ ਦੇਗਾਂ ਠਾਰੀਆਂ ਨੇ। ਮੁਖਤੋਂ ਮੁਕਤੀ ਪਾਰਸਾ ਨਹੀਂ ਮਿਲੀਆਂ, ਸਿਰ ਦੇ ਕੇ ਲਈਆਂ ਸਰਦਾਰੀਆਂ ਨੇ। ਮਹਾਰਾਜ ਕਹਿੰਦੇ ਦੇਖ ਡੱਲਿਆ ਆਏ ਨਿਕਲਦੇ ਆ ਸਦਕ ਨਵਾਉਣ ਵਾਲੇ ਤੇ ਹਾਥੀਆਂ ਨੂੰ ਢਾਉਣ ਵਾਲੇ ਸਿੰਘ ਆ। ਤੂੰ ਆਪਣੀ ਫੌਜ ਦਾ ਐਵੇਂ ਮਾਣ ਕਰੀ ਜਾਂਦਾ। ਡੱਲਾ ਫਿਰ ਚਰਨਾਂ ਤੇ ਢਹਿ ਪਿਆ, ਕਹਿੰਦਾ ਸੱਚੇ ਪਾਤਸ਼ਾਹ ਗਰੀਬ ਨਵਾਜ ਬਖਸ਼ ਲਓ ਗਰੀਬ ਨੂੰ। ਮੈਨੂੰ ਨਹੀਂ ਸੀ ਪਤਾ ਵੀ ਤੁਹਾਡੇ ਸਿੰਘ ਤੁਹਾਡੇ ਯੋਧੇ ਤੁਹਾਡੇ ਜਰਨੈਲ ਮਰਜੀ ਵੜੇ ਨੇ। ਸੱਚੇ ਪਾਤਸ਼ਾਹ ਗੁਨਾਹਾਂ ਦੀ ਮਾਫ਼ੀ ਦਿਓ। ਆਓ ਸਮੇਂ ਦੀ ਸਮਾਪਤੀ ਹੈ, ਗੁਰੂ ਮਹਾਰਾਜ ਦੀ ਕਿਰਪਾ ਕਰਨ ਐਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਵਡਿਆਈ ਕਰਦੇ ਹਾਂ ਗੁਰੂ ਸਾਹਿਬ ਦੇ ਅਕਾਲ ਪੁਰਖ ਨਿਰੰਕਾਰ ਦੇ ਗੁਣ ਗਾਉਂਦੇ ਹਾਂ, ਗੁਰਬਾਣੀ ਪੜ੍ਹਦੇ ਹਾਂ। ਪਾਤਸ਼ਾਹ ਬਖਸ਼ਣ ਹਾਰੇ ਹੈ, ਅੱਗੇ ਤੋਂ ਸਮਤ ਦੇਣ, ਸ਼ੁੱਧ ਗੁਰਬਾਣੀ ਪੜ੍ਹਨ ਦੀ, ਗੁਰ ਇਤਿਹਾਸ ਗੁਰ ਵਡਿਆਈਆਂ ਕਰਨ ਦੀ ਦਾਤ ਦੇਣ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਕੀਰਤਨੀ ਜਥਾ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਾਮਣੀ ਸਾਹਿਬ ਵਾਲੇ ਰਸ ਭਿੰਨੇ ਕੀਰਤਨ ਦੇ ਨਾਲ ਸੰਗਤਾਂ ਨੂੰ ਹਰ ਰੋਜ਼ ਦੀ ਤਰ੍ਹਾਂ ਨਿਹਾਲ ਕਰਨਗੇ ਜੀ। ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਸਤਿਕਾਰ ਦੇ ਨਾਲ ਆਖੋ, ਵਾਹਿਗੁਰੂ ਜੀ ਕਾ
2: ਖਾਲਸਾ
1: ਵਾਹਿਗੁਰੂ ਜੀ ਕੀ
2: ਫਤਿਹ।
3: ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਾਇਆ ਹੈ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜਥੇ ਦਾ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲੇ ਤਿੰਨਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਖਮਾਤੇ। ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ। ਗੁਰਦੁਆਰਾ ਜਾਮਣੀ ਸਾਹਿਬ ਵਾਲੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਹੁਣ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਕੁ ਹਾਜ਼ਰੀ ਦਰ ਪ੍ਰਵਾਨ ਸਤਿਗੁਰ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰਸਿੱਖੀ ਜੀਵਨ ਦੀ ਦਾਤ ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋਹਣਾ ਵੱਡਾ ਆਖੇ ਸਭ ਕੋਏ ਕਿ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤਿਰੇ ਸਮਾਏ ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਏ ਤੇਰੀ ਤਿਲ ਵਡਿਆਈ ਸਭ ਸਤ ਹੋ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆ ਵਡਿਆਈਆ ਤਦ ਵਿਨ ਸਦੀਕ ਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਹਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸੇ ਗਿਆ ਚਾਰਾ ਨਾਨਕ ਸਾਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖਾ ਉਤ ਭੁਖੈ ਖਾਇ ਚਲੀਐ ਦੁਖਾ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾ ਸਾਚੇ ਨਾਮ ਕੀ ਤਿਲ ਵਡਿਆਈ ਆਤ ਕੇ ਕੀਮਤ ਨਹੀਂ ਪਾਈ ਜਿਸਮ ਮਿਲ ਗਏ ਆਖਣ ਪਾਹੇ ਵੱਡਾ ਨਾ ਹੋਵੇ ਘੱਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੱਦਾ ਰਹਿ ਨਾ ਚੁੱਕੈ ਭੋਗ ਗੁਣ ਇਹੋ ਹੋ ਨਾ ਹੀ ਕੋਏ

ਕਰਤਾ ਜੀ ਤੁਜੇ ਵਡਿਆਵ ਨਾ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਜੀ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਜੀ ਆਪੇ ਸਿਰਿ ਸਭ ਉਪਾਈ ਜੀ ਤੁਦੀ ਆਪੇ ਸਿਰਿ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਗੇ ਜੀ ਜੋ ਸਸੇ ਕਾ ਜਾ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਨ ਮੈਨਾ ਸਾਈ ਜੋ ਤੂੰ ਪਾਵੈ ਸੋਈ ਤਿਸੀ ਜੋ ਤੂੰ ਦੇਹ ਸੋਈ ਹੋ ਪਾਈ ਰਾਵ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿੰਨਾ ਰਤਨ ਪਾਇਆ ਗੁਰਮੁਖ ਲਾਦਾ ਮਨ ਮੰਗਵਾਇਆ ਤੁਦੀ ਆਪ ਵਿਛੋੜਿਆ ਆ ਮਿਲਾਇਆ ਤੂੰ ਦਰਿਆ ਸਤੁਜੀ ਮਾਹੇ ਤੁਝਮੇ ਦੂਜਾ ਕੋਈ ਨਾਹੀ ਜੀ ਜਾਂ ਸਭ ਤੇਰਾ ਖੇਲਾ ਵਿੰਜੋ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੂੰ ਤੂੰ ਜਾਣਾ ਏ ਸੋਜਨ ਜਾਣਾ ਹਰ ਗੁਣ ਸਦੀ ਆਹਵਕਾਨਾ ਜਿਨ੍ਹਾਂ ਹਰ ਸੇਵਿਆ ਤਿੰਨ ਸੂ ਪਾਇਆ ਸਹਿਜੇ ਸ਼ਿਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝਮੇ ਦੂਜਾ ਵਰ ਨਾ ਕੋਈ ਤੂੰ ਕਰ ਕਰ ਵੇਖੈ ਹੈ ਜਾਣੈ ਸੋਏ ਜਨ ਨਾਨਕ ਗੁਰਮ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰ ਲੈ ਭਈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ ਪੰਕ ਜੋ ਮੋਹ ਪਗਨੀ ਚਾਲਾ ਹਮ ਦੇਖਾਂ ਤੈਂ ਡੂਬੀਅਲੇ ਮਨ ਏਕ ਨ ਚੇਤ ਸੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਦੀਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਤ ਨਾਨਕ ਤਿੰਨਗੀ ਸਰਨਾ ਜਿੰਦੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਅਵਰ ਕਾਤ ਰਗਿਤ ਨਾ ਕਾਮ ਮਿਲ ਸਾਧ ਸੰਗਤ ਪੰਚ ਕੇਵਲ ਨਾਮ।

ਬੈਨ ਜਗਾ ਕੀਤਾ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਸ ਪਿਓਈ ਤਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਾ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰੀਆ ਤਸ ਪਿਆ ਮੇਰਾ ਮਤ ਹੋਈ

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ

ਇਸ਼ਨਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਾਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਚੜ੍ਹਦੀ ਕਲਾ

ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਕਿਰਪਾ ਕਰੋ, ਇਲਾਹੀ ਹੁਕਮ ਦੀ ਦਾਤ ਬਖਸ਼ ਕੇ ਨਿਵਾਜੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ।

ਸ੍ਰੀ ਵਾਹਿਗੁਰੂ ਜੀ ਸਾਤ ਨਾ ਚਾਲੈ ਬਿਨ ਭਜਨਾ ਵਿਖਿਆ ਸਗਲੀ ਚਾਰਾ ਹਰ ਨਾਮ ਕਮਾਵਨਾ ਨਾਨਕ ਇਹੋ ਤਨਸਾਰ ਸੋ ਕਟਲ ਗੁਰੂ ਸੇਵੀ ਹੈ ਐਨਸ ਸਹਿਜ ਸੁਭਾ ਦਰਸ਼ਨ ਪ੍ਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸਿਆ ਗੁਰੂ ਕੈ

ਧਨਾਸਰੀ ਮਹੱਲਾ ਪੰਜਵਾ ਜਹ ਜੈ ਭੇਖੋ ਤੈ

ਜੋ ਨਿਮਕ ਮਹਿ ਸੋ ਅਲਪ ਸੁਖ ਭਣੀਆ ਰਹਾਉ ਪਰਤ ਪਾਲੇ ਅਪਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਮਾਲਤਾ ਮੇਰਾ ਪ੍ਰਭ ਸੋਈ ਅਚਲ ਅਚੇਤ ਅਪਾਰ ਪ੍ਰਭ ਉੱਚਾ ਜਾਗਾ ਰੂਪ ਜਪ ਜਪ ਕਰੈ ਆਨੰਦ ਜਨ ਅਚਰਜ ਅਨੂਪ ਸਾਮਿਤ ਦੇਵ ਦਿਆਲ ਪ੍ਰਭ ਚਿਤੁਮੇ ਅਰਾਦਾ ਨਾਨਕ ਮੰਗੈ ਦਰਸ ਨਾਨਕ ਮੰਗੈ ਦਾਨ ਪ੍ਰਭ ਰੇਨ ਪੱਗ ਸਾਦਾ ਸਾਮਤ ਦੇਵ ਦਿਆਲ ਪ੍ਰਭ ਜਿਤ ਤੁਮਹਿ ਅਰਾਦਾ ਨਾਨਕ ਮੰਗੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।